ਔੜੀ ਜਿਤ ਸੇਵੇ ਸੁਖ ਪਾਈਓ ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਏ ਆਪਣਾ ਸਾਹ ਘਾਲ ਬਰੀ ਕਿਉਂ ਘਾਲੀਐ। ਮੰਦਾ ਮੂਲ ਲੱਕੀ ਜੀ ਦੇ ਲੰਮੀ ਅਦਰ ਨਿਹਾਲੀਐ। ਜੋ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਢਾਲੀਐ। ਕਿਸ ਲਾਹੇ ਉੱਪਰ ਘਾਲੀ

ਮੁਆਫ ਕਰਨੀ, ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ। ਪਾਤਸ਼ਾਹ ਬਾਣੀ ਦਾ ਮਹਾਤਮ ਆਪਣੀਆਂ ਸਾਜੀਆਂ ਨਿਵਾਜੀਆਂ।

ਕਲਾ ਬਖਸ਼ਣੀ ਸਮੂਹ ਸੇਵਕਾਂ ਦੇ ਸਿਰ ਤੇ ਮਿਹਰ ਭਰਿਆ ਤਰਖਣਾ ਚੜ੍ਹਦੀ ਕਲਾ ਬਖਸ਼ਣੀ ਅੰਗ ਸੰਸਾਯੋ ਨਾ ਮਹਾਂਪੁਰਖਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਬਲ ਬਖਸ਼ਣਾ ਸੇਵਾ ਕਰਨ ਦਾ ਬਲ ਬਖਸ਼ਣਾ ਸਰਦਾਰ ਸਤਵੰਤ ਸਿੰਘ ਜੀ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ 1000 ਰੁਪਇਆ ਆਦਰ ਕਰਦੇ ਸਤਿੰਦਰ ਕੌਰ ਜੀ ਲੰਗਰਾਂ ਲਈ ਬੇਨਤਮਾਇਆ ਆਦਰ ਕਰਦੇ ਜਨਮ ਦਿਨ

ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਆਪ ਜੀ ਦੇ ਭਾਵਨਾ ਸਥਾਨ ਸਤਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ, ਆਪ ਜੀ ਕਿਰਪਾ ਬਾਣੀ ਨੂੰ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾ ਪਿਆਰਿਆਂ ਨੂੰ ਸ਼ਬਦ ਭੇਟ ਮਾਇਆ ਹਾਜ਼ਰ ਹੋਈਏ। ਸੱਚੇ ਪਾਤਸ਼ਾਹ ਨਾਮ ਨਾਨਸਕੇ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੀਵਨ ਬਖਸ਼ਣਾ ਦੇ ਆਰੋਪਤਾ ਸਮੂਹ ਸੰਗਤਾਂ ਨੇ ਅਮਨੋ ਕਾਮਨਾਏ ਪੂਰਨ ਕਰਨੇ, ਨਾਮ ਮਾਲੀ ਨਾਲ ਪਿਆਰ ਵਿੱਚੋਂ ਨਾਜਰੇ ਦਰ ਪ੍ਰਵਾਨ ਕਰਨੀ, ਯਾਤਰਾ ਸਫਲ ਕਰਨੀ। ਸਿੱਖੋ ਸ਼ਬਦ ਯਾਰੀ ਜਨਮ ਮਰਨ ਕੀਤੇ, ਮੁੱਖੋ ਜਲ ਸਦਾਸ ਕੇ ਨਾਨਕ ਸਿਮਰਤੇ।

ਤਿਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਅਣਰਾਸ ਤਿਸਾ ਅੱਗੇ ਨਾਨਕਾ ਖਲਾਖੀ ਚਾਰਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਆ ਬਿਰਦ ਕੀ ਪੈਤ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾ ਰੇ ਖਾਲਸੇ ਜੀ ਦਾ

ਸੀਸ ਗੰਦਰ ਕਾਪ ਗੰਡਵਾਲਾ ਸਾਹਿਬ ਬੰਗਲਾ ਸਾਹਿਬ ਸਤੋ ਚੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮਿਲੇ ਬਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸਹਿਣ ਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੁਲਾਰੇ ਬੋਲੋ।

0: ਗੁਰੂ ਪਿਆਰੀ ਸਾਧ ਸੰਗਤ ਜੀਓ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।
1: ਸਤਨਾਮ

चक्र चिहन अर बरन जात अर पात नहन जह।

ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾ ਵਿਖੇ ਹਾਜ਼ਰੀਆਂ ਭਰ ਕੇ ਹੋਰ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਣਾ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਆਤਮਿਕ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ

0: ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹ ਕਿਹੜੀਆਂ ਜਗਿਆਸੂ ਰੂਪ ਇਸਤਰੀਆਂ ਨੇ ਜੋ ਸਦਾ ਹੀ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਆਨੰਦ ਨੂੰ ਮਾਣਦੀਆਂ ਨੇ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ, ਭਾਈ ਇਹ ਜਿਹੜਾ ਮਨੁੱਖਾ ਜਨਮ ਹੈ ਇਸ ਨੂੰ ਸਾਵਣ ਦੇ ਮਹੀਨੇ ਦੀ ਨਿਆਈ ਜਾਣਨਾ ਕਰੋ, ਤੇ ਕਾਮਣੀ ਉਹ ਜਗਿਆਸੂ ਰੂਪ ਜੋ ਕਾਮਣੀਆਂ ਇਸਤਰੀਆਂ ਨੇ ਸਰਸੀ ਆਨੰਦ ਦੇ ਸਹਿਤ ਹੋਈਆਂ ਹਨ। ਜਿਹੜੀਆਂ ਜਗਿਆਸੂ ਰੂਪ ਇਸਤਰੀਆਂ ਪਾਵਨ ਗੁਰ ਸ਼ਬਦ ਦੀ ਵਿਚਾਰ ਸਦਾ ਹੀ ਆਪਣੇ ਮਨ ਦੇ ਅੰਦਰ ਕਰਦੀਆਂ ਹਨ,
1: ਨਾਨਕ ਸਦਾ ਸੁਹਾਗਣੀ,
0: ਤੇ ਤੀਸਰੇ ਨਾਨਕ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਹੇ ਗੁਰਸਿੱਖ ਪਿਆਰਿਓ, ਉਹ ਜਗਿਆਸੂ ਰੂਪ ਇਸਤਰੀਆਂ ਸਦਾ ਸਦਾ ਸੁਹਾਗਵਤੀਆਂ ਹੋਈਆਂ ਨੇ, ਸਦਾ ਸਦਾ ਆਨੰਦ ਦੇ ਸਹਿਤ ਹੋਈਆਂ ਹਨ।
1: ਗੁਰ ਕਾ ਹੇਤ ਅਪਾਰ,
0: ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਨਾਲ ਬੇਅੰਤ ਬੇਅੰਤ ਪਿਆਰ ਕੀਤਾ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਨਾਲ ਪਿਆਰ ਕੀਤਾ, ਸਤਿਗੁਰੂ ਜੀ ਨੇ ਗੁਰ ਸ਼ਬਦ ਦੀ ਵਿਚਾਰ ਬਖਸ਼ੀ ਹੈ, ਜਿਨ੍ਹਾਂ ਦੇ ਤਾਈਂ ਗੁਰ ਸ਼ਬਦ ਦੀ ਵਿਚਾਰ ਪ੍ਰਾਪਤ ਹੋਈ ਹੈ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਪਤੀ ਰੂਪ ਵਿੱਚ ਪ੍ਰਾਪਤ ਹੋਏ ਨੇ। ਜਿਨ੍ਹਾਂ ਨੂੰ ਵਾਹਿਗੁਰੂ ਜੀ ਪ੍ਰਾਪਤ ਹੋਏ ਨੇ ਉਹਨਾਂ ਨੇ ਪ੍ਰਾਪਤੀ ਦੇ ਆਨੰਦ ਨੂੰ ਇਸ ਮਨੁੱਖਾ ਦੇਹੀ ਦੇ ਅੰਦਰ ਰਹਿੰਦਿਆਂ ਹੋਇਆਂ ਹੀ ਮਾਨਣਾ ਕੀਤਾ ਹੈ ਜੀਓ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜਿਹੜੀਆਂ ਜਗਿਆਸੂ ਇਸਤਰੀਆਂ ਪਤੀ ਪਰਮੇਸ਼ਰ ਜੀ ਨੂੰ ਕਦੇ ਜਾਣਦੀਆਂ ਹੀ ਨਹੀਂ, ਆਪਣੇ ਆਪ ਨੂੰ ਕਦੇ ਪਰਮੇਸ਼ਰ ਜੀ ਦੀ ਇਸਤਰੀ ਪਰਮੇਸ਼ਰ ਜੀ ਦੀ ਦਾਸੀ ਤੇ ਪਰਮੇਸ਼ਰ ਜੀ ਨੂੰ ਆਪਣਾ ਕੰਤ ਆਪਣਾ ਮਾਲਕ ਨਹੀਂ ਜਾਣਿਆ, ਇਹਨਾਂ ਦੇ ਪ੍ਰਥਾਏ ਵੀ ਮਹਾਰਾਜ ਆਪ ਜੀ ਫਰਮਾ ਕਰਕੇ ਉਪਦੇਸ਼ ਦਿਓ, ਤੇ ਹਜ਼ੂਰ ਫਰਮਾਉਂਦੇ ਹਨ, ਭਾਈ ਜਿਸ ਪ੍ਰਕਾਰ ਸਾਵਣ ਦਾ ਮਹੀਨਾ ਹੁੰਦਾ ਹੈ, ਵਰਖਾ ਪੈਂਦੀ ਏ, ਸਾਰੇ ਪਾਸੇ ਠੰਡ ਵਰਤ ਜਾਂਦੀ ਏ, ਸ਼ਾਂਤੀ ਵਰਤ ਜਾਂਦੀ ਏ, ਧਰਤੀ ਦੇ ਉੱਪਰ ਹਰਿਆਵਲਤਾ ਹੁੰਦੀ ਏ, ਇਸੇ ਪ੍ਰਕਾਰ ਸਾਵਣ ਦੱਜੈ ਗੁਣ ਬਾਹਰੀ, ਪ੍ਰਤੱਖ ਇਹ ਮਨੁੱਖਾ ਜਿਹੜਾ ਜਨਮ ਹੈ ਨਾ, ਸਤਿਗੁਰੂ ਜੀ ਦੇ ਉਪਦੇਸ਼ ਰੂਪੀ ਅੰਮ੍ਰਿਤ ਜਲ ਦੀ ਵਰਖਾ ਪੈਂਦੀ ਏ, ਸ਼ੁਭ ਜਗਿਆਸੂਆਂ ਦੇ ਹਿਰਦਿਆਂ ਦੇ ਅੰਦਰ ਸ਼ੁਭ ਗੁਣਾਂ ਦੀ ਹਰਿਆਵਲਤਾ ਹੁੰਦੀ ਏ, ਸਤ ਸੰਤੋਖ ਦਇਆ ਧਰਮ ਵਿਚਾਰ ਗੁਣ ਪ੍ਰਫੁੱਲਿਤ ਹੁੰਦੇ ਨੇ, ਮਨ ਖਿੜਿਆ ਹਰਿਆ ਬਾਗ ਹੁੰਦਾ ਹੈ, ਪਰ ਸਾਵਣ ਦੱਜੈ ਗੁਣ ਬਾਹਰੀ, ਜਿਹੜੀਆਂ ਗੁਣਾਂ ਤੋਂ ਬਾਹਰੀਆਂ ਜਗਿਆਸੂ ਇਸਤਰੀਆਂ ਨੇ, ਜਿਨ੍ਹਾਂ ਨੇ ਸਤ ਸੰਤੋਖ ਦਇਆ ਧਰਮ ਵਿਚਾਰ ਨੂੰ ਧਾਰਨ ਹੀ ਨਹੀਂ ਕੀਤਾ, ਜਿਨ੍ਹਾਂ ਨੇ ਕਰੁਣਾ ਮੈਤਰੀ ਮੁਦਿਆ ਮੁਦਤਾ ਉਪੇਖਿਆ ਨੂੰ ਕਦੇ ਧਾਰਨ ਹੀ ਨਹੀਂ ਕੀਤਾ, ਜਿਨ੍ਹਾਂ ਨੇ ਸ਼ਰਵਣ ਮਨਨ ਨਿਧਿਆਸ ਗੁਣਾਂ ਨੂੰ ਗ੍ਰਹਿਣ ਨਹੀਂ ਕੀਤਾ, ਐਸੀਆਂ ਜਿਹੜੀਆਂ ਜਗਿਆਸੂ ਇਸਤਰੀਆਂ ਨੇ ਮਨੁੱਖਾ ਜਨਮ ਰੂਪੀ ਸਾਵਣ ਦੇ ਮਹੀਨੇ ਦੇ ਅੰਦਰ ਵੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਅੱਗ ਵਿੱਚ ਸਦਾ ਸੜਦੀਆਂ ਹੀ ਰਹਿੰਦੀਆਂ ਹਨ, ਜਿਨ੍ਹਾਂ ਦਾ ਦ੍ਵੈਤ ਭਾਵਨਾ ਦੇ ਵਿੱਚ ਪਿਆਰ ਲੱਗਾ ਹੋਇਆ, ਪਿਆਰ ਤੇ ਕਰਨਾ ਸੀ ਸਤਿਗੁਰੂ ਜੀ ਦੇ ਨਾਲ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਨਾਲ ਪਿਆਰ ਕੀਤਾ ਪਰਮੇਸ਼ਰ ਜੀ ਨੂੰ ਪਾ ਲਿਆ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਨਾਲ ਪਿਆਰ ਨਾ ਕਰਕੇ ਦ੍ਵੈਤ ਭਾਵ ਵਿੱਚ ਪਿਆਰ ਕੀਤਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਮਨੁੱਖਾ ਜਨਮ ਰੂਪੀ ਸਾਵਣ ਦੇ ਮਹੀਨੇ ਵਿੱਚ ਵੀ ਉਹ ਇਸਤਰੀਆਂ ਜਗਿਆਸੂ ਇਸਤਰੀਆਂ ਵਿਸ਼ਿਆਂ ਦੀ ਅੱਗ ਵਿੱਚ ਸੜਦੀਆਂ ਹੀ ਰਹਿੰਦੀਆਂ ਹਨ।
1: ਨਾਨਕ ਫਿਰ ਕੀ ਸਾਰ ਨਾ ਜਾਣਾਈ,
0: ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਗੁਰਸਿੱਖੋ ਉਹ ਪਿਰੀ ਪਰਮੇਸ਼ਰ ਪਤੀ ਵਾਹਿਗੁਰੂ ਜੀ ਦੀ ਪ੍ਰਾਪਤੀ ਦੀ ਸਾਰ ਨੂੰ ਪ੍ਰਾਪਤੀ ਦੀ ਖਬਰ ਨੂੰ ਹੀ ਨਹੀਂ ਜਾਣਦੀਆਂ ਹਨ, ਤੇ ਮਹਾਰਾਜ ਜੇ ਨਾਮ ਤੋਂ ਛੁੱਟ ਹੋਰ ਸਾਧਨ ਕਰਦੀਆਂ ਰਹਿਣ, ਤ੍ਰਾਟਕ ਸਾਧਨ ਜਲ ਧਾਰੇ ਇਤਿਆਦਿਕ ਕੀ ਕਲਿਆਣ ਹੋ ਜਾਵੇਗੀ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਜਿਸ ਨੂੰ ਪਤੀ ਦੀ ਪ੍ਰਾਪਤੀ ਨਹੀਂ, ਉਸ ਇਸਤਰੀ ਦੇ ਕੀਤੇ ਜਿਵੇਂ ਸਾਰੇ ਸ਼ਿੰਗਾਰ ਵਿਅਰਥ ਨੇ ਨਾ, ਜਿਸ ਨੇ ਪਤੀ ਪਰਮੇਸ਼ਰ ਜੀ ਦੀ ਬੰਦਗੀ ਨਹੀਂ ਕੀਤੀ, ਤ੍ਰਾਟਕ ਸਾਧਨ ਜਲ ਧਾਰੇ ਤੇ ਕਰਮ ਕਾਂਡਾ ਰੂਪੀ ਸਾਰੇ ਉਹਨਾਂ ਦੇ ਸ਼ਿੰਗਾਰ ਵਿਅਰਥ ਨੇ, ਖੁਆਰ ਹੀ ਕਰਨ ਵਾਲੇ ਹਨ। ਬੇਨਤੀ ਕੀਤੀ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ, ਦੁਨੀਆਂ ਦੇ ਅੰਦਰ ਬੇਅੰਤ ਮਹਾਤਮਾ ਐਸੇ ਦੇਖੇ ਜਾਂਦੇ ਨੇ ਜਿਹੜੇ ਹੱਠ ਧਾਰਨ ਕਰਦੇ ਨੇ, ਹੱਠ ਦੇ ਨਾਲ ਉਹ ਆਪਣੇ ਨਿਜਮਾਂ ਨੂੰ ਨਿਭਾਉਂਦੇ ਨੇ, ਮਹਾਰਾਜ ਕੀ ਉਹ ਹੱਠ ਵਾਲੇ ਪ੍ਰਵਾਨ ਹੋ ਜਾਂਦੇ ਨੇ? ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪੌੜੀ ਦੁਆਰਾ ਬਚਨ ਉਚਾਰਦੇ ਹਨ। ਭਾਈ ਜੋ ਸੱਚਾ ਹਰੀ ਅਕਾਲ ਪੁਰਖ ਵਾਹਿਗੁਰੂ ਹੈ ਨਾ, ਅਲੱਖ ਜਾਣਨੇ ਤੋਂ ਰਹਿਤ ਹੈ, ਅਸ਼ੁੱਧ ਮਨ ਕਰਕੇ ਜਾਣਿਆ ਨਹੀਂ ਜਾਂਦਾ। ਅਭੇਉ ਸਤਿਗੁਰੂ ਜੀ ਦੀ ਸਿੱਖਿਆ ਤੋਂ ਬਿਨਾਂ ਜਿਸ ਦੀ ਪ੍ਰਾਪਤੀ ਦਾ ਭੇਦ ਨਹੀਂ ਜਾਣਿਆ ਜਾਂਦਾ, ਐਸੇ ਪਰਮੇਸ਼ਰ ਜੀ ਦੇ ਸਨਮੁਖ ਕੋਈ ਹੱਠ ਕਰੇ, ਹੱਠ ਯੋਗ ਕਰੇ, ਕਠਨ ਇਸੇ ਪ੍ਰਕਾਰ ਤਪ ਕਰੇ ਤੇ ਪਰਮੇਸ਼ਰ ਜੀ ਹੱਠ ਧਾਰਨ ਵਾਲਿਆਂ ਦੇ ਹੱਠ ਨੂੰ ਦੇਖ ਕਰਕੇ ਕਦੇ ਵੀ ਭਤੀਜਦੇ ਨਹੀਂ, ਕਦੇ ਪ੍ਰਸੰਨ ਨਹੀਂ ਹੁੰਦੇ। ਤੇ ਜਿਹੜੇ ਹੱਠ ਵਾਲੇ ਹੁੰਦੇ ਨੇ ਨਾ ਭਤੀਜਈ, ਉਹਨਾਂ ਦੇ ਮਨ ਦਾ ਵੀ ਭਤੀਜਣਾ ਵਾਹਿਗੁਰੂ ਜੀ ਦੇ ਉੱਪਰ ਨਹੀਂ ਹੁੰਦਾ, ਆਪਣੇ ਹੱਠ ਦੇ ਉੱਪਰ ਹੀ ਬਹੁਤਾ ਨਿਸ਼ਚਾ ਰੱਖਦੇ ਹਨ। ਮਹਾਰਾਜ, ਇੱਕ ਐਸੇ ਰਾਗਾਂ ਦੇ ਗਵੱਈਏ ਦੇਖੇ ਜਾਂਦੇ ਨੇ ਜਿਹਨਾਂ ਨੂੰ ਰਾਗ ਦੇ ਨਾਲ ਬੜਾ ਪਿਆਰ ਹੁੰਦਾ, ਰਾਗ ਤੇ ਰਾਗਣੀਆਂ ਨੂੰ ਗਾਉਂਦੇ ਨੇ, ਕੀ ਉਹ ਪ੍ਰਵਾਨ ਹੋ ਜਾਂਦੇ ਨੇ? ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਇੱਕ ਐਸੇ ਬੇਅੰਤੀ ਲੋਕ ਨੇ ਜਿਹੜੇ ਰਾਗਾਂ ਨੂੰ ਗਾਉਣਾ ਕਰਦੇ ਨੇ ਤੇ ਪਰਿਆ ਰਾਗਣੀਆਂ ਨੂੰ ਗਾਉਂਦੇ ਹਨ। ਪਰ ਵਾਹਿਗੁਰੂ ਜੀ ਦੀ ਬੰਦਗੀ ਕੀਤੇ ਤੋਂ ਬਿਨਾਂ ਕੇਵਲ ਤਾਂ ਕੇਵਲ ਰਾਗ ਤੇ ਰਾਗਣੀਆਂ ਗਾਉਣ ਦੇ ਨਾਲ ਵੀ ਵਾਹਿਗੁਰੂ ਜੀ ਭਿੱਜਦੇ ਨਹੀਂ, ਭਤੀਜਦੇ ਨਹੀਂ। ਇੱਕ ਗਾਵ ਹੈ, ਰਾਗੀ ਨਾਦੀ ਬੇਦੀ ਬਹੁ ਭਾਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ। ਜੇ ਵਾਹਿਗੁਰੂ ਜੀ ਦੀ ਬੰਦਗੀ ਨਹੀਂ ਨਾ, ਕੇਵਲ ਤਾਂ ਕੇਵਲ ਰਾਗਾਂ ਨੂੰ ਗਾਉਂਦੇ ਰਹਿਣਾ। ਬਹੁਤ ਸਾਰੇ ਰਾਗਾਂ ਦੇ ਗਵੱਈਏ ਐਸੇ ਨੇ ਜਿਹੜੇ ਵਿਸ਼ੇ ਵਿਕਾਰਾਂ ਨੂੰ ਪੈਦਾ ਕਰਨ ਵਾਲੇ ਗੀਤ ਰਾਗਾਂ ਵਿੱਚ ਗਾਉਂਦੇ ਨੇ। ਹਜ਼ੂਰ ਫਰਮਾਉਂਦੇ ਨੇ, ਭਾਈ ਐਸੇ ਰਾਗਾਂ ਦੇ ਗਵਈਆਂ ਦੇ ਉੱਪਰ ਪਰਮੇਸ਼ਰ ਜੀ ਪ੍ਰਸੰਨ ਨਹੀਂ ਹੁੰਦੇ ਹਨ। ਮਹਾਰਾਜ, ਇੱਕ ਐਸੇ ਦੇਖੇ ਜਾਂਦੇ ਨੇ ਧਾਰਮਿਕ ਸਥਾਨਾਂ ਦੇ ਉੱਪਰ ਨੱਚਦੇ ਨੇ, ਘਰਾਂ ਦੇ ਵਿੱਚ ਨੱਚਦੇ ਨੇ, ਨਿਰਤਕਾਰੀਆਂ ਕਰਦੇ ਨੇ। ਉਹ ਨੱਚਣ ਟੱਪਣ ਨੂੰ ਹੀ ਭਗਤੀ ਕਹਿੰਦੇ ਨੇ। ਸਤਿਗੁਰੂ ਜੀ ਦੇ ਬਚਨ ਨੇ ਨਾ, ਨੱਚਿਆ ਟੱਪਿਆ ਭਗਤ ਨਾ ਹੋਈ। ਭਾਈ ਇਹ ਤੇ ਮਨ ਪਰਚਾਵਾ ਹੀ ਹੈ। ਉੱਡ ਉੱਡ ਰਾਵਾ ਝਾਟਾ ਪਾਏ, ਵੇਖੈ ਲੋਕ ਹੱਸੈ ਕਰ ਜਾਏ, ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੇ ਧਰਤੀ ਨਾਲ। ਧਰਤੀ ਦੇ ਉੱਪਰ ਲਿਟਦੇ ਨੇ, ਬੜੀਆਂ ਨਿਰਤਕਾਰੀਆਂ ਕਰਦੇ ਨੇ ਕਿ ਪਰਮੇਸ਼ਰ ਜੀ ਤਿੰਨਾਂ ਤੇ ਪ੍ਰਸੰਨ ਹੋ ਜਾਂਦੇ ਨੇ। ਤੇ ਹਜ਼ੂਰ ਬਚਨ ਕਰਦੇ ਨੇ, ਇੱਕ ਨੱਚ ਨੱਚ ਕੇ ਆਪਣੇ ਸਰੀਰ ਦੇ ਇਸ ਪ੍ਰਕਾਰ ਲਚਕ ਨੂੰ ਤੇ ਸਰੀਰ ਦੇ ਕਰਤੱਬਾਂ ਨੂੰ ਲੋਕਾਂ ਦੇ ਤਾਂ ਹੀ ਦਿਖਾਉਂਦੇ ਨੇ। ਪੂਰੇ ਤਾਲ ਸੰਖ ਇਤਿਆਦਿਕ ਵਜਾ ਕਰਕੇ, ਤਾੜੀਆਂ ਇਤਿਆਦਿਕ ਵਜਾ ਕਰਕੇ ਤਾਲਾਂ ਨੂੰ ਪੂਰਦੇ ਹਨ। ਭਾਈ ਇਹ ਨੱਚਣਾ ਤੇ ਤਾਲਾਂ ਦਾ ਜਿਹੜਾ ਪੂਰਨਾ, ਇਹ ਕੋਈ ਭਗਤੀ ਥੋੜਾ ਕਰ ਰਹੇ ਨੇ, ਇਹ ਤੇ ਆਪਣੀ ਕਰਤੱਬਤਾ ਹੀ ਸੰਸਾਰ ਨੂੰ ਦਿਖਾਉਂਦੇ ਨੇ, ਨੱਚ ਟੱਪ ਕੇ ਦਿਖਾਉਂਦੇ ਨੇ ਤੇ ਪ੍ਰੇਮਾ ਭਗਤੀ ਨਹੀਂ ਕਰਦੇ। ਮਹਾਰਾਜ, ਇੱਕ ਅੰਨ ਨਹੀਂ ਖਾਂਦੇ ਦੁੱਧਾ ਧਾਰੀ ਹੋ ਜਾਂਦੇ ਨੇ, ਇੱਕ ਅੰਨ ਨਹੀਂ ਖਾਂਦੇ ਫਲਾਹਾਰੀ ਹੋ ਜਾਂਦੇ ਨੇ। ਜੀ ਅਸੀਂ ਫਲ ਹੀ ਖਾਂਦੇ ਹਾਂ, ਅੰਨ ਨਹੀਂ ਖਾਂਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਉਹਨਾਂ ਨੂੰ ਤੇ ਮੂਰਖ ਹੀ ਕਹਿਣਾ ਬਣਦਾ ਨਾ, ਉਹਨਾਂ ਨੂੰ ਫਿਰ ਨਾ ਸਮਝ ਅਗਿਆਨੀ ਹੀ ਕਹਿਣਾ ਬਣਦਾ ਜਿਹੜੇ ਅੰਨ ਨਹੀਂ ਖਾਂਦੇ। ਜਪੀਐ ਨਾਮ ਅੰਨ ਕੈ ਸਾਧ, ਇਸ ਪ੍ਰਕਾਰ ਅੰਨ ਬਿਨਾਂ ਨਾ ਹੋਏ ਸੁਕਾਲ। ਭਾਈ ਅੰਨ ਤੋਂ ਬਿਨਾਂ ਤੇ ਗੁਜ਼ਾਰਾ ਹੁੰਦਾ ਹੀ ਨਹੀਂ। ਸਤਿਗੁਰੂ ਜੀ ਬਚਨ ਕਰਦੇ ਨੇ, ਇੱਕ ਮੂਰਖ ਲੋਕ ਨੇ, ਅਗਿਆਨੀ ਲੋਕ ਨੇ ਜਿਹੜੇ ਅੰਨ ਨਹੀਂ ਖਾਂਦੇ, ਜਿਹੜੇ ਇਹ ਸਮਝਦੇ ਨੇ ਅੰਨ ਛੱਡ ਕੇ ਪ੍ਰਾਪਤੀ ਹੋ ਜਾਵੇਗੀ। ਭਾਈ ਅੰਨ ਛੱਡ ਕੇ ਪ੍ਰਾਪਤੀ ਨਹੀਂ ਹੁੰਦੀ, ਤੇ ਜਿਹੜੇ ਇਵੇਂ ਸਮਝਦੇ ਨੇ ਉਹ ਮੂਰਖ ਅਗਿਆਨੀ ਅੰਨੇ ਹਨ। ਭਾਈ ਅੰਨ ਛੱਡ ਕੇ ਉਹਨਾਂ ਨੇ ਹੱਠ ਦੇ ਨਾਲ ਕਿਹੜੀ ਬੰਦਗੀ ਕਿਹੜੀ ਭਗਤੀ ਕਰ ਲਈਏ, ਤੇ ਨਾ ਕਿਹਾ ਕੀ ਜਈ ਕਿਹੜੀ ਪ੍ਰਾਪਤੀ ਕਰ ਲਈਏ। ਅੰਨ ਛੱਡਿਆ ਤੇ ਟੋਕਰਿਆਂ ਦੇ ਟੋਕਰੇ ਫਲ ਖਾਈ ਜਾਂਦੇ ਨੇ, ਅੰਨ ਛੱਡਿਆ ਤੇ ਬਾਲਟੀਆਂ ਦੀਆਂ ਬਾਲਟੀਆਂ ਦੁੱਧ ਪੀ ਜਾਂਦੇ ਨੇ, ਕਿਹੜੀ ਪ੍ਰਾਪਤੀ ਕਰ ਲਈ? ਭਾਈ ਤਿੰਨਾਂ ਨੇ ਵਾਹਿਗੁਰੂ ਜੀ ਦੀ ਕੋਈ ਪ੍ਰਾਪਤੀ ਨਹੀਂ ਕੀਤੀ ਹੈ।
1: ਬਹੁਤ
0: ਇਸ ਪ੍ਰਕਾਰ ਹੱਠ ਕਰਨੇ ਦੇ ਨਾਲ, ਅੰਨ ਛੱਡਣੇ ਦੇ ਨਾਲ ਮਨ ਦੇ ਵਿੱਚ ਪਦਾਰਥਾਂ ਨੂੰ ਖਾਣੇ ਦੀ ਬਹੁਤੀ ਤ੍ਰਿਸ਼ਨਾ ਹੋ ਜਾਂਦੀ ਹੈ। ਸਾਧ ਸੰਗਤ ਜੀ, ਇੱਕ ਪੰਜਾਬ ਤੋਂ ਜੱਥਾ ਹਜ਼ੂਰ ਸਾਹਿਬ ਦਰਸ਼ਨਾਂ ਵਾਸਤੇ ਆਇਆ, ਉਹਨਾਂ ਦੇ ਵਿੱਚ ਇੱਕ ਹੱਠ ਵਾਲਾ ਸੀ। ਕਹਿਣ ਲੱਗਾ, ਮੈਂ 12 ਸਾਲ ਭੋਜਨ ਨਹੀਂ ਛਕਣਾ। 8 ਸਾਲ ਤੇ ਇਸਨੇ ਹੱਠ ਰੱਖਿਆ, ਤੇ ਜਦੋਂ ਹਜ਼ੂਰ ਸਾਹਿਬ ਨੂੰ ਸੰਗਤ ਆ ਰਹੀ ਸੀ ਨਾ, ਕੋਈ 70-80 ਸਾਲ ਪੁਰਾਣੀ ਗੱਲ ਹੈ, ਉਦੋਂ ਆਉਣਾ ਬੜਾ ਕਠਿਨ ਹੋਇਆ ਕਰਦਾ ਸੀ। ਸਾਧ ਸੰਗਤ ਜੀ, ਜਿਹੜਾ ਦੂਸਰਿਆਂ ਦੇ ਰਸਤੇ ਦਾ ਖਰਚਾ ਸੀ ਨਾ, ਉਹ ਵੀ ਉਸ ਫਲਾ ਆਹਾਰੀ ਦੇ ਫਲ ਖਾਣ 'ਤੇ ਹੀ ਲੱਗ ਗਿਆ। ਮੁੱਲ ਲੈ ਲੈ ਕਰਕੇ ਫਲ ਖਾਂਦਾ ਰਿਹਾ ਤੇ ਦੂਸਰਿਆਂ ਦਾ ਵੀ ਛੱਕ ਗਿਆ, ਤੇ ਦੂਸਰੇ ਜਿਹੜੇ ਸਿੰਘ ਸਨ ਨਾਲ ਦੇ, ਉਹ ਭੁੱਜੇ ਹੋਏ ਛੋਲੇ ਚੱਬ ਕੇ ਗੁਜ਼ਾਰਾ ਕਰਦੇ ਰਹੇ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਇਸ ਪ੍ਰਕਾਰ ਬਹੁਤ ਤ੍ਰਿਸ਼ਨਾ ਬਹੁਤੇ ਤੋਂ ਬਹੁਤੇ ਫਲ ਇਤਿਆਦਿਕ ਖਾਣ ਦੀ ਹੋ ਜਾਂਦੀ ਹੈ। 8 ਸਾਲ ਹੀ ਇਸ ਦਾ ਹੱਠ ਪੁੱਗਿਆ ਸੀ, 12 ਸਾਲ ਪੂਰੇ ਨਾ ਕਰ ਸਕਿਆ, ਤੇ ਜਿਸ ਵੇਲੇ ਦੂਸਰਿਆਂ ਨੂੰ ਪਦਾਰਥ ਖਾਂਦੇ ਦੇਖਿਆ ਨਾ, ਤੇ ਫਿਰ ਤਮੋ ਗੁਣੀ ਭੋਜਨ ਵੀ ਖਾਣ ਲੱਗ ਗਿਆ, ਨੀਵੀਂ ਬਿਰਤੀ ਵਾਲਾ ਹੋ ਗਿਆ। ਸਤਿਗੁਰੂ ਜੀ ਬਚਨ ਕਰਦੇ ਨੇ, ਤ੍ਰਿਸ਼ਨਾ ਹੋਈ ਬਹੁਤ ਬਹੁਤ ਤ੍ਰਿਸ਼ਨਾ ਮਨ ਦੇ ਅੰਦਰ ਰਸਾ ਕਸਾਂ ਦੇ, ਪਦਾਰਥਾਂ ਦੇ, ਫਲਾਂ ਦੇ, ਸਨਿਗਧ ਭੋਜਨਾਂ ਦੇ ਖਾਣੇ ਦੀ ਹੋ ਜਾਂਦੀ ਹੈ ਭਾਈ। ਇਸ ਪ੍ਰਕਾਰ ਹੱਠ ਕੀਤਿਆਂ ਕਦੇ ਵੀ ਮਨ ਨੂੰ ਧੀਰਜ ਨਹੀਂ ਆਉਂਦੀ, ਮਨ ਤ੍ਰਿਪਤ ਨਹੀਂ ਹੁੰਦਾ ਹੈ। ਇਸ ਪ੍ਰਕਾਰ ਦੇ ਜਿਹੜੇ ਹੱਠ ਕਰਮ ਕਰਦੇ ਨੇ ਨਾ, ਵੱਧ ਹੈ ਵੱਧ ਜਾਂਦੇ ਨੇ, ਕਹਿ ਲੂ ਕਿੰਨੇ ਲੋਕ ਬੰਧਨਾਂ ਵਿੱਚ ਹੀ ਵੱਜ ਜਾਂਦੇ ਨੇ, ਕਿੰਨੇ ਲੋਕ ਹੱਠ ਕਰਮਾਂ ਵਿੱਚ ਹੀ ਵੱਧ ਜਾਂਦੇ ਨੇ। ਕਰਮ ਵੱਧ ਹੈ ਕੇ ਲੋ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਕਰਮ ਕਾਂਡ ਹੀ ਵਧੇ ਰਹਿੰਦੇ ਹਨ ਜ਼ਿੰਦਗੀ ਦੇ ਅੰਦਰ, ਤੇ ਕਰਮ ਕਾਂਡ ਕਰਦਿਆਂ ਕਰਦਿਆਂ ਖੱਪ ਖੱਪ ਕੇ ਖੁਆਰ ਹੋ ਕੇ ਮਰ ਜਾਂਦੇ ਨੇ, ਤੇ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਮਾਰਗ ਤੇ ਨਹੀਂ ਚੱਲਦੇ।
1: ਨਾਮ ਸੰਸਾਰ
0: ਮਹਾਰਾਜ, ਜੇਕਰ ਇਹਨਾਂ ਸਾਧਨਾਂ ਦੇ ਨਾਲ ਪ੍ਰਾਪਤੀ ਨਹੀਂ, ਫਿਰ ਲਾਹਾ ਕਿਵੇਂ ਪ੍ਰਾਪਤ ਹੁੰਦਾ, ਪ੍ਰਾਪਤੀ ਕਿਵੇਂ ਆ ਪਰਮੇਸ਼ਰ ਜੀ ਦੀ? ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਸੰਸਾਰ ਦੇ ਵਿੱਚ ਆ ਕਰਕੇ ਜੀਵਾਂ ਦੇ ਤਾਈਂ ਉੱਤਮ ਲਾਭ ਤੇ ਨਾਮ ਦਾ ਹੀ ਹੈ। ਜਿਹੜੇ ਅੰਮ੍ਰਿਤ ਨਾਮ ਨੂੰ ਜਪਦੇ ਨੇ ਨਾ, ਸੱਚਾ ਲਾਭ ਉਹੀ ਹੀ ਲੈਂਦੇ ਨੇ, ਸੱਚਾ ਲਾਹਾ ਉਹੀ ਲੈਂਦੇ ਨੇ। ਗੁਰਮੁਖ ਲਾਹਾ ਲੈ ਗਏ ਅੰਮ੍ਰਿਤ ਨਾਮ ਨੂੰ ਜਪ ਜਪ ਕਰਕੇ। ਜਿਹੜੇ ਮਨਮੁਖ ਨੇ ਸ਼ਕਾਮ ਕਰਮ ਤੇ ਹੱਠ ਕਰਮ ਤੇ ਵਿਕਾਰ ਕਰਮਾਂ ਵਿੱਚ ਲੱਗ ਕਰਕੇ ਜੀਵਨ ਬਰਬਾਦ ਕਰਕੇ ਚਲੇ ਜਾਂਦੇ ਨੇ, ਮਨਮੁਖ ਚੱਲੇ ਮੂਲ ਗਵਾਏ ਜੀਓ। ਸੰਸਾਰ ਦੇ ਅੰਦਰ ਜਨਮ ਧਾਰਨ ਕਰਕੇ ਆਉਣ ਦਾ ਲਾਹਾ ਤੇ ਅੰਮ੍ਰਿਤ ਨਾਮ ਨੂੰ ਜਪਣੇ ਦਾ ਹੀ ਹੈ।
1: ਅੰਮ੍ਰਿਤ ਪੀ ਜਾਈ,
0: ਜਿਹੜੇ ਗੁਰਮੁਖ ਨੇ ਨਾ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ, ਇਸ ਅੰਮ੍ਰਿਤ ਨਾਮ ਨੂੰ ਜਪ ਜਪ ਕਰਕੇ ਹੀ ਜੀਵਨਾ ਕਰਦੇ ਨੇ। ਅੰਮ੍ਰਿਤ ਨਾਮ ਨੂੰ ਪੀ ਕਰਕੇ ਜੀਵੈ ਸਦ ਜੀਵਨ ਬ੍ਰਹਮ ਗਿਆਨੀ ਵਾਲਾ ਜਿਉਂਦੇ ਨੇ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਅਨੰਤ ਕਾਲ ਦੇ ਸਦੀਵੀ ਜੀਵਨ ਨੂੰ ਪ੍ਰਾਪਤ ਕਰਦੇ ਹਨ ਗੁਰਮੁਖ ਨਾਮ ਅੰਮ੍ਰਿਤ ਨੂੰ ਪੀ ਕਰਕੇ।
1: ਭਗਤੀ ਅਸਨੇ
0: ਮਹਾਰਾਜ, ਤਿੰਨਾਂ ਦਾ ਆਚਾਰ ਕਰਤੱਵਤਾ ਕੈਸੀ ਹੁੰਦੀ ਏ? ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਉਹ ਜਿਹੜੇ ਗੁਰਮੁਖ ਜਨ ਨੇ ਨਾ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਦੇ ਵਿੱਚ ਹੀ ਉਹਨਾਂ ਦਾ ਵਿਸ਼ੇਸ਼ ਕਰਕੇ ਪਿਆਰ ਲੱਗਾ ਹੁੰਦਾ ਹੈ। ਤੇ ਉਹ ਜਿਹੜੇ ਗੁਰਮੁਖ ਨੇ ਅੰਮ੍ਰਿਤ ਨਾਮ ਨੂੰ ਜਪ ਜਪ ਕਰਕੇ ਤ੍ਰਿਪਤ ਹੋ ਜਾਂਦੇ ਨੇ, ਨਾ ਸੰਸਾਰ ਦੇ ਪਦਾਰਥਾਂ ਦੀ ਵਾਸ਼ਨਾ ਰਹਿ ਜਾਂਦੀ ਏ, ਨਾ ਸਵਰਗ ਲੋਕ ਬ੍ਰਹਮ ਲੋਕ ਦੇ ਭੋਗਾਂ ਦੀ ਇੱਛਾ ਰਹਿ ਜਾਂਦੀ ਏ, ਅੰਮ੍ਰਿਤ ਨਾਮ ਨੂੰ ਜਪ ਕਰਕੇ ਗੁਰੂ ਦੁਆਰਾ ਭਾਈ ਉਹ ਲੋਕ ਅਤੇ ਪਰਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਰਹਿੰਦੇ ਹਨ ਜੀਓ।
1: ਮਹੱਲਾ ਤੀਜਾ,
0: ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਸਿੱਖਾਂ ਨੇ ਬੇਨਤੀ ਕੀਤੀ ਹੈ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਬਜ਼ੁਰਗਾਂ ਤੋਂ, ਵੱਡਿਆਂ ਤੋਂ, ਸਮਝਦਾਰਾਂ ਤੋਂ, ਗਿਆਨੀਆਂ ਤੋਂ ਸੁਣਦੇ ਆਉਂਦੇ ਆ, ਇਹ ਜਿਹੜਾ ਮਲਾਰ ਰਾਗ ਹੈ ਇਹ ਠੰਡਾ ਰਾਗ ਹੈ, ਸੀਤਲ ਰਾਗ ਹੈ ਜੀ। ਸੀਤਲ ਰਾਗ ਕਿਵੇਂ ਹੈ? ਜਦੋਂ ਕੋਈ ਮਲਾਰ ਰਾਗ ਨੂੰ ਗਾਇਨ ਕਰਦਾ ਤੇ ਮੀਂਹ ਪੈ ਜਾਂਦਾ, ਤਪਸ਼ ਮਿਟ ਜਾਂਦੀ ਏ, ਗਰਮੀ ਹਟ ਜਾਂਦੀ ਏ, ਧਰਤੀ ਦੀ ਔੜ ਮੁੱਕ ਜਾਂਦੀ ਏ, ਨਦੀਆਂ ਪਾਣੀ ਦੀਆਂ ਭਰ ਭਰ ਕੇ ਵਗਦੀਆਂ ਨੇ, ਤਲਾਬ ਟੋਭੇ ਜਲ ਦੇ ਭਰ ਜਾਂਦੇ ਨੇ, ਸਰੋਵਰ ਝੀਲਾਂ ਭਰ ਜਾਂਦੀਆਂ ਨੇ, ਖੂਹਾਂ ਦਾ ਜਲ ਉੱਪਰ ਆ ਜਾਂਦਾ ਹੈ ਮਹਾਰਾਜ, ਜਿਵੇਂ ਪ੍ਰਤੱਖ ਠੰਡ ਵਰਤ ਜਾਂਦੀ ਏ ਮੀਂਹ ਪੈਣ ਦੇ ਨਾਲ, ਮਲਾਰ ਰਾਗ

0: ਮਲਾਰ ਰਾਗ ਦੇ ਵਿੱਚ ਅੰਮ੍ਰਿਤ ਨਾਮ ਨੂੰ ਪਾ ਕਰਕੇ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਕਰਦੇ ਹਨ। ਭਾਈ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਮਲਾਰ ਰਾਗ ਵਿੱਚ ਕਰਨੇ ਕਰਕੇ ਤਿੰਨਾਂ ਗੁਰਮੁਖਾਂ ਦਾ ਤਨ ਵੀ ਸ਼ੀਤਲ ਹੋ ਜਾਂਦਾ ਹੈ ਤੇ ਮਨ ਵੀ ਸ਼ੀਤਲ ਹੋ ਜਾਂਦਾ। ਰਾਗ ਤੇ ਠੰਡਾ, ਪਰ ਜੇ ਵਿਸ਼ੇ ਸੁੱਖ ਵਾਲੇ ਗੀਤ ਗਾਇਨ ਕੀਤੇ ਜਾਣ ਫਿਰ ਨਹੀਂ ਸ਼ਾਂਤੀ ਵਰਤਦੀ। ਸ਼ਾਂਤੀ ਵਰਤਣ ਦੀ ਜੁਗਤ ਹੈ ਇਸ ਰਾਗ ਦੇ ਅੰਦਰ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਕੀਤਾ ਜਾਵੇ। ਫਿਰ ਜਿਹੜਾ ਮਨ ਹੈ ਨਾ, ਇਹ ਵੀ ਵਾਸ਼ਨਾ ਵੱਲੋਂ ਸ਼ਾਂਤ ਹੋ ਜਾਂਦਾ, ਤੇ ਜਿਹੜਾ ਤਨ ਹੈ ਇਹ ਵਿਕਾਰਾਂ ਵੱਲੋਂ ਸ਼ਾਂਤੀ ਨੂੰ ਧਾਰਨ ਕਰ ਲੈਂਦਾ। ਤਨ ਅਤੇ ਮਨ ਸੀਤਲ ਠੰਡਾ ਠਾਰ ਹੋ ਜਾਂਦਾ ਹੈ ਜੀਓ। ਭਾਈ ਜਿਨ੍ਹਾਂ ਗੁਰ ਸ਼ਬਦੀਆਂ ਨੇ ਗੁਰ ਸ਼ਬਦ ਦਾ ਕੀਰਤਨ ਕੀਤਾ ਅੰਤਰ ਆਤਮੇ ਪਿਆਰ ਦੇ ਨਾਲ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪਿਆ ਲਾਏ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ ਹਰ ਦਰਗਹਿ ਪਤ ਸਿਉ ਜਾਏਦਾ। ਤਿੰਨਾਂ ਗੁਰਮੁਖਾਂ ਨੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਕੀਰਤਨ ਦੁਆਰਾ ਏਕ ਪਛਾਣਿਆ, ਇੱਕ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਨੂੰ ਆਪਣੇ ਹਿਰਦੇ ਦੇ ਅੰਦਰ ਤੇ ਸਮੁੱਚੀ ਕਾਇਨਾਤ ਦੇ ਅੰਦਰ ਵਸ ਰਹਿਆ ਪਛਾਣਿਆ ਹੈ। ਇਸ ਕਰਕੇ ਭਾਈ ਉਹ ਰਾਗ ਦੁਆਰਾ ਅਤੇ ਹਿਰਦੇ ਦੇ ਪਿਆਰ ਕਰਕੇ ਇੱਕੋ ਸੱਚੇ ਪਰਮੇਸ਼ਰ ਜੀ ਦੀ ਸੋਏ ਸੋਭਾ ਕਰਦੇ ਨੇ। ਸੋਏ ਉਹ ਗੁਰਮੁਖ ਇੱਕੋ ਇੱਕ ਵਾਹਿਦ ਹਸਤੀ ਇੱਕ ਓਅੰਕਾਰ ਸੱਚੇ ਪਰਮੇਸ਼ਰ ਜੀ ਦੇ ਨਾਮ ਨੂੰ ਨਿਸ਼ਚੇ ਦੇ ਸਹਿਤ ਜਪਦੇ ਹਨ। ਭਾਈ ਉਹਨਾਂ ਦਾ ਮਨ ਵੀ ਸੱਚਾ ਹੈ, ਉਹਨਾਂ ਦਾ ਤਨ ਵੀ ਸੱਚਾ ਹੈ, ਤੇ ਮਨ ਦੇ ਅੰਦਰ ਨਿਸ਼ਚਾ ਵੀ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਹੈ। ਭਾਈ ਨਿਸ਼ਚੇ ਦੇ ਸਹਿਤ ਸੱਚੇ ਪਰਮੇਸ਼ਰ ਜੀ ਦੇ ਨਾਲ ਸੱਚੀ ਪ੍ਰੀਤੀ ਉਹਨਾਂ ਦੇ ਹਿਰਦੇ ਦੀ ਲੱਗ ਰਹੀ ਹੈ।
1: ਅੰਦਰ ਸੱਚੀ ਭਗਤ ਹੈ,
0: ਉਹਨਾਂ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਸੱਚੇ ਪਰਮੇਸ਼ਰ ਜੀ ਦੀ ਸੱਚੀ ਭਗਤੀ ਹੀ ਵਸ ਰਹੀ ਹੈ, ਨਿਵਾਸ ਕਰ ਰਹੀ ਹੈ। ਤੇ ਭਾਈ ਸਹਿਜੇ ਹੀ ਸੁਭਾਵਕ ਹੀ ਤਿੰਨਾਂ ਦੀ ਮਾਣ ਵਡਿਆਈ ਪ੍ਰਤਿਸ਼ਠਾ ਰਹਿ ਆਉਂਦੀ ਹੈ। ਸਹਿਜੇ ਹੀ ਸਹਿਜ ਅਚੁੱਤ ਸੁੱਖ ਨੂੰ ਪ੍ਰਾਪਤ ਕਰਦੇ ਨੇ, ਸਹਿਜੇ ਹੀ ਸਹਿਜ ਨਾਮ ਗਿਆਨ ਦੈ ਆਤਮ ਗਿਆਨ ਨੂੰ ਪ੍ਰਾਪਤ ਕਰਦੇ ਨੇ। ਪਾਤੇ ਹੋਏ ਤੇ ਪਤੀ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਉਹ ਗੁਰਮੁਖ ਹੁੰਦੇ ਹਨ। ਮਹਾਰਾਜ ਫਿਰ ਸਾਰੇ ਲੋਕ ਜਿਹੜੇ ਨੇ ਇਸ ਪ੍ਰਾਪਤੀ ਦੇ ਮਾਰਗ ਤੇ ਚੱਲ ਕੇ ਕਿਉਂ ਨਹੀਂ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਦੇ? ਹਜ਼ੂਰ ਫਰਮਾਉਂਦੇ ਨੇ ਇਹ ਕਲਯੁਗ ਦਾ ਸਮਾਂ, ਮਨਾਂ ਦੇ ਅੰਦਰ ਘੋਰ ਗੁਬਾਰ ਅੰਧਕਾਰ ਮਨਮੁਖਤਾਈ ਦਾ ਅਗਿਆਨਤਾ ਦਾ ਬਣਿਆ ਹੋਇਆ। ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਕਲਯੁਗ ਦਾ ਸਮਾਂ ਐਸਾ ਬਣ ਆਇਆ, ਲੋਕ ਸਤਿਗੁਰੂ ਜੀ ਦੀ ਸਿੱਖਿਆ ਨੂੰ ਧਾਰਨ ਨਹੀਂ ਕਰਦੇ, ਆਪਣੇ ਆਪ ਨੂੰ ਹੀ ਪਰਮ ਸਿਆਣੇ ਸਮਝਦੇ ਨੇ ਕਿ ਮੈਂ ਹੀ ਦੁਨੀਆਂ ਦੇ ਅੰਦਰ ਸਭ ਤੋਂ ਸਿਆਣਾ ਹਾਂ। ਇਸ ਪ੍ਰਕਾਰ ਕਲਯੁਗ ਮਹਿ ਘੋਰ ਅੰਧਾਰ ਹੈ। ਕਲਯੁਗ ਦੇ ਸਮੇਂ ਦੇ ਅੰਦਰ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਸਤਿਗੁਰੂ ਜੀ ਦੀ ਸਿੱਖਿਆ ਤੋਂ ਬਿਨਾਂ ਮਨਾਂ ਦੇ ਅੰਦਰ ਘੋਰ ਅੰਧਾਰ ਅੰਧ ਗੁਬਾਰ ਬਣਿਆ ਹੋਇਆ ਹੈ ਜੀਵਾਂ ਦੇ ਅੰਦਰ। ਜਿਹੜੇ ਮਨਮੁਖ ਨੇ ਨਾ, ਇਹਨਾਂ ਨੂੰ ਕੋਈ ਪ੍ਰੇਮਾ ਭਗਤੀ ਦਾ ਮਾਰਗ ਸਤਿਗੁਰੂ ਜੀ ਤੋਂ ਬਿਨਾਂ ਦਿਖਾਉਣ ਵਾਲਾ ਨਹੀਂ ਹੈ, ਤੇ ਸਤਿਗੁਰੂ ਜੀ ਦੇ ਲੜ ਲੱਗਦੇ ਨਹੀਂ। ਸਾਧ ਸੰਗਤ ਜੀ, ਅੱਜ ਵੀ ਐਸਾ ਹੀ ਮਨਮੁਖਤਾਈ ਦਾ ਅੰਧ ਗੁਬਾਰ ਹੈ ਨਾ। ਸਤਿਗੁਰੂ ਜੀ ਦੇ ਨਾਲ ਪਿਆਰ ਵੀ ਕਰਦੇ ਹਾਂ, ਗੁਰਬਾਣੀ ਵੀ ਪੜ੍ਹਦੇ ਹਾਂ, ਗੁਰੂ ਘਰ ਵੀ ਆਉਂਦੇ ਹਾਂ, ਸੇਵਾ ਵੀ ਕਰਦੇ ਹਾਂ, ਪਰ ਤਾਂ ਵੀ ਮਨਮੁਖਤਾਈ ਦਾ ਅੰਧ ਗੁਬਾਰ ਮੁਕੰਮਲ ਤੌਰ ਤੇ ਮਨ ਚੋਂ ਮਿਟਦਾ ਨਹੀਂ, ਅੰਮ੍ਰਿਤ ਛਕਣ ਵਾਸਤੇ ਤਿਆਰ ਨਹੀਂ। ਸਾਧ ਸੰਗਤ ਜੀ, ਜੇ ਧੀ ਨੂੰ ਅੰਮ੍ਰਿਤ ਛਕਾਉਣਾ ਹੋਵੇ ਨਾ, ਕਹਿੰਦੇ ਪਤਾ ਨਹੀਂ ਕਿਹੋ ਜਿਹੇ ਘਰ ਵਿੱਚ ਜਾਣਾ, ਪਤਾ ਨਹੀਂ ਵਾਰ ਕਿਹੋ ਜਿਹਾ ਲੱਭਣਾ, ਅੰਮ੍ਰਿਤ ਨਹੀਂ ਛਕਾਉਣਾ। ਜਦੋਂ ਮਨ ਵਿੱਚ ਦ੍ਰਿੜ ਨਿਸ਼ਚਾ ਹੀ ਇਹ ਰੱਖਿਆ ਕਿ ਪਤਾ ਨਹੀਂ ਕਿਹੋ ਜਿਹਾ ਘਰ ਲੱਭਣਾ, ਤੇ ਫਿਰ ਸਾਧ ਸੰਗਤ ਜੀ, ਫਿਰ ਸੱਚਮੁੱਚ ਹੀ ਪਤਾ ਨਹੀਂ ਕਿਹੋ ਜਿਹਾ ਲੱਭਣਾ। ਜੇ ਨਿਸ਼ਚਾ ਹੋਵੇ ਸਤਿਗੁਰੂ ਜੀ ਦੇ ਉੱਪਰ, ਜਿਸ ਸਤਿਗੁਰੂ ਜੀ ਨੇ ਸਪੁੱਤਰੀ ਬਖਸ਼ੀਏ, ਸਪੁੱਤਰੀ ਨੂੰ ਅੰਮ੍ਰਿਤ ਛਕਾਈਏ, ਅੰਮ੍ਰਿਤ ਧਾਰੀ ਬਣਾਈਏ, ਤੇ ਸਤਿਗੁਰੂ ਜੀ ਸਪੁੱਤਰੀ ਵਾਸਤੇ ਅੰਮ੍ਰਿਤ ਧਾਰੀ ਵਰ ਵੀ ਬਖਸ਼ਣਗੇ। ਨਿਸ਼ਚਾ ਹੋਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਵਨਾਵਾਂ ਪੂਰੀਆਂ ਕਰਦੇ ਨੇ। ਇਸੇ ਪ੍ਰਕਾਰ ਜੇ ਘਰ ਵਿੱਚ ਪੁੱਤਰ ਹੋਵੇ ਅੰਮ੍ਰਿਤ ਨਹੀਂ ਛਕਾਉਂਦੇ, ਜੀ ਵੱਡਾ ਹੋਵੇਗਾ ਸਮਝਦਾਰ ਹੋਵੇਗਾ ਆਪੇ ਹੀ ਛਕ ਲਵੇਗਾ। ਬਚਪਨ ਤੋਂ ਅੰਮ੍ਰਿਤ ਛਕਣ ਦੇ, ਗੁਰਬਾਣੀ ਦੇ, ਨਿਤਨੇਮ ਦੇ, ਸਿਮਰਨ ਦੇ ਸੰਸਕਾਰ ਨਹੀਂ ਦਿੱਤੇ, ਤੇ ਬੱਚੇ ਫਿਰ ਵੱਡੇ ਹੋ ਕਰਕੇ ਜਦੋਂ ਕੁਸੰਗਤ ਵਿੱਚ ਪੈ ਜਾਂਦੇ ਨੇ ਨਾ, ਫਿਰ ਮਾਪੇ ਵਿਚਾਰੇ ਰੋਂਦੇ ਫਿਰਦੇ ਨੇ ਜੀ, ਬਾਬਾ ਜੀ ਤੁਸੀਂ ਅਰਦਾਸ ਕਰੋ, ਪੁੱਤ ਮਾੜੀ ਸੰਗਤ ਵਿੱਚ ਚਲਿਆ ਗਿਆ, ਸਾਡੇ ਆਖੇ ਨਹੀਂ ਲੱਗਦਾ, ਸਾਡਾ ਆਗਿਆਕਾਰ ਬਣੇ। ਜਦੋਂ ਤੇ ਗੁਰਮਤ ਦੇ ਸੰਸਕਾਰ ਦੇਣ ਦਾ ਸਮਾਂ ਸੀ, ਜਦੋਂ ਤੇ ਚੰਗੀ ਸਿੱਖਿਆ ਦੇਣ ਦਾ ਸਮਾਂ।

0: ਸੀ ਉਦੋਂ ਚੰਗੇ ਸੰਸਕਾਰ ਦਿੱਤੇ ਨਾ, ਅੰਮ੍ਰਿਤ ਵੇਲੇ ਜਗਾਉਂਦੇ ਹੀ ਨਹੀਂ, ਕਹਿੰਦੇ ਬੱਚੇ ਦੀ ਨੀਂਦ ਨਹੀਂ ਪੂਰੀ ਹੋਣੀ ਫਿਰ ਸਕੂਲੇ ਜਾ ਕੇ ਸੌਵੇਗਾ। ਉਦੋਂ ਤੇ ਅੰਮ੍ਰਿਤ ਵੇਲੇ ਜਾਗਣਾ ਸਿਖਾਇਆ ਨਹੀਂ, ਤਾਂ ਜਦੋਂ 20-25 ਸਾਲ ਅਭਿਆਸ ਹੋ ਗਿਆ ਦਿਨ ਚੜ੍ਹਦੇ ਤੱਕ ਸੌਣ ਦਾ, ਫਿਰ ਕਹਿੰਦੇ ਤੂੰ ਵੀ ਉੱਠ ਕੇ ਕਦੇ ਜਪਜੀ ਸਾਹਿਬ ਕਰ ਲਿਆ ਕਰ, ਇਹ ਸੰਸਕਾਰ ਤੇ ਪਹਿਲਾਂ ਦੇਣੇ ਸੀ ਨਾ, ਪਹਿਲਾਂ ਸੰਸਕਾਰ ਨਹੀਂ ਦਿੰਦੇ। ਬਾਅਦ ਵਿੱਚ ਜਦੋਂ ਅੰਧਕਾਰ ਜੀਵਨ ਦੇ ਵਿੱਚ ਵਰਤ ਜਾਂਦਾ ਨਾ, ਮਨ ਵਾਲਾ ਅੰਧਕਾਰ ਜੀਵਨ ਵਿੱਚ ਜਦੋਂ ਪ੍ਰਤੱਖ ਦਿਸਦਾ, ਫਿਰ ਲੋਕ ਰੋਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਐਸਾ ਅੰਧ ਗੁਬਾਰ ਮਨਾਂ ਦੇ ਅੰਦਰ ਛਾਇਆ ਹੈ, ਜਿਨ੍ਹਾਂ ਸਤਿਗੁਰਾਂ ਨੇ ਗਿਆਨ ਦਾ ਚਾਨਣ ਦੇਣਾ ਸੀ ਨਾ, ਉਹਨਾਂ ਦੇ ਲੜ ਲੱਗਣ ਵਾਸਤੇ ਤਿਆਰ ਨਹੀਂ। ਬਚਪਨ ਲੰਘ ਗਿਆ, ਕਿਸ਼ੋਰ ਅਵਸਥਾ ਲੰਘ ਗਈ, ਜਵਾਨੀ ਲੰਘ ਗਈ, ਪ੍ਰੌਢਿਆ ਅਵਸਥਾ ਜਿਸ ਨੂੰ ਅੱਧ ਖੜ ਦੀ ਅਵਸਥਾ ਕਿਹਾ ਜਾਂਦਾ, ਪ੍ਰੌਢਿਆ ਅਵਸਥਾ ਲੰਘ ਗਈ, ਬੁਢਾਪਾ ਤਨ ਦੇ ਉੱਪਰ ਆ ਗਿਆ, ਅੰਮ੍ਰਿਤ ਛਕਣ ਵਾਸਤੇ ਤਾਂ ਵੀ ਤਿਆਰ ਨਹੀਂ। ਪਹਿਲਾਂ ਕਹਿੰਦੇ ਜੀ ਪਹਿਲਾਂ ਵਿਆਹ ਹੋ ਜਾਵੇ, ਵਰ ਪਤਾ ਨਹੀਂ ਕਿਹੋ ਜਿਹਾ ਮਿਲਣਾ, ਅਤੇ ਲੜਕੇ ਵੀ ਕਹਿੰਦੇ ਘਰ ਵਾਲੀ ਪਤਾ ਨਹੀਂ ਕਿਹੋ ਜਿਹੀ ਮਿਲਣੀ, ਪਹਿਲਾਂ ਵਿਆਹ ਕਰਾ ਲਈਏ। ਵਿਆਹ ਹੋ ਗਿਆ, ਕਹਿੰਦੇ ਜੀ ਬੱਚੇ ਛੋਟੇ ਨੇ, ਮਰਿਆਦਾ ਨਹੀਂ ਰੱਖੀ ਜਾਣੀ, ਵੱਡੇ ਹੋ ਜਾਣ ਪਲ ਜਾਣ। ਬੱਚੇ ਵੱਡੇ ਹੋ ਗਏ, ਕਹਿੰਦੇ ਜੀ ਬੱਚਿਆਂ ਦੇ ਵਿਆਹ ਕਰਨੇ ਨੇ, ਵਿਆਹ ਕਰ ਲਈਏ, ਫਿਰ ਅੰਮ੍ਰਿਤ ਛਕਾਂਗੇ। ਵਿਆਹ ਬੱਚਿਆਂ ਦੇ ਕਰਨ ਤੋਂ ਕੀ ਭਾਵ ਹੈ ਕਿ ਸ਼ਰਾਬਾਂ ਸ਼ਬਾਬਾਂ ਦੇ ਵਿੱਚ ਹਾਲੇ ਜੀਵਨ ਨੂੰ ਬਰਬਾਦ ਕਰਨਾ ਹੈ, ਅਤੇ ਜੇ ਅੰਮ੍ਰਿਤ ਛਕ ਲਿਆ ਹੈ ਤਾਂ ਫਿਰ ਇਹ ਕੁਰੀਤੀਆਂ ਨਹੀਂ ਕੀਤੀਆਂ ਜਾਣੀਆਂ, ਆਪ ਹੀ ਤਾਂ ਕੁਰੀਤੀਆਂ ਨੂੰ ਘੁੱਟ ਕੇ ਫੜਿਆ, ਛੱਡਣ ਵਾਸਤੇ ਤਿਆਰ ਨਹੀਂ। ਅਤੇ ਸਾਧ ਸੰਗਤ ਜੀ ਬੱਚਿਆਂ ਦੇ ਵਿਆਹ ਹੋ ਗਏ, ਫਿਰ ਕਹਿੰਦੇ ਹੁਣ ਬੁੱਢੇ ਹੋ ਗਏ ਆ, ਅੱਗੇ ਹੀ ਜਾ ਕੇ ਅੰਮ੍ਰਿਤ ਛਕਾਂਗੇ। ਭਾਈ ਅੱਗੇ ਤਾਂ ਫਿਰ ਧਰਮਰਾਜ ਨੇ ਲੇਖਾ ਹੀ ਲੈਣਾ ਹੈ, ਧਰਮਰਾਜ ਨੇ ਉੱਥੇ ਤਿਆਰ ਬਾਰ ਤਿਆਰ ਪੰਜ ਪਿਆਰੇ ਨਹੀਂ ਬਿਠਾਏ, ਜਿਹੜਾ ਜਾਂਦੇ ਹੀ ਅੰਮ੍ਰਿਤ ਸੰਚਾਰ ਕਰਕੇ ਤੁਹਾਨੂੰ ਅੰਮ੍ਰਿਤ ਛਕਾਉਣਗੇ। ਅੰਮ੍ਰਿਤ ਧਰਮਰਾਜ ਨੇ ਨਹੀਂ, ਪੰਜ ਪਿਆਰਿਆਂ ਨੇ ਛਕਾਉਣਾ, ਅਤੇ ਉਸਦੀ ਦਾਤ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਇਸ ਮਾਤ ਲੋਕ ਵਿੱਚ ਹੀ ਬਖਸ਼ੀ ਹੈ, ਧਰਮਰਾਜੇ ਦੇ ਦਰਬਾਰ 'ਚੋਂ ਨਹੀਂ ਅੰਮ੍ਰਿਤ ਮਿਲਣਾ। ਸਤਿਗੁਰੂ ਜੀ ਬਚਨ ਕਰਦੇ ਨੇ, ਇਸ ਪ੍ਰਕਾਰ ਕਲਯੁੱਗ ਮਹਿ ਘੋਰ ਅੰਧਾਰ ਹੈ, ਕਲਯੁੱਗ ਦੇ ਸਮੇਂ ਦੇ ਅੰਦਰ ਅੰਧ ਗੁਬਾਰ ਘੋਰ ਹਨੇਰਾ, ਕਾਲੀ ਬੋਲੀ ਰਾਤ ਹਨੇਰੀ ਦੀ ਮਨਮੁਖਾਂ ਦੇ ਹਿਰਦਿਆਂ ਦੇ ਅੰਦਰ ਛਾਈ ਹੈ, ਮਨਮੁਖ ਰਾਹ ਨਾ ਕੋਏ। ਇਸ ਪ੍ਰਕਾਰ ਜਿਹੜੇ ਮਨਮੁਖ ਨੇ ਨਾ, ਉਹਨਾਂ ਨੂੰ ਕੋਈ ਪ੍ਰੇਮਾ ਭਗਤੀ ਦਾ ਰਸਤਾ ਪ੍ਰਾਪਤ ਨਹੀਂ ਹੋ ਰਿਹਾ, ਸਤਿਗੁਰੂ ਜੀ ਦਾ ਪੱਲਾ ਫੜਦੇ ਨਹੀਂ, ਅਤੇ ਆਪੇ ਤਰਨ ਦਾ ਸੰਸਾਰ ਸਾਗਰ ਤੋਂ ਮਾਰਗ ਉਹਨਾਂ ਨੂੰ ਕੋਈ ਨਜ਼ਰ ਨਹੀਂ ਆਉਂਦਾ। ਮਹਾਰਾਜ ਫਿਰ ਦੁਨੀਆਂ ਦੇ ਅੰਦਰ ਵੱਡਿਆ ਭਾਗਾਂ ਵਾਲੇ ਕੌਣ ਨੇ? ਹਜ਼ੂਰ ਫਰਮਾਉਂਦੇ ਨੇ, ਭਾਈ ਦੁਨੀਆਂ ਦੇ ਅੰਦਰ ਉਹ ਹੀ ਵੱਡਿਆ ਭਾਗਾਂ ਵਾਲੇ ਹਨ ਜਿਨ੍ਹਾਂ ਗੁਰਮੁਖਾਂ ਨੂੰ ਸਤਿਗੁਰੂ ਜੀ ਦੀ ਸਿੱਖਿਆ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਾਖਿਆਤਕਾਰ ਹੋਏ ਨੇ, ਹਿਰਦਿਆਂ ਦੇ ਅੰਦਰ ਪ੍ਰਗਟ ਹੋ ਗਏ ਨੇ ਨਾ, ਭਾਈ ਉਹ ਹੀ ਵੱਡਿਆ ਭਾਗਾਂ ਵਾਲੇ ਹਨ ਸੰਸਾਰ ਦੇ ਅੰਦਰ। ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ, ਮਹਾਰਾਜ ਸਾਨੂੰ ਪ੍ਰਮਾਣ ਦੇ ਕਰਕੇ ਦ੍ਰਿਸ਼ਟਾਂਤ ਦੇ ਕਰਕੇ ਸਮਝਾਓ, ਕਿਉਂਕਿ ਅਸੀਂ ਜਦੋਂ ਨਾਮ ਜਪਦੇ ਹਾਂ ਨਾ, ਕੋਈ ਆਨੰਦ ਨਹੀਂ ਆਉਂਦਾ, ਕੋਈ ਨਾਮ ਸਾਨੂੰ ਮਿੱਠਾ ਨਹੀਂ ਲੱਗਦਾ, ਕੋਈ ਰੁਚੀ ਨਹੀਂ ਬਣਦੀ। ਮਹਾਰਾਜ ਨਾਮ ਨੂੰ ਜਪਣੇ ਕਰਕੇ ਕਿਵੇਂ ਚਾਓ ਉਪਜਦਾ, ਸਾਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਓ। ਸਤਿਗੁਰੂ ਜੀ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ, ਇੰਦ ਵਰਸ ਹੈ ਭਾਈ, ਜਦੋਂ ਬੱਦਲ ਵਰਦੇ ਨੇ ਕਰ ਦਇਆ, ਪਰਮੇਸ਼ਰ ਜੀ ਹੁਕਮ ਦਿੰਦੇ ਨੇ ਇਹਨਾਂ ਬੱਦਲਾਂ ਨੂੰ, ਮੇਘੈ ਨੋ ਫੁਰਮਾਨ ਹੋਵਾ ਵਰਸੋ ਕਿਰਪਾ ਧਾਰ, ਜਿਸ ਵੇਲੇ ਫਿਰ ਵਾਹਿਗੁਰੂ ਜੀ ਦਾ ਹੁਕਮ ਪਾ ਕਰਕੇ ਦਇਆ ਕਰਕੇ ਜਿਹੜੇ ਬੱਦਲ ਨੇ ਵਰਸਦੇ ਹਨ, ਔੜ ਮਿਟ ਜਾਂਦੀ ਏ, ਤਪਸ਼ ਮਿਟ ਜਾਂਦੀ ਏ, ਪੀਣ ਵਾਸਤੇ ਜਲ ਮਿਲ ਜਾਂਦਾ, ਨਹਾਉਣ ਵਾਸਤੇ ਜਲ ਮਿਲ ਜਾਂਦਾ, ਵਸਤਰ ਧੋਣ ਵਾਸਤੇ ਜਲ ਮਿਲ ਜਾਂਦਾ, ਤਾਲਾਬ ਭਰ ਜਾਂਦੇ ਨੇ, ਸਰੋਵਰ ਭਰ ਜਾਂਦੇ ਨੇ, ਟੋਬੇ ਭਰ ਜਾਂਦੇ ਨੇ, ਇਸੇ ਪ੍ਰਕਾਰ ਫਸਲਾਂ ਹਰੀਆਂ ਭਰੀਆਂ ਹੋ ਜਾਂਦੀਆਂ ਨੇ, ਬ੍ਰਿਸ਼ਾਂ ਨੂੰ ਲੱਗੇ ਹੋਏ ਫਲ ਰਸਾਂ ਦੇ ਸਹਿਤ ਹੁੰਦੇ ਨੇ, ਬਹੁਤੀ ਹਰਿਆਵਲਤਾ ਹੁੰਦੀ ਹੈ, ਲੋਕਾਂ ਦੇ ਮਨ ਵਿੱਚ ਬੜਾ ਚਾਓ ਪੈਦਾ ਹੁੰਦਾ, ਜ਼ਿਮੀਦਾਰਾਂ ਨੂੰ ਚਾਓ ਚੜ੍ਹ ਜਾਂਦਾ, ਮੀਂਹ ਪੈ ਗਿਆ ਹੁਣ ਫਸਲਾਂ ਚੰਗੀਆਂ ਹੋਣਗੀਆਂ, ਧਾਂਕਾਂ ਲੱਗ ਜਾਣਗੀਆਂ, ਆੜ੍ਹਤੀਆਂ ਨੂੰ ਚਾਓ ਹੁੰਦਾ ਹੁਣ ਫਸਲ ਬਹੁਤੀ ਮੰਡੀ ਦੇ ਵਿੱਚ ਆਵੇਗੀ, ਲੋਕਾਂ ਦੇ ਮਨ ਵਿੱਚ ਚਾਓ ਹੁੰਦਾ ਫਸਲਾਂ ਹੋਈਆਂ ਹੁਣ ਅਸੀਂ ਰੱਜ ਰੱਜ ਕੇ ਭੋਜਨ ਖਾਵਾਂਗੇ, ਪੰਛੀਆਂ ਦੇ ਮਨਾਂ ਵਿੱਚ ਚਾਓ ਹੁੰਦਾ ਸਰੋਵਰ ਝੀਲਾਂ ਭਰ ਗਈਆਂ ਇਸ਼ਨਾਨ ਕਰਾਂਗੇ, ਜੀਵਾਂ ਦੇ ਮਨ ਵਿੱਚ ਚਾਓ ਹੁੰਦਾ ਪੀਣ ਵਾਸਤੇ ਵਰਤਣ ਵਾਸਤੇ ਜਲ ਮਿਲ ਗਿਆ, ਸਾਰਿਆਂ ਲੋਕਾਂ ਦੇ ਮਨ ਦੇ ਅੰਦਰ ਬੜਾ ਚਾਓ ਪ੍ਰਗਟ ਹੁੰਦਾ ਹੈ। ਤੇ ਜਿਹੜੇ ਸੂਝਵਾਨ ਨੇ, ਸਮਝਦਾਰ ਨੇ, ਜਿਸ ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਬੱਦਲ ਵਰਦੇ ਹਨ, ਮੀਂਹ ਪੈਂਦਾ ਹੈ, ਉਹ ਤਿਸ ਪਰਮੇਸ਼ਰ ਜੀ ਤੋਂ ਬਲਿਹਾਰ ਜਾਂਦੇ ਨੇ। ਧੰਨ ਹੋ ਪਰਮੇਸ਼ਰ ਜੀ, ਤੁਸਾਂ ਕਿਰਪਾ ਕੀਤੀ, ਮੀਂਹ ਹੋ ਪਾਇਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਮਹਾਰਾਜ ਧੰਨਵਾਦ ਆਪ ਜੀ ਦਾ, ਆਪ ਜੀ ਨੇ ਜਲ ਬਖਸ਼ਿਆ। ਇਸੇ ਪ੍ਰਕਾਰ
1: ਵਰਸਾ ਕਰ ਦਇਆ
0: ਭਾਈ, ਜਦੋਂ ਸੰਸਾਰ ਦੇ ਅੰਦਰ ਪਾਪ ਵੱਧ ਗਏ, ਕੁਕਰਮ ਵੱਧ ਗਏ, ਅਧਰਮ ਵੱਧ ਗਏ, ਜ਼ੁਲਮ ਫੈਲ ਗਿਆ, ਕਲ ਕਾ ਤੀਰਾ ਜੇ ਕਾ ਸਾਈ, ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ, ਆਧੇਰ ਹੈ ਰਾਹੋ ਨਾ ਕੋਈ। ਜਦੋਂ ਲੋਕਾਂ ਦੇ ਅੰਦਰ ਅੱਧ ਗੁਬਾਰ ਫੈਲ ਗਿਆ, ਕਿਸੇ ਨੂੰ ਸੱਚ ਦਾ ਮਾਰਗ ਨਹੀਂ ਸੀ ਨਾ ਦਿਸਦਾ, ਇੰਦ ਵਰਸੈ ਕਰ ਦਇਆ। ਅਕਾਲ ਪੁਰਖ ਵਾਹਿਗੁਰੂ ਜੀ ਦੀ ਆਗਿਆ ਦੇ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਬੱਦਲ ਸਰੂਪ ਹੋ ਕਰਕੇ ਵਰੇ ਨੇ, ਉਪਦੇਸ਼ ਰੂਪੀ ਨਾਮ ਰੂਪੀ ਜਲ ਦੀ ਵਰਖਾ ਦਇਆ ਕਰਕੇ ਜੀਵਾਂ ਦੇ ਉੱਪਰ ਕਰਨਾ ਕੀਤੀ ਹੈ ਜੀਓ। ਜਦੋਂ ਸਾਰਿਆਂ ਨੂੰ ਸਰਬ ਸਾਂਝਾ ਉਪਦੇਸ਼ ਸਤਿਗੁਰੂ ਜੀ ਨੇ ਦਿੱਤਾ ਨਾ, ਸ਼ੂਦਰਾਂ ਨੂੰ, ਵੈਸ਼ਾਂ ਨੂੰ, ਇਸੇ ਪ੍ਰਕਾਰ ਬ੍ਰਾਹਮਣਾਂ ਨੂੰ, ਖੱਤਰੀਆਂ ਨੂੰ, ਚਾ ਸਾਰੇ ਵਰਣਾਂ ਨੂੰ, ਸਾਰੇ ਆਸ਼ਰਮਾਂ ਨੂੰ, ਸਾਰੇ ਸੰਸਾਰ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਸਾਂਝਾ ਉਪਦੇਸ਼ ਦਿੱਤਾ ਹੈ। ਜਿਵੇਂ ਮੀਂਹ ਦਾ ਜਲ ਸਾਰਿਆਂ ਲਈ ਸਾਂਝਾ ਹੀ ਹੁੰਦਾ ਹੈ, ਕਿਸੇ ਇੱਕ ਧਰਮ ਦਾ, ਇੱਕ ਫਿਰਕੇ ਦਾ, ਇੱਕ ਜਾਤੀ ਦਾ ਨਹੀਂ ਨਾ ਹੁੰਦਾ, ਇਸੇ ਪ੍ਰਕਾਰ ਸਤਿਗੁਰੂ ਜੀ ਸਭਨਾਂ ਦੇ ਸਾਂਝੇ ਨੇ। ਜ਼ਾਹਰ ਪੀਰ ਜਗਤ ਗੁਰ ਬਾਬਾ, ਸਾਰੇ ਜਗਤ ਦੇ ਗੁਰੂ ਰੂਪ ਹੋ ਕਰਕੇ ਜਿਸ ਵੇਲੇ ਕਿਰਪਾ ਦੇ ਬੱਦਲ ਰੂਪ ਹੋ ਕਰਕੇ ਉਪਦੇਸ਼ ਦੀ ਵਰਖਾ ਕੀਤੀ, ਸਾਰਿਆਂ ਲੋਕਾਂ ਦੇ ਮਨ ਦੇ ਅੰਦਰ ਬੜਾ ਚਾਉ, ਬੜਾ ਆਨੰਦ ਪ੍ਰਗਟ ਹੋਇਆ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦੇ ਨਾਲ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਪਦੇਸ਼ ਦੇ ਕਰਕੇ ਅੰਮ੍ਰਿਤ ਨਾਮ ਨੂੰ ਜਪਾਇਆ ਹੈ, ਤੇ ਗੁਰਮੁਖਾਂ ਨੇ ਜਾਣਿਆ ਜਿਸ ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੀ ਸਰਬਤ ਸਾਂਝਾ ਉਪਦੇਸ਼ ਨਾਮ ਜਪਣੇ ਦਾ ਸਾਰਿਆਂ ਜੀਵਾਂ ਦੇ ਤਾਂ ਹੀ ਦੇ ਰਹੇ ਹਨ। ਉਸ ਪਰਮੇਸ਼ਰ ਜੀ ਤੋਂ, ਵਾਹਿਗੁਰੂ ਜੀ ਤੋਂ ਸਦਾ ਸਦਾ ਕੁਰਬਾਨ ਬਲਿਹਾਰ ਜਾਣਾ ਕਰੀਏ।
1: ਗੁਰਮੁਖ ਸ਼ਬਦ ਸੰਭਾਲੀਆ
0: ਭਾਈ, ਇਸ ਪ੍ਰਕਾਰ ਜਿਹੜੇ ਗੁਰਮੁਖ ਜਨ ਨੇ ਨਾ, ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਪਾਰ ਬ੍ਰਹਮ ਜੀ ਦੇ ਅੰਮ੍ਰਿਤ ਨਾਮ ਨੂੰ ਸੰਭਾਲੀਆ ਜਪਦੇ ਹਨ, ਜਪ ਕਰਦੇ, ਸਿਮਰਨ ਭਜਨ ਕਰਦੇ ਹਨ, ਤੇ ਸਦਾ ਸਦਾ ਸਥਿਰ ਸਰੂਪ ਸੱਚੇ ਪਰਮੇਸ਼ਰ ਜੀ ਦੇ ਗੁਣਾਂ ਨੂੰ ਗਾਉਂਦੇ ਹਨ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ ਭਾਈ, ਜੋ ਨਾਮੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਅੰਦਰ ਹਿਰਦੇ ਕਰਕੇ ਪ੍ਰੇਮ ਵਿੱਚ ਰੰਗੇ ਹੋਏ ਨੇ ਨਾ, ਉਹ ਨਿਰਮਲ ਹੋਏ ਨੇ, ਉੱਜਲ ਹੋਏ ਨੇ, ਪਵਿੱਤਰ ਹਿਰਦਿਆਂ ਵਾਲੇ ਹੋਏ ਨੇ, ਪ੍ਰਕਾਸ਼ਮੈ ਹੋਏ ਹਨ, ਤੇ ਸਹਿਜੇ ਹੀ ਸੱਚੇ ਨਾਮ ਨੂੰ ਜਪ ਕਰਕੇ ਤਿੰਨਾਂ ਦੇ ਮਨ ਦੇ ਅੰਦਰ ਸਮਾਹੜਾ ਆਨੰਦ ਬਣਿਆ ਰਹਿੰਦਾ ਹੈ। ਸਹਿਜੇ ਸੱਚੇ ਸੱਚ ਸਰੂਪ ਪਰਮੇਸ਼ਰ ਜੀ ਦੇ ਨਾਮ ਦੇ ਅੰਦਰ ਉਹਨਾਂ ਦਾ ਮਨ ਸਮਾਇਆ ਰਹਿੰਦਾ, ਤਦਾਕਾਰ ਹੋਇਆ ਰਹਿੰਦਾ ਹੈ ਜੀਓ। ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਪੌੜੀ ਦੁਆਰਾ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਜੀ ਨੂੰ ਪ੍ਰਾਪਤ ਕਿਹਨਾਂ ਨੇ ਕੀਤਾ, ਕਿਰਪਾ ਕਰਕੇ ਦੱਸੋ, ਤੇ ਹਜ਼ੂਰ ਫਰਮਾਉਂਦੇ ਨੇ ਭਾਈ, ਜਿਨ੍ਹਾਂ ਨੇ ਪੂਰਿਆ ਸਤਿਗੁਰਾਂ ਦੀ ਸੇਵਾ ਕੀਤੀ ਹੈ, ਗੁਰੂ ਉਪਦੇਸ਼ ਦੁਆਰਾ ਸੇਵ ਉਹਨਾਂ ਨੇ ਅੰਮ੍ਰਿਤ ਨਾਮ ਨੂੰ ਜਪਿਆ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ। ਭਾਈ ਉਹਨਾਂ ਨੇ ਪੂਰੇ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਕਰਕੇ ਪੂਰੇ ਪਰਮੇਸ਼ਰ ਜੀ ਨੂੰ ਪਾਇਆ, ਪ੍ਰਾਪਤ ਕੀਤਾ ਹੈ। ਇਸ ਪ੍ਰਕਾਰ ਉਹਨਾਂ ਨੇ ਪੂਰਨ ਰੂਪ ਦੇ ਵਿੱਚ ਨਿਸ਼ਕਾਮ ਕਰਮ ਕਰਦਿਆਂ ਹੋਇਆਂ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਹਿਰਦੇ ਦੇ ਅੰਦਰ ਧਿਆਇਆ ਹੈ, ਤੇ ਪੂਰੇ ਸਤਿਗੁਰੂ ਜੀ ਦੇ ਸ਼ਬਦ ਉਪਦੇਸ਼ ਨੂੰ ਉਹਨਾਂ ਗੁਰਮੁਖਾਂ ਨੇ ਆਪਣੇ ਮਨ ਦੇ ਅੰਦਰ ਵਸਾਇਆ ਹੈ ਜੀਓ।
1: ਗਿਆਨ ਧਿਆਨ
0: ਭਾਈ, ਪੂਰਿਆ ਸਤਿਗੁਰਾਂ ਦੇ ਉਪਦੇਸ਼ ਦੁਆਰਾ ਉਹਨਾਂ ਨੇ ਬ੍ਰਹਮ ਗਿਆਨ ਨੂੰ ਪ੍ਰਾਪਤ ਕੀਤਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਧਿਆਨ ਨੂੰ ਲਗਾ ਕਰਕੇ ਜਨਮਾਂ ਜਨਮਾਂਤਰਾਂ ਦੇ ਪਾਪਾਂ ਦੀ ਲੱਗੀ ਹੋਈ ਮੈਲ ਨੂੰ ਮਨ ਤੋਂ ਚੁਕਾ ਦਿੱਤਾ, ਹਟਾ ਦਿੱਤਾ, ਮੇਟ ਦਿੱਤਾ, ਭਾਵ ਕਰ ਦਿੱਤਾ, ਧੋ ਦਿੱਤਾ ਹੈ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਅੰਮ੍ਰਿਤ ਨਾਮ ਨੂੰ ਜਪ ਜਪ ਕਰਕੇ ਅੰਮ੍ਰਿਤ ਨਾਮ ਵਿੱਚ ਧਿਆਨ ਲਾ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਕੀਤਾ ਹੈ। ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆਹ, ਇਹ ਜਨਮਾ ਜਨਮਾਂਤਰਾਂ ਦੀ ਮੈਲ ਨੂੰ ਉਹਨਾਂ ਨੇ ਮੇਟ ਦਿੱਤਾ ਹੈ ਜੀ। ਮਹਾਰਾਜ, ਤਨ ਦੀ ਮੈਲ ਧੋਣੀ ਤੇ ਸੌਖੀ ਹੈ, ਪਾਣੀ ਨਾਲ ਧੋ ਲਓ, ਪਾਣੀ ਨਾਲ ਨਾ ਲੱਥੇ ਤੇ ਸਾਬਣ ਨਾਲ ਧੋ ਲਓ। ਪਰ ਮਹਾਰਾਜ, ਇਹ ਤਨ ਦੀ ਮੈਲ, ਮਨ ਦੀ ਮੈਲ ਕਿਵੇਂ ਲੱਥਦੀ ਹੈ? ਇਹ ਤੇ ਬਹੁਤ ਕਠਿਨ ਸਾਧਨ ਹੈ। ਹੱਠ ਕਰਮ ਕਰਨੇ ਦੇ ਨਾਲ, ਹੱਠ ਯੋਗ ਕਰਨੇ ਦੇ ਨਾਲ, ਕਰਮ ਕਾਂਡਾਂ ਦੇ ਨਾਲ ਵੀ ਲੱਥਦੀ ਨਹੀਂ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਹਰ ਸਰ ਤੀਰਥ ਜਾਣ, ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਤੀਰਥ ਜਾਣ ਕਰਕੇ ਗੁਰਮੁਖਾਂ ਨੇ ਮਨ ਕਰਕੇ ਇਸ਼ਨਾਨ ਕੀਤਾ ਹੈ। ਅੰਤਰਗਤ ਤੀਰਥ ਮਲ ਨਹਾਓ, ਇਸ ਪ੍ਰਕਾਰ ਗੁਰਮੁਖਾਂ ਨੇ ਨਹਾਇਆ ਤੇ ਮੈਲ ਲੱਥ ਗਈ ਏ। ਮਹਾਰਾਜ, ਪ੍ਰਤੱਖ ਵੀ ਤੇ ਤੀਰਥ ਨੇ, ਉਹਨਾਂ ਕਰਕੇ ਮੈਲ ਨਹੀਂ ਲੱਥਦੀ ਮਨ ਦੀ? ਤੇ ਹਜ਼ੂਰ ਫਰਮਾਉਂਦੇ ਹਨ, ਫਿਰ ਪੜਦੇ ਹਰ ਸਰ
1: ਹਰ ਸਰ ਤੀਰਥ ਜਾਣ।
0: ਭਾਈ, ਜੋ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੈ ਨਾ, ਇਹ ਸਾਰਿਆਂ ਤੀਰਥਾਂ ਦੇ ਨਾਲੋਂ ਸਰ ਸ੍ਰੇਸ਼ਟ ਹੈ। ਜਿਹੜੇ ਤੀਰਥ ਨੇ, ਨਾਮ ਕਰਕੇ ਹੀ ਤੀਰਥ ਨੇ। ਗੁਰਮੁਖਾਂ ਨੇ ਨਾਮ ਜਪਿਆ, ਸੰਤਾਂ ਭਗਤਾਂ ਨੇ ਨਾਮ ਜਪਿਆ, ਤਾਂ ਹੀ ਤੀਰਥ ਬਣੇ ਨਾ। ਕਹੋ ਕਬੀਰ ਹੋ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਭਾਈ, ਪਰਮੇਸ਼ਰ ਜੀ ਦਾ ਦਾਸ ਭਗਤ ਹੀ ਵੱਡਾ, ਜਿਸ ਨੇ ਜਿੱਥੇ ਬੈਠ ਕੇ ਬੰਦਗੀ ਕੀਤੀ ਉੱਥੇ ਹੀ ਤੀਰਥ ਸਥਾਨ ਬਣ ਗਏ। ਇੱਥੇ ਕਰਕੇ, ਇਸੇ ਕਰਕੇ ਹਰ ਸਰ ਤੀਰਥ ਜਾਣ। ਗੁਰਮੁਖ ਪਿਆਰਿਆਂ ਨੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਤੀਰਥਾਂ ਦੇ ਨਾਲੋਂ ਵੀ ਸਰ ਸ੍ਰੇਸ਼ਟ ਜਾਣ ਕਰਕੇ, ਮਨ ਦੇ ਪਿਆਰ ਕਰਕੇ ਅੰਮ੍ਰਿਤ ਨਾਮ ਨੂੰ ਜਪਿਆ, ਜੋ ਉਚਾਰਿਆ ਹੈ ਸਤਨਾਮ ਸ੍ਰੀ ਵਾਹਿਗੁਰੂ। ਇਹ ਮਨ ਦਾ ਇਸ਼ਨਾਨ ਅੰਮ੍ਰਿਤ ਨਾਮ ਦੇ ਵਿੱਚ ਹੀ ਕੀਤਾ ਹੈ, ਇਸ ਕਰਕੇ ਮਨ ਉੱਜਲ ਹੋਏ ਹਨ, ਮਨ ਦੀਆਂ ਮੈਲਾਂ ਉੱਤਰ ਗਈਆਂ। ਸੋ ਮਹਾਰਾਜ, ਜਿਨ੍ਹਾਂ ਨੇ ਐਸੀ ਅਵਸਥਾ ਨੂੰ ਪ੍ਰਾਪਤ ਕੀਤਾ, ਆਪ ਜੀ ਕਿੰਨਾ ਕੁ ਸਨਮਾਨ ਦਿੰਦੇ ਹੋ। ਸਤਿਗੁਰੂ ਜੀ ਬਚਨ ਕਰਦੇ ਨੇ, ਜਿਨ੍ਹਾਂ ਨੇ ਸ਼ਬਦ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਮਰੈ ਮਨ ਮਾਰ, ਮਨ ਨੂੰ ਮਾਰ ਕਰਕੇ, ਮਨ ਦੇ ਮੰਦੇ ਸੁਭਾਵ ਨੂੰ ਮਾਰ ਕਰਕੇ, ਮਨ ਦੀਆਂ ਬੁਰਿਆਈਆਂ ਨੂੰ ਮਾਰ ਕਰਕੇ ਮਰੈ ਹਉਮੈ ਭਾਵ ਤੋਂ ਮਰੇ ਹਨ। ਆਪਣੇ ਆਪ ਨੂੰ ਨਹੀਂ ਜਣਾਉਂਦੇ ਕਿ ਮੈਂ ਮਨ ਮਾਰ ਲਿਆ, ਮੈਂ ਬੁਰਿਆਈਆਂ ਛੱਡ ਦਿੱਤੀਆਂ। ਮਨ ਦੇ ਮੰਦੇ ਸੁਭਾਵ ਨੂੰ ਵੀ ਮਾਰਿਆ ਤੇ ਹਉਮੈ ਭਾਵ ਨੂੰ ਮੇਟ ਦਿੱਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਜਨਨੀ ਧੰਨੀ ਮਾਏ, ਉਹਨਾਂ ਨੂੰ ਜਨਮ ਦੇਣ ਵਾਲੀ ਮਾਤਾ ਵੀ ਧੰਨ ਹੈ। ਧੰਨ ਜਣੇ ਦੀ ਮਾਇਆ, ਭਾਈ ਧੰਨ ਹੈ ਉਹ ਮਾਂ ਜਿਸ ਨੇ ਐਸੀ ਸੰਤਾਨ ਨੂੰ ਜਨਮ ਦਿੱਤਾ, ਜਿਸ ਨੇ ਹਉਮੈ ਨੂੰ ਮਾਰਿਆ, ਮਨ ਦੀਆਂ ਬੁਰਿਆਈਆਂ ਨੂੰ ਮਾਰਿਆ ਤੇ ਆਪਾ ਭਾਵ ਹੀ ਮੇਟ ਲਿਆ। ਜਿਨ੍ਹਾਂ ਨੇ ਮਨ ਨੂੰ ਨਿਰਮਲ ਕਰ ਲਿਆ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ, ਤਿੰਨ ਧੰਨ ਜਣੇ ਦੀ ਮਾਓ ਆਏ ਸਫਲ ਸੀ। ਉਸ ਦੀ ਧੰਨ ਹੈ ਮਾਤਾ ਜਨਮਦਾਤੀ, ਉਹ ਧੰਨ ਹੈ ਆਪ ਜਿਸ ਨੇ ਅੰਮ੍ਰਿਤ ਨਾਮ ਨੂੰ ਜਪਿਆ ਤੇ ਮੁਕਤ ਨੂੰ ਪਾਇਆ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਉਹ ਵਾਹਿਗੁਰੂ ਜੀ ਦੇ ਦਰ ਤੇ ਸੱਚੇ ਨਾਮ ਨੂੰ ਜਪਣੇ ਕਰਕੇ ਸਚਿਆਰ ਹੋਏ ਹਨ। ਉਹਨਾਂ ਦੇ ਹਿਰਦੇ ਦੇ ਅੰਦਰ ਸੱਚ ਸਰੂਪ ਪਰਮੇਸ਼ਰ ਜੀ ਹੀ ਪ੍ਰਗਟ ਹੋ ਆਏ ਨੇ। ਸੱਚਾ ਆਇਆ ਉਹਨਾਂ ਦੇ ਮਨ ਦਾ ਨਿਸ਼ਚਾ ਇੱਕ ਸੱਚੇ ਪਰਮੇਸ਼ਰ ਜੀ ਦੇ ਉੱਪਰ ਹੀ ਆਇਆ। ਉਹ ਮਲਿਆਂ ਦੇ ਉੱਪਰ ਨਿਸ਼ਚਾ ਨਹੀਂ ਲਿਆਉਂਦੇ, ਉਹ ਗੁੱਗਿਆਂ ਦੀ ਪੂਜਾ ਤੇ ਨਿਸ਼ਚਾ ਨਹੀਂ ਲਿਆਉਂਦੇ, ਉਹ ਪਿੱਪਲਾਂ ਨੂੰ, ਬੋੜਾਂ ਨੂੰ ਪਾਣੀ ਤੇ ਕੱਚੀ ਲੱਸੀ ਪਾਉਣ ਦੇ ਉੱਪਰ ਨਿਸ਼ਚਾ ਨਹੀਂ ਲਿਆਉਂਦੇ, ਉਹ ਦਰਖਤਾਂ ਨੂੰ ਧਾਗੇ ਬੰਨਣ ਦੇ ਉੱਪਰ ਨਿਸ਼ਚਾ ਨਹੀਂ ਲਿਆਉਂਦੇ, ਉਹ ਦੰਬੀਆਂ ਪਖੰਡੀਆਂ ਦੇ ਡੇਰਿਆਂ ਤੇ ਜਾ ਕਰਕੇ ਕੰਨਾਂ ਵਿੱਚ ਮੰਤਰ ਲੈਣ ਤੇ ਨਿਸ਼ਚੇ ਨਹੀਂ ਰੱਖਦੇ, ਇਸੇ ਪ੍ਰਕਾਰ ਮੜੀਆਂ ਮੱਟਾਂ ਦੇ ਉੱਪਰ ਨਿਸ਼ਚਾ ਨਹੀਂ ਰੱਖਦੇ, ਉਹ ਕਿਸੇ ਪ੍ਰਕਾਰ ਹੋਰ ਦੇਵੀ ਦੇਵਤਿਆਂ ਤੇ ਨਿਸ਼ਚਾ ਨਹੀਂ ਰੱਖਦੇ, ਉਹ ਸ਼ਕਾਮ ਕਰਮਾਂ ਤੇ ਵੀ ਨਿਸ਼ਚਾ ਨਹੀਂ ਰੱਖਦੇ। ਸੱਚਾ ਆਇਆ ਸੱਚੇ ਪਰਮੇਸ਼ਰ ਜੀ ਦੇ ਉੱਪਰ ਹੀ ਉਹਨਾਂ ਦੇ ਮਨ ਦਾ ਨਿਸ਼ਚਾ ਟਿਕ ਗਿਆ ਹੈ ਜੀਓ, ਟਿਕ ਆਇਆ ਹੈ।
1: ਹੇ
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸਭਨਾ ਦਾ ਦਰ ਲੇਖਾ ਹੋਏ। ਵਾਹਿਗੁਰੂ ਜੀ ਦੇ ਦਰ ਤੇ ਸਭਨਾ ਦਾ ਲੇਖਾ ਹੁੰਦਾ ਹੈ ਕਿ ਐਸੇ ਜਿਹੜੇ ਗੁਰਮੁਖ ਨੇ ਉਹਨਾਂ ਦਾ ਵੀ ਲੇਖਾ ਹੁੰਦਾ ਹੈ। ਹਜ਼ੂਰ ਫਰਮਾਉਂਦੇ ਨੇ, ਪੁੱਛ ਨਾ ਸਕੈ ਕੋਏ, ਭਾਈ ਉਹਨਾਂ ਜੀ ਉਹਨਾਂ ਦੇ ਪਾਸੋਂ ਤੇ ਲੇਖਾ ਕੋਈ ਪੁੱਛ ਹੀ ਨਹੀਂ ਸਕਦਾ। ਧਰਮ ਰਾਜਾ ਵੀ ਦਰਗਾਹ ਦੇ ਵਿੱਚ ਲੇਖਾ ਨਹੀਂ ਪੁੱਛ ਸਕਦਾ। ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸੰਦਾ, ਜਾਂ ਜਿਹੜੇ ਪੁਰਖ ਜਾਂ ਭਗਤੀ ਕਰ ਕਰਕੇ ਖਸਮੈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਨ ਨੂੰ ਜਿਹੜੇ ਭਾਇਆ ਭਾ ਗਏ ਨੇ, ਜਾਂ ਖਸਮੈ ਭਾਇਆ ਜਿਨ੍ਹਾਂ ਦੇ ਮਨ ਨੂੰ ਖਸਮ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜਪਣਾ ਹੀ ਭਾਇਆ ਚੰਗਾ ਲੱਗਾ ਨਾ, ਤੇ ਸਰਬਤ ਪ੍ਰਕਾਰ ਦੇ ਭਰਮਾਂ ਨੂੰ ਵਹਿਮਾਂ ਨੂੰ ਕਰਮ ਕਾਂਡਾਂ ਨੂੰ ਛੱਡ ਕੇ ਅੰਮ੍ਰਿਤ ਨਾਮ ਹੀ ਜਪਦੇ ਨੇ। ਭਾਈ ਉਹਨਾਂ ਤੋਂ ਕੋਈ ਲੇਖਾ ਨਹੀਂ ਪੁੱਛ ਸਕਦਾ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ।
1: ਨਾਨਕ ਸੱਚ ਸਲਾਹੇ।
0: ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਨੇ ਨਾ, ਨਿਸ਼ਚੇ ਦੇ ਸਹਿਤ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੱਚੀ ਸਿਫਤ ਸਲਾਹ ਸੱਚੇ ਨਾਮ ਦੁਆਰਾ ਕਰਦੇ ਹਨ। ਸੋ ਇਸ ਪ੍ਰਕਾਰ ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਸ਼ੁਭ ਭਾਗ ਉਹਨਾਂ ਦੇ ਮੱਥੇ ਤੇ ਲਿਖ ਪਾਇਆ ਹੈ ਕਿ ਗੁਰਚਰਨੀ ਲੱਗ ਕੇ ਬੰਦਗੀ ਕਰੋਗੇ। ਭਾਈ ਉਹਨਾਂ ਨੇ ਬੰਦਗੀ ਕਰਕੇ ਪਰਮੇਸ਼ਰ ਜੀ ਨੂੰ ਪਾਇਆ ਹੈ।
1: ਮਹੱਲਾ ਪਹਿਲਾ।
0: ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਰਤਾਰਪੁਰ ਵਿਖੇ ਨਿਵਾਸ ਕਰਕੇ ਨਾ ਬੇਅੰਤ ਜੀਵਾਂ ਦਾ ਨਿਤਾ ਪ੍ਰਤੀ ਉਧਾਰ ਕਰਦੇ ਨੇ। ਆਪ ਜੀ ਦੇ ਪਾਸ ਟੋਲਿਆਂ ਦੇ ਟੋਲੇ, ਜਥਿਆਂ ਦੇ ਜਥੇ, ਸਾਧੂਆਂ ਦੇ ਮਹਾਤਮਾ ਦੇ ਆਉਂਦੇ ਨੇ, ਜਮਾਤਾਂ ਸਾਧੂਆਂ ਦੀਆਂ ਬੈਰਾਗੀਆਂ ਦੀਆਂ ਆਉਂਦੀਆਂ ਨੇ, ਸੰਨਿਆਸੀਆਂ ਦੀਆਂ ਆਉਂਦੀਆਂ ਨੇ। ਇੱਕ ਵੇਲੇ ਇੱਕ ਸਾਧਾਂ ਦਾ ਟੋਲਾ ਆਪ ਜੀ ਦੇ ਕੋਲ ਆਇਆ। ਸਤਿਗੁਰੂ ਜੀ ਦੇ ਉਪਦੇਸ਼ ਨੂੰ ਸਰਵਣ ਕਰਕੇ ਮਨ ਨਿਰਮਲ ਹੋਇਆ, ਜਾਣਿਆ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਹੀ ਸਭ ਤੋਂ ਸ੍ਰੇਸ਼ਟ ਹੈ, ਹੋਰ ਜਿੰਨੀਆਂ ਦੁਨੀਆ ਦੀਆਂ ਵਡਿਆਈਆਂ ਨੇ ਇਹ ਨਾਲ ਨਹੀਂ ਜਾਂਦੀਆਂ, ਵਾਹਿਗੁਰੂ ਜੀ ਦੀ ਕੀਤੀ ਵਡਿਆਈ ਹੀ ਅੰਤਕਾਲ ਨਾਲ ਨਿਭਦੀ ਹੈ। ਬੇਨਤੀ ਕਰਨ ਲੱਗੇ, ਮਹਾਰਾਜ ਅਸੀਂ ਘਰ ਬਾਰ ਛੱਡ ਕੇ ਸਾਧੂ ਬਣੇ ਹਾਂ, ਪਰ ਮਹਾਰਾਜ ਸਾਡੀ ਵੀ ਤੇ ਇਵੇਂ ਹੀ ਕੁੱਲ ਚੱਲਦੀ ਹੈ ਨਾ। ਦੁਨਿਆਵੀ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਤੇ ਜਿਹੜੀ ਪਿਓ ਦੀ ਦਸਤਾਰ ਉਹ ਪੁੱਤ ਨੂੰ ਬੰਨੀ ਜਾਂਦੀ ਹੈ, ਹੁਣ ਪਿਓ ਦੀਆਂ ਜ਼ਿੰਮੇਵਾਰੀਆਂ ਪੁੱਤ ਨਿਭਾਵੇਗਾ। ਮਹਾਰਾਜ ਸਾਡੇ ਸਾਧੂਆਂ ਵਿੱਚ ਵੀ ਜਦੋਂ ਕੋਈ ਚੜ੍ਹਾਈ ਕਰ ਜਾਵੇ ਨਾ ਤੇ ਜਿਹੜਾ ਗੱਦੀ ਤੇ ਬੈਠਾ ਹੁੰਦਾ ਹੈ ਫਿਰ ਅਗਲਾ ਉੱਤਰਾਧਿਕਾਰੀ ਥਾਪਿਆ ਜਾਂਦਾ। ਇਸ ਪ੍ਰਕਾਰ ਉਸ ਵੇਲੇ ਦਾ ਇਹ ਰਿਵਾਜ ਸੀ, ਜਿਹੜੇ ਇਹ ਸਾਧੂ ਹੋਇਆ ਕਰਦੇ ਸਨ ਨਾ ਸੇਲੀ ਟੋਪੀ ਦਿਆ ਕਰਦੇ ਸਨ ਅੱਗੇ, ਜਿਵੇਂ ਸਾਧ ਸੰਗਤ ਜੀ ਲੋਕਾਚਾਰੀ ਦਾ ਰਿਵਾਜ, ਰਾਜਾ ਮਰ ਜਾਵੇ ਪੁੱਤ ਦੀ ਤਾਜਪੋਸ਼ੀ ਹੁੰਦੀ ਹੈ, ਕੋਈ ਗੱਦੀ ਵਾਲਾ ਗੱਦੀ ਧਾਰੀ ਮਰ ਜਾਵੇ ਤੇ ਅੱਗੇ ਟੋਪੀ ਦੇ ਕਰਕੇ ਉਸਦੀ ਗੱਦੀ ਅੱਗੇ ਚਲਾਈ ਜਾਂਦੀ ਸੀ। ਕਹਿਣ ਲੱਗੇ, ਮਹਾਰਾਜ ਸਾਡੇ ਸਾਧੂਆਂ ਵਿੱਚ ਇਵੇਂ ਇਹ ਰਵਾਇਤ ਚੱਲਦੀ ਏ, ਜਦੋਂ ਕੋਈ ਮਹਾਤਮਾ ਮਰ ਜਾਂਦਾ ਹੈ ਅੱਗੇ ਟੋਪੀ ਦੇ ਕਰਕੇ ਤੇ ਉਸਦੀ ਗੱਦੀ ਨੂੰ ਚੱਲਦਾ ਕੀਤਾ ਜਾਂਦਾ, ਅੱਜ ਵੀ ਇਹ ਰਿਵਾਜ ਚੱਲਦਾ ਨਾ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਕਲਗੀਧਰ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ ਹੈ। ਬੱਚੇ ਬੱਚੇ ਨੂੰ, ਇਕੱਲੇ ਇਕੱਲੇ ਨੂੰ, ਇਸਤਰੀ ਪੁਰਖ ਨੂੰ, ਹਰ ਇੱਕ ਨੌਜਵਾਨ ਬਜ਼ੁਰਗ ਨੂੰ ਇਹ ਬਚਨ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਜ਼ੁਬਾਨੀ ਯਾਦ ਨੇ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਤਾ ਹੈ ਕਿ ਕਲਯੁਗ ਦੇ ਸਮੇਂ ਵਿੱਚ ਪੂਰੇ ਸਤਿਗੁਰੂ ਕੇਵਲ ਤਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਜਿੰਨੇ ਵੀ ਗੁਰੂ ਸਦਵਾਉਣ ਵਾਲੇ ਨੇ ਸਾਰੇ ਹੀ ਪਖੰਡੀ ਨੇ। ਪਿਤਾ ਇੱਕ ਹੀ ਹੋ ਸਕਦਾ, ਬਹੁਤੇ ਨਹੀਂ, ਤੇ ਜਿਹੜਾ ਬਹੁਤੇ ਪਿਤਾ ਦਾ ਨਾਮ ਲੇਵੇ ਦੁਨੀਆ ਫਿਰ ਤੇ ਉਸਨੂੰ ਸਨਮਾਨ ਨਹੀਂ ਦਿੰਦੀ। ਸਾਧ ਸੰਗਤ ਜੀ, ਸਤਿਗੁਰੂ ਜੀ ਗੁਰੂ ਇੱਕ ਹੀ ਨੇ, ਬਹੁਤੇ ਨਹੀਂ, ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦਿਆਂ ਜਿਹੜਾ ਦੰਭੀਆਂ ਪਖੰਡੀਆਂ ਨੂੰ ਜਾ ਕੇ ਗੁਰੂ ਧਾਰਨ ਕਰੇ ਨਾ ਦਰਗਾਹ ਦੇ ਵਿੱਚ, ਫਿਰ ਤੇ ਉਸਨੂੰ ਸਨਮਾਨ ਨਹੀਂ ਮਿਲਦਾ। ਪਰ ਲੋਕ ਐਸੇ ਨੇ, ਐਸੇ ਦੰਭੀਆਂ ਪਖੰਡੀਆਂ ਦੇ ਕੋਲ ਜਾ ਕੇ, ਕੰਨਾਂ ਵਿੱਚ ਮੰਤਰ ਦੇਣ ਵਾਲਿਆਂ ਦੇ ਕੋਲ ਜਾ ਕੇ ਹੀ ਆਪਣੀਆਂ ਇੱਜ਼ਤਾਂ ਤੇ ਜੀਵਨ ਬਰਬਾਦ ਕਰਦੇ ਨੇ, ਮਨੁੱਖਾ ਜਨਮ ਨੂੰ ਅਜਾਈ ਗਵਾ ਲੈਂਦੇ ਨੇ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਭਾਵੇਂ ਆਪਣੇ ਆਪ ਨੂੰ ਉਹ ਕਿੰਨੇ ਪਰਮਾਰਥ ਦੇ ਰਸਤੇ ਦੇ ਪਾਂਧੀ ਕਿਉਂ ਨਾ ਸਦਵਾਉਣ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਿਰਣਾ ਕਰ ਦਿੱਤਾ, ਮਨਮੁਖ ਨੇ ਉਹ ਲੋਕ ਜਿਹੜੇ ਦੰਭੀਆਂ ਪਖੰਡੀਆਂ ਕੋਲ ਜਾ ਕੇ ਕੰਨਾਂ 'ਚ ਮੰਤਰ ਲੈਂਦੇ ਨੇ। ਬੇਨਤੀ ਕੀਤੀ, ਮਹਾਰਾਜ ਇਹ ਗੁਰੂਆਂ ਦੀਆਂ ਇਵੇਂ ਅੱਗੇ ਕੁਲਾਂ ਚੱਲਦੀਆਂ ਨੇ, ਅੱਗੇ ਗੱਦੀਆਂ ਚੱਲਦੀਆਂ ਨੇ, ਇੱਕ ਮਰ ਜਾਵੇ ਅੱਗੇ ਟੋਪੀ ਦੇ ਕਰਕੇ, ਸੇਲੀ ਦੇ ਕਰਕੇ ਅੱਗੇ ਸਥਾਪਨਾ ਕੀਤੀ ਜਾਂਦੀ ਏ ਕਿ ਇਸ ਪ੍ਰਕਾਰ ਦੇ ਲੋਕ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਚੜ੍ਹ ਜਾਂਦੇ ਨੇ। ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਭਰਮਾਂ ਦਾ ਨਾਸ਼ ਕਰਦਿਆਂ ਹੋਇਆਂ ਉਪਦੇਸ਼ ਬਖਸ਼ਦੇ ਹਨ ਗਿਆਨਮਈ ਬਚਨਾਂ ਦੁਆਰਾ। ਸਤਿਗੁਰੂ ਜੀ ਬਚਨ ਕਰਦੇ ਨੇ, ਇਹ ਬਾਵਲੇ ਲੋਕ ਨੇ, ਕਮਲੇ ਲੋਕ ਨੇ, ਝੱਲੇ ਲੋਕ ਨੇ, ਮਸਤਾਨੇ ਲੋਕ ਨੇ, ਪਾਗਲ ਲੋਕ ਨੇ, ਬੌਰੇ ਲੋਕ ਨੇ, ਜਿਹੜੇ ਆਪ ਮਰਦੇ ਨੇ ਅੱਗੇ ਟੋਪੀਆਂ ਦੇ ਦਿੰਦੇ ਨੇ ਆਪਣੀ ਗੱਦੀ ਦੀ ਕੁੱਲ ਨੂੰ ਚਲਾਉਣ ਵਾਸਤੇ। ਪਤਾ ਉਹਨਾਂ ਨੂੰ ਵੀ ਹੈ ਪੱਲੇ ਉਹਨਾਂ ਦੇ ਕੁਝ ਨਹੀਂ, ਤੇ ਜਿਹੜੇ ਵੱਡੇ ਨਿਰਲੱਜ ਵੱਡੇ ਬੇਸ਼ਰਮ ਨੇ ਨਾ ਅੱਗੇ ਉਹਨਾਂ ਤੋਂ ਸੇਲੀਆਂ ਟੋਪੀਆਂ ਇਤਿਆਦਿਕਾਂ ਲੈਂਦੇ ਨੇ। ਕੰਨਾਂ ਵਿੱਚ ਮੰਤਰ ਦੇਣ ਵਾਲੇ ਦੰਭੀ ਪਖੰਡੀ, ਪਤਾ ਉਹਨਾਂ ਨੂੰ ਵੀ ਆ ਕਲਿਆਣ ਉਹਨਾਂ ਦੀ ਵੀ ਨਹੀਂ ਹੋਣੀ, ਤੇ ਵੱਡੇ ਨਿਲੱਜ ਅੱਗੇ ਆਪਣੇ ਉੱਤਰਾਧਿਕਾਰੀ ਥਾਪਦੇ ਨੇ ਕਿ ਉਸ ਦੀ ਮੌਤ ਤੋਂ ਬਾਅਦ ਅਗਲਾ ਪਖੰਡੀ ਕੰਨਾਂ 'ਚ ਮੰਤਰ ਦੇਣ ਵਾਲਾ ਇਹ ਹੋਵੇਗਾ। ਉਹ ਵੀ ਐਸੇ ਨਿਰਲੱਜ ਬੇਸ਼ਰਮ ਲੋਕ ਨੇ, ਪਤਾ ਉਹਨਾਂ ਨੂੰ ਵੀ ਹੈ ਕਿ ਪਾਰ ਉਤਾਰਾ ਤੇ ਉਹਨਾਂ ਦਾ ਆਪਣਾ ਵੀ ਨਹੀਂ ਹੋਣਾ, ਤਰਿਆ ਤੇ ਆਪ ਵੀ ਨਹੀਂ ਜਾਣਾ। ਤੇ ਸਾਧ ਸੰਗਤ ਜੀ, ਲਾਲਸਾ ਐਸੀ ਹੈ ਗੁਰੂ ਬਣਨੇ ਦੀ, ਵੱਡੇ ਨਿਰਲੱਜ ਬੇਸ਼ਰਮ ਲੋਕ ਅੱਗੇ ਟੋਪੀਆਂ ਲੈ ਕਰਕੇ ਉਹਨਾਂ ਦੀ ਰਵਾਇਤ ਦੇ ਅਨੁਸਾਰ ਅੱਗੇ ਗੁਰੂ ਆਪਣੇ ਆਪ ਨੂੰ ਸਦਵਾਉਂਦੇ ਹਨ। ਸਤਿਗੁਰੂ ਜੀ ਉਦਾਹਰਣ ਦਿੰਦੇ ਨੇ, ਭਾਈ ਇੱਕ ਵਾਰ ਨਾ ਬਹੁਤ ਸਾਰੇ ਚੂਹਿਆਂ ਨੇ ਮਿਲ ਕਰਕੇ ਆਪਣੀ ਸਭਾ ਬੁਲਾਈ ਤੇ ਮਤਾ ਪਕਾਇਆ, ਬਿੱਲੀ ਆਉਂਦੀ ਏ ਬੜਾ ਨੁਕਸਾਨ ਕਰ ਜਾਂਦੀ ਏ। ਇੱਕ ਆਪਣੇ ਵਿੱਚੋਂ ਵੱਡਾ ਸਾਰਾ ਚੂਹਾ ਜਿਹੜਾ ਮੁਖੀ ਬਣਾ ਲਈਏ, ਲੱਕ ਦੇ ਨਾਲ ਛੱਜ ਬੰਨ ਦਈਏ, ਜਦੋਂ ਬਿੱਲੀ ਆਇਆ ਕਰੇ ਨਾ, ਉਹ ਜਿਹੜਾ ਮੁਖੀ ਚੂਹਾ ਪ੍ਰਧਾਨ ਚੂਹਾ ਨਾ ਸਾਰੇ ਚੂਹਿਆਂ ਦਾ, ਉਹ ਛੱਜ ਖੜਕਾ ਦਿਆ ਕਰੇ, ਸਾਰੇ ਚੂਹਿਆਂ ਨੂੰ ਪਤਾ ਲੱਗ ਜੇ ਬਿੱਲੀ ਆ ਗਈ ਤੇ ਸਾਰੇ ਚੂਹੇ ਰੁੱਡਾਂ ਵਿੱਚ ਵੜ ਜਾਇਆ ਕਰਨਗੇ, ਫਿਰ ਬਿੱਲੀ ਕਿਸੇ ਨੂੰ ਖਾ ਨਹੀਂ ਸਕੇਗੀ। ਤੇ ਹੁਣ ਸਾਧ ਸੰਗਤ ਜੀ, ਕਿਸੇ ਨੂੰ ਮੁਖੀ ਬਣਾਉਣਾ ਹੋਵੇ ਤੇ ਵੱਡੇ ਨੂੰ ਬਣਾਇਆ ਜਾਂਦਾ ਨਾ। ਜਿਹੜਾ ਵੱਡਾ ਸਾਰਾ ਚੂਹਾ ਸੀ, ਉਸਨੂੰ ਕਹਿਣ ਲੱਗੇ ਜੀ ਤੂੰ ਸਾਡਾ ਰਾਜਾ ਹੋਇਆ, ਤੂੰ ਸਾਡਾ ਗੁਰੂ ਹੋਇਆ, ਉਸਦੇ ਲੱਕ ਦੇ ਨਾਲ ਛੱਜ ਬੰਨ ਦਿੱਤਾ, ਜਦੋਂ ਬਿੱਲੀ ਆਵੇ ਉਦੋਂ ਛੱਜ ਵਜਾ ਦੇਵੀ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਚੂਹਾ ਖੱਡ ਨਾ ਮਾਵਾਈ। ਚੂਹਾ ਤੇ ਪਹਿਲਾਂ ਹੀ ਬੜਾ ਮੋਟਾ ਸੀ, ਨਿੱਕੀ ਖੱਡ ਦੇ ਵਿੱਚ ਤੇ ਵੜਿਆ ਪਹਿਲਾਂ ਹੀ ਨਹੀਂ ਸੀ ਜਾਂਦਾ। ਤੇ ਤਿੱਕਲ ਨਾਮ ਲੱਕਦਾ, ਉਸਦੇ ਲੱਕ ਦੇ ਨਾਲ ਛੱਜ ਬੰਨ ਦਿੱਤਾ ਕਿ ਜਦੋਂ ਬਿੱਲੀ ਆਵੇ ਉਦੋਂ ਛੱਜ ਵਜਾ ਦੇਵੀ। ਇੱਕ ਤੇ ਚੂਹਾ ਪਹਿਲਾਂ ਹੀ ਮੋਟਾ ਸੀ, ਰੋਡ 'ਚ ਵੜਿਆ ਨਾ ਜਾਵੇ, ਜੇ ਆਪ ਔਖਾ ਸੁਖਾਲਾ ਵੜ ਵੀ ਗਿਆ ਤੇ ਜਿਹੜਾ ਛੱਜ ਨਾਲ ਬੰਨਿਆ ਸੀ ਹੁਣ ਗਾਂਹ ਨਾ ਜਾਣ ਦੇਵੇ। ਇਸ ਪ੍ਰਕਾਰ ਛੱਜ ਫਸ ਗਿਆ, ਬਿੱਲੀ ਨੇ ਛੱਜ ਤੋਂ ਹੀ ਫੜ ਕੇ ਪਿੱਛੇ ਖਿੱਚਿਆ ਤੇ ਉਸ ਮੋਟੇ ਚੂਹੇ ਨੂੰ ਸਭ ਤੋਂ ਪਹਿਲਾਂ ਖਾਧਾ। ਸਤਿਗੁਰੂ ਜੀ ਦ੍ਰਿਸ਼ਟਾਂਤ ਦਿੰਦੇ ਨੇ, ਭਾਈ ਜੀਵ ਰੂਪੀ ਚੂਹਾ ਮੁਕਤੀ ਰੂਪੀ ਖੱਡ ਵਿੱਚ ਤੇ ਪਹਿਲਾਂ ਹੀ ਨਹੀਂ ਸਮਾਇਆ ਜਾਂਦਾ, ਤੇ ਗੁਰੂ ਹੋਣ ਦਾ ਛੱਜ ਲੱਕ ਦੇ ਨਾਲ ਬੰਨ ਲੈਂਦੇ ਨੇ ਦੰਬੀ ਪਖੰਡੀ ਕੰਨਾਂ 'ਚ ਮੰਤਰ ਦੇਣ ਵਾਲੇ ਜੀ ਅਸੀਂ ਗੁਰੂ ਹਾਂ। ਤਾਂ ਜਦੋਂ ਕਾਲ ਰੂਪੀ ਬਿੱਲੀ ਆਉਂਦੀ ਹੈ ਨਾ, ਤੇ ਦੰਭ ਰੂਪੀ ਪਖੰਡ ਰੂਪੀ ਛੱਜ ਤੋਂ ਫੜ ਕੇ ਪਹਿਲਾਂ ਇਹਨਾਂ ਪਖੰਡੀਆਂ ਨੂੰ ਹੀ ਖਾਂਦੀ ਹੈ, ਤੇਰੇ ਚੇਲਿਆਂ ਨੂੰ ਤੇ ਫੇਰ ਖਾਵੇਂਗੀ, ਆ ਪਹਿਲਾਂ ਤੈਨੂੰ ਖਾਵਾਂ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ ਇਹਨਾਂ ਦੰਬੀਆਂ ਪਖੰਡੀਆਂ ਦਾ, ਆ ਕੰਨਾਂ ਵਿੱਚ ਮੰਤਰ ਦੇਣ ਵਾਲਿਆਂ ਦਾ, ਤੇ ਆਪਣਾ ਉਦਾਹਰਣ ਹੀ ਕਾਲ ਰੂਪੀ ਬਿੱਲੀ ਪਹਿਲਾਂ ਇਹਨਾਂ ਨੂੰ ਖਾਂਦੀ ਹੈ ਜੀਓ। ਇਸ ਪ੍ਰਕਾਰ ਇਹ ਦੰਬੀਆਂ ਪਖੰਡੀਆਂ ਰੂਪੀ ਜਿਹੜੇ ਗੁਰੂ ਬਣ ਬੈਠੇ ਨੇ ਨਾ, ਕੰਨਾਂ 'ਚ ਮੰਤਰ ਦੇਣ ਵਾਲੇ ਗੁਰੂ, ਕੋਈ ਕਹਿੰਦਾ ਜੀ 10 ਲੱਖ ਦਾ ਮੈਂ ਆਪਣੇ ਆਪ ਦੇ ਕੋਲੋਂ ਪੂਜਨ ਕਰਵਾਉਂਦਾ ਹੈ, ਕੋਈ ਕਹਿੰਦਾ ਮੈਨੂੰ 1 ਕਰੋੜ ਮੰਨਦਾ, ਤੇ ਜਿਹੜੇ ਬਹੁਤੇ ਵੱਡੇ ਪਖੰਡੀ ਨੇ ਉਹਨਾਂ ਦੇ ਚੇਲੇ ਡੀਂਗਾ ਮਾਰਦੇ ਕਹਿੰਦੇ ਸਾਡੇ ਗੁਰੂ ਨੂੰ 10 ਕਰੋੜ ਲੋਕ ਵਰਲਡ ਵਾਈਡ ਮੰਨਦੇ ਨੇ, ਦੁਨੀਆਂ ਭਰ ਵਿਸ਼ਵ ਭਰ ਦੇ 10 ਕਰੋੜ ਲੋਕ ਮੰਨਦੇ ਨੇ। ਭਾਈ ਇਹ ਚੂਹਿਆਂ ਨੇ ਲੱਕ ਦੇ ਨਾਲ ਛੱਜ ਬੰਨਾ ਹੈ, ਤੇ 10 ਕਰੋੜ ਦਾ ਆਪਣੇ ਆਪ ਨੂੰ ਗੁਰੂ ਸਦਵਾਉਣ ਵਾਲਾ ਗੁਰੂ ਦਾ ਲੱਕ ਦੇ ਨਾਲ ਛੱਜ ਬੰਨੀ ਫਿਰਦਾ। ਸਤਿਗੁਰੂ ਜੀ ਬਚਨ ਕਰਦੇ ਨੇ ਐਸੇ ਪਖੰਡੀ ਮੁਕਤੀ ਰੂਪੀ ਖੱਡ ਦੇ ਵਿੱਚ ਤੇ ਆਪ ਹੀ ਨਹੀਂ ਸਮਾਉਂਦੇ, ਤੇ ਲੱਕ ਦੇ ਨਾਲ ਗੁਰੂ ਹੋਣ ਦਾ ਛੱਜ ਹੋਰ ਵੱਡਾ ਭਾਰੀ ਬੰਨ ਲਿਆ ਹੈ। ਅਗਿਆਨੀ ਅਖਵਾਉਂਦੇ ਨੇ ਗੁਰੂ, ਨਾ ਆਪ ਤਰਦੇ ਨੇ ਨਾ ਚੇਲੇ ਤਰਦੇ ਨੇ। ਗੁਰੂ ਅਖਵਾਏ ਅਗਿਆਨੀ ਅੰਧਾ, ਕਿਸ ਉਹ ਮਾਰਗ ਪਾਏ, ਕਾਚੇ ਗੁਰ ਤੇ ਮੁਕਤ ਨਾ ਹੁਆ। ਐਸੇ ਗੁੱਚੇ ਗੁਰੂਆਂ ਤੋਂ ਕਿਸੇ ਨੂੰ ਮੁਕਤੀ ਨਹੀਂ ਮਿਲਦੀ ਹੈ ਜੀਓ। ਦੁਆਈ ਦਾ ਅਰਥ ਹੈ ਦੁਆਵਾਂ, ਤੇ ਸਾਧ ਸੰਗਤ ਜੀ ਵੱਡੇ ਸੋਫੇ ਵੱਡੀਆਂ ਗੱਦੀਆਂ ਲਾ ਕੇ ਫਿਰ ਦੁਆਵਾਂ ਦਿੰਦੇ ਨੇ, ਅਸੀਸਾਂ ਦਿੰਦੇ ਨੇ, ਤੁਹਾਡੀ ਕਲਿਆਣ ਹੋਵੇ। ਦੇਨ ਦਵਾਈ, ਜਿਹੜੇ ਦੁਆਵਾਂ ਦਿੰਦੇ ਨੇ ਸੇ ਮਰਹੇ, ਉਹ ਆਪ ਵੀ ਮਰ ਜਾਂਦੇ ਨੇ, ਦੂਜੇ ਨੂੰ ਕੀ
1: ਤਾਰਨਾ,
0: ਉਹ ਆਪ ਤੇ ਅਵਗਤ ਹੀ ਮਰਦੇ ਨੇ ਗੁਰੂ ਸਦਵਾਉਣ ਵਾਲੇ, ਤੇ ਜਿਹਨਾਂ ਨੂੰ ਅਸੀਸਾਂ ਦਿੰਦੇ ਨੇ ਉਹ ਵੀ ਅਵਗਤ ਹੀ ਦੁਨੀਆਂ ਤੋਂ ਚਲੇ ਜਾਂਦੇ ਹਨ।
1: ਨਾਨਕ ਹੁਕਮ ਨਾ ਜਾਪਾਈ,
0: ਮਹਾਰਾਜ ਹੇ ਮਰ ਕੇ ਜਾਂਦੇ ਕਿੱਥੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਇਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਨੂੰ ਗੁਰ ਉਪਦੇਸ਼ ਦੁਆਰਾ, ਪੂਰਿਆਂ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਜਪਣਾ ਨਹੀਂ ਜਾਣਦੇ ਹਨ, ਇਸ ਕਰਕੇ ਨਹੀਂ ਜਾਣੇ ਜਾਂਦੇ। ਕਿੱਥੇ ਜਾ ਕੇ ਸਮਾਉਂਦੇ ਨੇ, ਨਰਕਾਂ 'ਚ ਪੈਂਦੇ ਨੇ, ਟੇਢੀਆਂ ਜੂਨਾਂ 'ਚ ਪੈਂਦੇ ਨੇ, ਕੂਕਰ ਸੂਕਰ ਗਰਦਬ ਕਾਂ ਸਰਪ ਬਣਦੇ ਨੇ, ਕਿੰਨਾ ਕਿੰਨਾ ਜੂਨਾਂ 'ਚ ਜਾ ਕੇ ਸਮਾਉਂਦੇ ਨੇ, ਉਹ ਸਾਰੀਆਂ ਜੂਨਾਂ ਨਹੀਂ ਜਾਣੀਆਂ ਜਾਂਦੀਆਂ, ਅਰਥਾਤ ਬੇਅੰਤ ਬੇਅੰਤ ਟੇਢੀਆਂ ਜੂਨਾਂ ਵਿੱਚ ਪੈਂਦੇ ਨੇ। ਜਿਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਵੇਲੇ ਲਧਾਈ ਕੇ ਨਗਰ ਮਾਲਵੇ ਆਏ ਨਾ, ਬਹੁਤ ਵੱਡਾ ਸੱਪ, ਵੱਡੀ ਭਾਰੀ ਅਸਰਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵੱਲ ਨੂੰ ਚਲੀ ਆਉਂਦੀ ਹੈ। ਅਜਗਰ ਕਹਿ ਲਈਏ, ਅਸਰਾਲ ਕਹਿ ਲਈਏ, ਇਹ ਕੀ ਗੱਲ ਹੈ? ਜਿਸ ਵੇਲੇ ਸਿੱਖਾਂ ਨੇ ਰੋਕਣ ਦਾ ਯਤਨ ਕੀਤਾ, ਇਹ ਵੱਡਾ ਸੱਪ ਵੱਡੀ ਅਸਰਾਲ ਸਤਿਗੁਰਾਂ ਵੱਲ ਜਾ ਰਹੀ ਹੈ, ਰੋਕਿਆ ਵੀ ਰੁਕੇ ਨਾ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਆਗਿਆ ਮੰਗੀ, ਮਹਾਰਾਜ ਏਦਾਂ ਨਹੀਂ ਰੁਕਦਾ, ਆਪ ਜੀ ਦਾ ਹੁਕਮ ਹੋਵੇ ਬਲ ਦੇ ਨਾਲ ਰੋਕ ਦਈਏ। ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਗੁਰੂ ਕੀ ਸ਼ਰਨ ਵਿੱਚ ਆਉਣ ਦਿਆ ਆਉਣ ਦਿਓ। ਜਦੋਂ ਇਹ ਵੱਡਾ ਭਾਰੀ ਅਜਗਰ ਸਤਿਗੁਰੂ ਜੀ ਦੇ ਨੇੜੇ ਆਇਆ ਨਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਚਰਨ ਦੇ ਵਿੱਚ ਪਹਿਨੇ ਹੋਏ ਜੋੜੇ ਦੇ ਵਿੱਚੋਂ ਆਪਣਾ ਸੱਜਾ ਚਰਨ ਕੱਢਿਆ। ਵੱਡੇ ਭਾਰੀ ਅਜਗਰ ਦੇ ਸਿਰ ਦੇ ਉੱਪਰ ਆਪਣੇ ਚਰਨ ਦਾ ਅੰਗੂਠਾ ਰੱਖ ਕੇ ਥੋੜਾ ਜਿਹਾ ਉਸਨੂੰ ਦਬਾਇਆ। ਉਸ ਅਜਗਰ ਦਾ ਸਾਰਾ ਸਰੀਰ ਸਿਰ ਤੋਂ ਪੂਛ ਤੱਕ ਇਵੇਂ ਚੀਰਿਆ ਗਿਆ, ਫਟ ਗਿਆ, ਜਿਵੇਂ ਕਿਸੇ ਨੇ ਤਲਵਾਰ ਨਾਲ ਚੀਰਿਆ ਹੋਵੇ। ਤੇ ਕੀ ਦੇਖਿਆ, ਅੰਦਰੋਂ ਸਾਰਾ ਕੀੜਿਆਂ ਦੇ ਨਾਲ ਭਰਿਆ। ਸੱਪ ਦੇ ਅੰਦਰ, ਅਜਗਰ ਦੇ ਅੰਦਰ ਕੀੜੇ ਹੀ ਕੀੜੇ ਪਏ ਨੇ ਜਿਹੜੇ ਇਸ ਨੂੰ ਖਾ ਰਹੇ ਨੇ। ਸਿੱਖ ਹੈਰਾਨ ਹੋਏ, ਮਹਾਰਾਜ ਸੱਪ ਵਰਗੇ ਜਾਨਵਰ ਮਰ ਜਾਣ ਬਾਅਦ ਵਿੱਚ ਕੀੜੇ ਖਾਣ, ਇਹ ਤੇ ਸਮਝ ਆਉਂਦਾ, ਪਰ ਇਹ ਜਿਹੜਾ ਸੱਪ ਜਿਉਂਦੇ ਜੀ ਏਡਾ ਵੱਡਾ ਅਜਗਰ ਅੰਦਰੋਂ ਹੀ ਕੀੜਿਆਂ ਦੇ ਨਾਲ ਭਰਿਆ, ਇਸ ਦਾ ਕਾਰਨ ਕੀ ਹੈ? ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਇਹ ਇੱਕ ਦੰਬੀ ਪਖੰਡੀ ਗੁਰੂ ਸੀ, ਡੇਰੇਦਾਰ ਸੀ, ਕੰਨਾਂ 'ਚ ਮੰਤਰ ਦਿਆ ਕਰਦਾ, ਖੁਦ ਨੂੰ ਗੁਰੂ ਸਦਵਾਉਂਦਾ ਸੀ। ਆ ਜਿੰਨੇ ਕੀੜੇ ਬਣ ਕੇ ਪਏ ਨੇ ਨਾ, ਸਾਰੇ ਹੀ ਇਸ ਦੇ ਚੇਲੇ ਨੇ। ਉਦੋਂ ਮੱਥੇ ਟਿਕਾਉਂਦਾ ਰਿਹਾ, ਮੰਤਰ ਦਿੰਦਾ ਰਿਹਾ, ਪਦਾਰਥ ਲੈ ਕੇ ਖਾਂਦਾ ਰਿਹਾ, ਤੁਹਾਡਾ ਉਧਾਰ ਕਰਾਂਗਾ। ਉਦੋਂ

ਦੁਖੀ ਹੋ ਕਰਕੇ ਮੁਕਤੀ ਵਾਸਤੇ ਗੁਰੂ ਕੀ ਸ਼ਰਨ ਆਇਆ ਸੀ, ਚਰਨ ਸੁਹਾ ਕਰਕੇ ਇਸ ਦੀ ਕਲਿਆਣ ਕੀਤੀ ਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦੀ ਕਲਿਆਣ ਵੀ ਕੀਤੀ ਤੇ ਸਿੱਖਾਂ ਦੇ ਟਾਈਮ ਪ੍ਰਤੱਖ ਵੀ ਦਿਖਾਇਆ। ਐਸੇ ਦੱਬੀ ਪਖੰਡੀ ਕੰਨਾਂ ਵਿੱਚ ਮੰਤਰ ਦੇਣ ਵਾਲੇ ਗੁਰੂ ਸਦਵਾਉਣ ਵਾਲੇ, ਨਾ ਤਿੰਨਾਂ ਦੀ ਕਲਿਆਣ ਹੁੰਦੀ ਨਾ ਤਿੰਨਾਂ ਦੇ ਚੇਲਿਆਂ ਦੀ। ਆਪ ਉਹ ਅਜਗਰ ਬਣਦੇ ਨੇ ਤੇ ਚੇਲੇ ਕੀੜੇ ਬਣਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਜਾਣੇ ਨਹੀਂ ਜਾਂਦੇ ਫਿਰ ਕਿੰਨਾ ਕਿੰਨਾ ਜੂਨਾਂ 'ਚ ਜਾਂਦੇ ਨੇ, ਕਦੇ ਸੱਪ ਬਣਦੇ ਨੇ, ਅਜਗਰ ਬਣਦੇ ਨੇ, ਕੀੜੇ ਬਣਦੇ ਨੇ। ਇਸ ਪ੍ਰਕਾਰ ਤ੍ਰਿਗਤ ਜੂਨੀਆਂ ਦੇ ਵਿੱਚ ਜਾ ਕਰਕੇ ਸਮਾ ਜਾਂਦੇ ਪੈਂਦੇ ਹਨ। ਕਿੰਨਾ ਕਿੰਨਾ ਜੂਨੀਆਂ ਵਿੱਚ ਜਾ ਕੇ ਸਮਾਉਂਦੇ ਨੇ, ਉਹ ਜੂਨਾਂ ਵੀ ਨਹੀਂ ਗਿਣੀਆਂ ਜਾਂਦੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਦ੍ਰਿਸ਼ਟਾਂਤ ਦੇ ਕਰਕੇ ਸਮਝਾਓ।

ਸਤਿਗੁਰੂ ਜੀ ਤੋਂ ਮੁਆਫੀਨਾਮਾ ਲਿਖਵਾ ਲਿਆ। ਜਿਹੜੇ ਅੰਮ੍ਰਿਤ ਨਾਮ ਨੂੰ ਜਪਦੇ ਨੇ ਨਾ, ਸਾਰਿਆਂ ਗੁਨਾਹਾਂ ਤੋਂ ਮੁਆਫੀ ਮਿਲ ਜਾਂਦੀ ਹੈ। ਘੋਰ ਦੁਖਿਅੰ ਅਨਕ ਹੱਤਿਅੰ ਜਨਮ ਦਾਰਿਦਰੰ ਮਹਾਭਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਪਸਮੰ ਕਰੋਤ। ਮਹਿਦੂਦ ਦਾ ਅਰਥ ਹੈ ਮੁਆਫੀਨਾਮਾ। ਜਿਨ੍ਹਾਂ ਨੇ ਅੰਮ੍ਰਿਤ ਨਾਮ ਜਪਿਆ, ਸਤਿਗੁਰੂ ਜੀ ਨੇ ਸਾਰੇ ਗੁਨਾਹਾਂ ਤੋਂ ਮੁਆਫੀ ਦੇ ਦਿੱਤੀ, ਉਹਨਾਂ ਨੇ ਸਤਿਗੁਰੂ ਜੀ ਤੋਂ ਮੁਆਫੀਨਾਮਾ ਲਿਖਾ ਲਿਆ ਹੈ। ਫਿਰ ਵਾਹਿਗੁਰੂ ਜੀ ਦੇ ਦਰ ਤੇ ਉਹ ਉੱਜਲ ਮੁਖ ਦੇ ਨਾਲ ਜਾਂਦੇ ਹਨ। ਭਾਈ ਹੋਰ ਜਿਹੜੇ ਦੁਨਿਆਵੀ ਦਰ ਨੇ ਇਹਨਾਂ ਦੰਬੀਆਂ ਪਖੰਡੀਆਂ ਦੇ, ਉਹਨਾਂ ਦਰਾਂ ਦੇ ਉੱਪਰ ਜਿੰਨੇ ਵੀ ਲੋਕ ਜਾਂਦੇ ਹਨ, ਉਹ ਕਿੰਨੇ ਹੀ ਲੋਕ ਆਉਂਦੇ ਤੇ ਜਾਂਦੇ, ਜੰਮਦੇ ਤੇ ਮਰਦੇ ਰਹਿੰਦੇ ਨੇ, ਜਨਮ ਮਰਨ ਨਹੀਂ ਮੁੱਕਦਾ। ਮਹਾਰਾਜ ਦੁਨੀਆਂ ਦੇ ਅੰਦਰ ਵੱਡੇ ਵੱਡੇ ਰਾਜੇ ਵੀ ਤੇ ਹੋਏ ਨੇ, ਜਿਹੜੇ 18-18 ਭਾਰ ਸੋਨੇ ਦਾ ਦਾਨ ਕਰਕੇ ਫਿਰ ਭੋਜਨ ਖਾਂਦੇ ਨੇ, ਉਹਨਾਂ ਦੇ ਪ੍ਰਥਾਏ ਵੀ ਦੱਸੋ ਤੇ ਹਜ਼ੂਰ ਫਰਮਾਉਂਦੇ ਹਨ। ਭਾਈ ਦੁਨੀਆਂ ਦੇ ਉੱਪਰ ਰਾਜਿਆਂ ਦੇ ਕਿੰਨੇ ਹੀ ਇੰਨੇ ਦਰ ਹੋਏ ਨੇ, ਜਿਨ੍ਹਾਂ ਦਰਾਂ ਤੋਂ ਰਾਜੇ ਵੱਡੇ ਵੱਡੇ ਦਾਨ ਦਿੰਦੇ ਹਨ। ਕਿੰਨੇ ਹੀ ਰਾਜੇ ਜਨਮ ਲੈ ਕਰਕੇ ਐਸੇ ਆਏ ਤੇ ਕਿੰਨੇ ਹੀ ਮਰ ਕਰਕੇ ਚਲੇ ਗਏ, ਦਾਨੀ ਹੋਣ ਦਾ ਹੰਕਾਰ ਪਾਲਦੇ ਰਹੇ, ਨਾਮ ਨਾ ਜਪਿਆ। ਉਹਨਾਂ ਰਾਜਿਆਂ ਦੇ ਦਰ ਤੇ ਕਿੰਨੇ ਹੀ ਮੰਗਤੇ ਹੋ ਕਰਕੇ ਆ ਕੇ ਦਾਨ ਮੰਗਦੇ ਹਨ, ਤੇ ਕਿੰਨੇ ਹੀ ਦਾਨ ਮੰਗ ਮੰਗ ਕੇ ਚਲੇ ਜਾਣਾ ਕਰਦੇ ਨੇ। ਪਰ ਇਸ ਪ੍ਰਕਾਰ ਨਾ ਦਾਤਾ ਸਫਲਾ ਤੇ ਨਾ ਮੰਗਤਾ ਸਫਲਾ। ਇਸੇ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਭਾਵੇਂ ਦਾਤਾ ਹੋਵੇ ਤੇ ਭਾਵੇਂ ਮੰਗਤਾ ਹੋਵੇ, ਸਫਲਾ ਉਹੀ ਹੋਈ ਹੈ ਜਿਹੜਾ ਅੰਮ੍ਰਿਤ ਨਾਮ ਨੂੰ ਜਪਦਾ। ਅੰਮ੍ਰਿਤ ਨਾਮ ਤੋਂ ਜਪੇ ਤੋਂ ਬਿਨਾਂ ਕਿੰਨੇ ਹੀ ਆਉਂਦੇ ਜਾਂਦੇ ਜੰਮਦੇ ਮਰਦੇ ਰਹਿੰਦੇ ਹਨ। ਮਹਾਰਾਜ ਰਾਜਿਆਂ ਦੀ ਤੇ ਬੜੀ ਵਡਿਆਈ ਹੁੰਦੀ ਹੈ, ਡੀਂਗਾ ਮਾਰਦੇ ਨੇ, ਲੋਕਾਂ ਨੂੰ ਡਰਾਉਂਦੇ ਨੇ, ਅੱਖਾਂ ਕੱਢਦੇ ਨੇ, ਹੁਕਮ ਦਿੰਦੇ ਨੇ। ਇਸੇ ਪ੍ਰਕਾਰ ਵੱਡੇ ਟੈਕਸ ਲਾਉਂਦੇ ਨੇ, ਮਨ ਮਾਨੀਆਂ ਕਰਦੇ ਨੇ, ਮਨ ਭਾਉਂਦੇ ਪਦਾਰਥ ਖਾਂਦੇ ਨੇ, ਸੋਨੇ ਦੇ ਨਾਲ ਸਜੇ ਹੋਏ ਹਾਥੀਆਂ ਦੀਆਂ ਅਸਵਾਰੀਆਂ ਕਰਦੇ ਨੇ, ਰਥਾਂ ਤੇ ਚੜ੍ਹਦੇ ਨੇ, ਕੀਮਤੀ ਘੋੜਿਆਂ ਦੀ ਸਵਾਰੀਆਂ ਕਰਦੇ ਨੇ। ਮਹਾਰਾਜ ਦੁਨੀਆਂ ਦੇ ਅੰਦਰ ਬੜੀ ਪੂਜਾ ਹੁੰਦੀ ਹੈ ਇਹਨਾਂ ਦੀ, ਬੜੇ ਸਨਮਾਨ ਹੁੰਦੇ ਨੇ ਇਹਨਾਂ ਦੇ। ਅੱਜ ਵੀ ਮਿਨਿਸਟਰ ਲੋਕਾਂ ਨੇ ਕਿਧਰੇ ਜਾਣਾ ਹੋਵੇ, ਕਈ ਦਿਨ ਪਹਿਲਾਂ ਤੋਂ ਹੀ ਉੱਥੇ ਸਫਾਈਆਂ ਹੋਣ ਲੱਗਦੀਆਂ ਨੇ, ਸੜਕਾਂ ਖਾਲੀ ਕਰਾ ਦਿੰਦੇ ਨੇ, ਹਜ਼ਾਰਾਂ ਮੁਲਾਜ਼ਮ ਵਿਚਾਰੇ ਸੜਕਾਂ 'ਤੇ ਧੁੱਪੇ ਸੜਦੇ ਨੇ, ਸੜਕਾਂ ਵਿਹਲੀਆਂ ਕਰਾ ਦਿੰਦੇ ਨੇ, ਹੂਟਰ ਮਾਰਦੀਆਂ ਗੱਡੀਆਂ ਅੱਗੇ ਪਿੱਛੇ ਪਾਇਲਟ ਗੱਡੀਆਂ ਦੌੜਾਈ ਫਿਰਦੇ ਨੇ, ਇੱਕ ਥਾਂ ਤੋਂ ਦੂਜੇ ਥਾਂ 'ਤੇ ਜਾਣਾ ਹੋਵੇ ਤਾਂ ਲੱਖਾਂ ਰੁਪਈਆਂ ਦੇ ਤੇਲ ਹੀ ਫੂਕ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਐਸੇ ਲੋਕਾਂ ਦੇ ਪ੍ਰਥਾਈ ਵੀ ਦੱਸੋ ਤੇ ਹਜ਼ੂਰ ਫਰਮਾਉਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਹਨ, ਭਾਈ ਜਿਵੇਂ ਹਾਥੀ ਹੁੰਦਾ ਬਾਕੀ ਦੇ ਜੀਵਾਂ ਤੋਂ ਵੱਡਾ ਹੁੰਦਾ ਨਾ, ਉਹਦਾ ਖਾਣਾ ਪੀਣਾ ਦੂਜਿਆਂ ਦੇ ਨਾਲੋਂ ਬਹੁਤਾ ਹੁੰਦਾ। ਸੈਂਕੜੇ ਮਣ ਘਿਓ ਅਤੇ ਮਿੱਠੇ ਦੀਆਂ ਨਿਹਾਰੀਆਂ ਸਾਲ ਭਰ ਦੇ ਵਿੱਚ ਹੀ ਇੱਕ ਹਾਥੀ ਖਾ ਜਾਂਦਾ ਹੈ। ਇਸ ਪ੍ਰਕਾਰ 500 ਕੁਇੰਟਲਾਂ ਦੇ ਜਿਹੜੇ ਦਾਣੇ ਅੰਨ ਨੇ ਉਹ ਹਾਥੀ ਇੱਕ ਖਾ ਜਾਂਦਾ ਹੈ। ਨਿਹਾਰੀਆਂ ਖਵਾਈਆਂ ਜਾਂਦੀਆਂ ਘਿਓ ਪਾ ਕਰਕੇ, ਗੁੜ ਪਾ ਕਰਕੇ, ਦਾਣੇ ਪਾ ਕਰਕੇ, ਮਿੱਠੀਆਂ ਨਿਹਾਰੀਆਂ ਬਣਾ ਕੇ ਤਾਕਤ ਵਾਲੀਆਂ ਹਾਥੀਆਂ ਨੂੰ ਖਵਾਈਆਂ ਜਾਂਦੀਆਂ ਨਾ, ਤੇ ਸਤਿਗੁਰੂ ਜੀ ਬਚਨ ਕਰਦੇ ਨੇ 500-500 ਕੁਇੰਟਲ ਦਾਣੇ ਖਾ ਜਾਂਦੇ ਨੇ ਹਾਥੀ। ਇਸ ਪ੍ਰਕਾਰ ਮਿੱਠਾ ਤੇ ਘਿਓ ਦੇ ਸਨਿਗਧ ਭੋਜਨ ਖਾਂਦੇ ਹਨ, ਤੇ ਜਿਹੜਾ ਹਾਥੀ ਹੈ ਖਾ ਕੇ ਡਕਾਰ ਮਾਰ ਜਾਂਦਾ ਹੈ, ਫਿਰ ਸੁੰਡ ਦੇ ਵਿੱਚ ਉਹ ਫੂਕਾ ਮਾਰ ਮਾਰ ਕੇ ਮਿੱਟੀ ਨੂੰ ਉਡਾਉਂਦਾ ਹੈ। ਭਾਵੇਂ ਕਿੱਡਾ ਵੱਡਾ ਬਲਵਾਨ ਹੁੰਦਾ, ਜਦੋਂ ਜੇਹੀ ਚੋਂ ਸਾਹ ਨਿਕਲ ਜਾਂਦੇ ਨੇ ਨਾ, ਉਹ ਵੀ ਪਛਤਾਤਾਪ ਹੀ ਕਰਦਾ। ਭਲਾ ਇਸ ਪ੍ਰਕਾਰ ਬਹੁਤੇ ਪਦਾਰਥ ਖਾਣੇ ਦੇ ਨਾਲ ਮੁਕਤ ਥੋੜਾ ਹੋ ਜਾਂਦਾ, ਕਲਿਆਣ ਥੋੜਾ ਹੋ ਜਾਂਦੀ ਹੈ ਕੋਈ ਹਾਥੀ ਦੀ, ਅਗਲੀਆਂ ਜੂਨੀਆਂ ਵਿੱਚ ਜਾ ਕਰਕੇ ਉਹ ਵੀ ਪਛਤਾਉਂਦਾ ਹੀ ਹੈ। ਇਸੇ ਪ੍ਰਕਾਰ ਸ਼ੁਰੂ ਤੋਂ ਪੜ੍ਹਦੇ ਹੋ ਜੀ, ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇਹ ਰਾਜੇ ਲੋਕ ਜਿਹੜੇ ਨੇ ਨਾ ਹਾਥੀਆਂ ਵਰਗੇ ਨੇ, ਸੈਂਕੜੇ ਮਨ ਸਨਿਗਧ ਭੋਜਨ ਰਿਸ਼ਵਤਾਂ ਲੈ ਲੈ ਕਰਕੇ, ਬੜੀ ਮਿੱਠੀ ਲੱਗਦੀ ਹੈ ਨਾ ਰਿਸ਼ਵਤ, ਇੱਕ ਇੱਕ ਸਾਈਨ ਕਰਨ ਦਾ 5-5 ਹਜ਼ਾਰ ਕਰੋੜ ਲੈਂਦੇ ਨੇ, ਹਜ਼ਾਰਾਂ ਕਰੋੜ ਇੱਕ ਇੱਕ ਟੈਂਡਰ ਪਾਸ ਕਰਨੇ ਦਾ ਤੇ ਸਾਈਨ ਕਰਨ ਦਾ ਲੈਂਦੇ ਨੇ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਰਿਸ਼ਵਤਾਂ ਲੈ ਕਰਕੇ ਸਨਿਗਧ ਭੋਜਨ ਜਾਣ ਕਰਕੇ ਘਿਓ ਅਤੇ ਮਿੱਠੇ ਵਰਗੀਆਂ ਖਾਣਾ ਕਰਦੇ ਹਨ। ਇਸ ਪ੍ਰਕਾਰ ਸੈਂਕੜੇ ਮਨ ਦਾਣੇ ਜਿੱਥੇ ਇਹਨਾਂ ਨੇ ਜਾਣਾ ਹੁੰਦਾ ਉੱਥੇ ਪਾਰਟੀਆਂ ਕਰਦੇ ਨੇ, ਵੱਡੀਆਂ ਸਭਾ ਕਰਦੇ ਨੇ ਤੇ ਖਾਣਾ ਕਰਦੇ ਨੇ। ਇਸੇ ਪ੍ਰਕਾਰ
ਸੈਂਕੜੇ

0: ਰੁਪਈਏ ਲੈਂਦੇ ਨੇ। ਸਾਧ ਸੰਗਤ ਜੀ ਇਹ ਟ੍ਰੈਂਡ ਵੀ ਚੱਲਿਆ ਨਾ, ਮਨਿਸਟਰਾਂ ਨੇ ਆਪਣੀ ਆਪਣੀ ਫੀਸ ਰੱਖ ਦਿੱਤੀ ਵੋਟਾਂ ਦੇ ਨੇੜੇ ਆ ਕੇ, ਫਲਾਣੇ ਮਨਿਸਟਰ ਦੇ ਨਾਲ ਰੋਟੀ ਖਾਣੀ ਹੈ ਇੰਨੇ ਲੱਖ ਜਮ੍ਹਾਂ ਕਰਾ ਦਿਓ, ਫਲਾਣੇ ਮਨਿਸਟਰ ਦੇ ਨਾਲ ਰੋਟੀ ਖਾਣ ਦਾ ਮੌਕਾ ਮਿਲੇਗਾ, ਉਸ ਮਨਿਸਟਰ ਦੇ ਨਾਲ ਬਹਿ ਕੇ ਰਾਤ ਦਾ ਡਿਨਰ ਕਰੋਗੇ, ਭੋਜਨ ਕਰੋਗੇ, ਰੋਟੀ ਖਾਓਗੇ। ਸਤਿਗੁਰੂ ਜੀ ਬਚਨ ਕਰਦੇ ਨੇ ਇਸ ਪ੍ਰਕਾਰ ਲੋਕਾਂ ਦੇ ਨਾਲ ਬੈਠ ਕੇ ਭੋਜਨ ਖਾਣ ਦੇ ਵੀ ਇਹ ਪੈਸੇ ਲੈਂਦੇ ਹਨ। ਜਿਵੇਂ ਹਾਥੀ ਸੈਂਕੜੇ ਮਨ ਦਾਣੇ ਖਾ ਜਾਂਦਾ ਹੈ, ਇਹ ਸੈਂਕੜੇ ਮਨ ਪਾਰਟੀਆਂ ਦੇ ਅੰਦਰ, ਸਭਾਵਾਂ ਦੇ ਅੰਦਰ ਇਸ ਪ੍ਰਕਾਰ ਖਾਂਦੇ ਖਵਾਉਂਦੇ ਹਨ ਤੇ ਸ਼ੱਕ ਸ਼ਕਾ ਕਰਕੇ ਡਕਾਰ ਮਾਰਦੇ ਨੇ, ਲੱਖਾਂ ਕਰੋੜ ਸਵਿਸ ਅਕਾਊਂਟ ਵਿੱਚ ਪਾ ਕੇ, ਸਵਿਸ ਬੈਂਕ ਦੇ ਅਕਾਊਂਟਾਂ ਵਿੱਚ ਪਾ ਕੇ ਡਕਾਰ ਮਾਰ ਜਾਂਦੇ ਨੇ, ਜਨਤਾ ਦਾ ਪੈਸਾ ਖਾ ਕੇ ਡਕਾਰ ਮਾਰ ਜਾਂਦੇ ਨੇ। ਜਿਹੜੇ ਹੰਕਾਰ ਦੇ ਬੋਲ ਬੋਲਦੇ ਨੇ ਨਾ, ਮਾਨੋ ਇਹ ਹਾਥੀਆਂ ਵਾਂਗੂ ਫੂਕਾਂ ਮਾਰ ਰਹੇ ਹਨ ਤੇ ਜਦੋਂ ਸਾਹ ਨਿਕਲ ਜਾਂਦੇ ਨੇ ਦੇਹੀ ਚੋਂ, ਪੈਸੇ ਸਵਿਸ ਬੈਂਕ ਵਿੱਚ ਪਏ ਦੇ ਪਏ ਹੀ ਰਹਿ ਜਾਂਦੇ ਨੇ, ਮਹਿਲ ਇੱਥੇ ਹੀ ਖੜੇ ਰਹਿ ਜਾਂਦੇ ਨੇ, ਰਿਸ਼ਵਤ ਦਾ ਧਨ ਇੱਥੇ ਹੀ ਰਹਿ ਜਾਂਦਾ, ਨਾਲ ਕੌਡੀ ਵੀ ਨਹੀਂ ਜਾਂਦੀ। ਜਦੋਂ ਵਾਹਿਗੁਰੂ ਜੀ ਦੇ ਦਰ ਤੇ ਫਿਰ ਪਾਈ ਪਾਈ ਦਾ ਲੇਖਾ ਹੁੰਦਾ ਨਾ, ਫਿਰ ਲੇਖਾ ਦਿੰਦੇ ਹੋਏ ਬੜੇ ਰੋਂਦੇ ਨੇ, ਬੜਾ ਪਸ਼ਚਾਤਾਪ ਕਰਦੇ ਨੇ। ਜਿਨ੍ਹਾਂ ਲੋਕਾਂ ਨੂੰ ਬਹੁਤਾ ਲੁੱਟਿਆ, ਬਹੁਤਾ ਕੁੱਟਿਆ, ਬਹੁਤਾ ਡਰਾਇਆ, ਬਹੁਤੀ ਕਤਲੇਆਮ ਕੀਤੀ, ਧਰਮ ਦੇ ਨਾਮ ਤੇ ਬਖੇੜੇ ਪਾਏ, ਉਹਨਾਂ ਫਿਰ ਲੇਖੇ ਦੇ ਅਨੁਸਾਰ ਜੂਨੀਆਂ ਵੀ ਬਹੁਤੀਆਂ 'ਚ ਹੀ ਜਾਣਾ ਪੈਣਾ ਨਾ, ਉਹਨੇ ਫਿਰ ਦੁੱਖ ਵੀ ਤੇ ਬਹੁਤੇ ਹੀ ਭੋਗਣੇ ਪੈਂਦੇ ਨੇ ਨਾ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਸਹਿਜ ਕ੍ਰਿਤੀ ਦੇ ਸਲੋਕਾਂ ਵਿੱਚ ਬਚਨ ਲਿਖੇ ਨੇ ਕਿ ਪੂਰਬਲੇ ਜਨਮਾਂ ਦੇ ਵਿੱਚ ਕੀਤੇ ਹੋਏ ਦਾਨ ਦੇ ਫਲ ਸਦਕਾ ਇਹ ਜਿਹੜੇ ਰਾਜੇ ਲੋਕ ਨੇ ਧਰਤੀ ਦੇ ਉੱਪਰ ਆ ਕੇ ਰਾਜ ਭੋਗਦੇ ਨੇ, ਪਰ ਅਹੰਕਾਰ ਦੇ ਵਿੱਚ ਆ ਕਰਕੇ ਜਦੋਂ ਲੋਕਾਂ ਨੂੰ ਮਾਰਦੇ ਨੇ ਨਾ, ਚਿਰੰਕਾਲ ਦੁੱਖ ਭੋਗਦੇ, ਫਿਰ ਕਰੋੜਾਂ ਸਾਲਾਂ ਵਾਸਤੇ, ਅਰਬਾਂ ਖਰਬਾਂ ਸਾਲਾਂ ਵਿੱਚ ਨਰਕਾਂ ਵਿੱਚ ਪਾ ਕਰਕੇ ਦੁਖੀ ਕੀਤਾ ਜਾਂਦਾ ਹੈ, ਉੱਥੇ ਫਿਰ ਦੁੱਖ ਨੂੰ ਭੋਗਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਜਦੋਂ ਸਰੀਰ ਛੁੱਟ ਜਾਂਦਾ ਹੈ, ਇਹ ਧਨ, ਇਹ ਦੌਲਤ, ਇਹ ਹੂਟਰ, ਇਹ ਗੱਡੀਆਂ, ਇਹ ਪਾਇਲਟ ਗੱਡੀਆਂ, ਇਹ ਪਹਿਰੇਦਾਰ, ਇਹ ਬਾਡੀ ਗਾਰਡ ਕੋਈ ਨਾਲ ਨਹੀਂ ਜਾਂਦਾ, ਇਹ ਕਿਲੇ, ਇਹ ਮਕਾਨ, ਇਹ ਸਭਾਵਾਂ ਇੱਥੇ ਛੁੱਟ ਜਾਂਦੀਆਂ ਨੇ, ਪੈਸਾ ਬੈਂਕਾਂ 'ਚ ਹੀ ਪਿਆ ਰਹਿ ਜਾਂਦਾ ਹੈ, ਅੱਗੇ ਜਾ ਕਰਕੇ ਜਦੋਂ ਕੂਕਰ ਸੂਕਰ ਬਣਦੇ ਨੇ ਨਾ, ਫਿਰ ਬਹੁਤਾ ਹੀ ਪਸ਼ਚਾਤਾਪ ਕਰਦੇ ਨੇ। ਜੇ ਪਹਿਲਾਂ ਪਤਾ ਹੁੰਦਾ ਲੇਖਾ ਆਪ ਹੀ ਦੇਣਾ ਪੈਣਾ ਤੇ ਐਸੇ ਪਾਪ ਕਰਮਾਂ ਨੂੰ ਨਾ ਕਰਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ ਭਾਈ ਇਸ ਪ੍ਰਕਾਰ ਅੰਨੀ ਜਿਹੜੀ ਲੁਕਾਈ ਫੂਕੀ ਜਾ ਰਹੀ ਹੈ, ਵਿਕਾਰਾਂ ਤੇ ਲਾਲਚ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਦੀਵਾਨੀ ਹੋਈ, ਮਸਤਾਨੀ ਹੋਈ, ਕਮਲੀ ਹੋਈ ਦੁਨੀਆਂ ਮਰ ਰਹੀ ਹੈ। ਫਿਰ ਜਿਸ ਵੇਲੇ ਫਿਰ ਭਾਨੀ, ਫਿਰ ਪਰਮੇਸ਼ਰ ਜੀ ਦਾ ਭਾਨੀ ਭਾਣਾ ਵਰਤਦਾ ਨਾ, ਜਿਸ ਦੇਹੀ ਤੇ ਬਹੁਤਾ ਮਾਣ ਕਰਦੇ ਨੇ ਉਹ ਦੇਹੀ ਮਿੱਟੀ ਵਿੱਚ ਰਲ ਜਾਂਦੀ ਏ, ਸੜ ਕੇ ਸਵਾਹ ਹੋ ਜਾਂਦੀ ਏ, ਚਿਖਾ ਵਿੱਚ ਜਾਂ ਕਬਰ ਵਿੱਚ ਦੱਬ ਦਿੱਤੀ ਜਾਂਦੀ ਹੈ। ਮਹਾਰਾਜ ਫਿਰ ਚੰਗਾ ਕੌਣ ਹੈ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਦੇਖੋ ਜਿਹੜੀ ਚਿੜੀ ਇਹ ਨਿੱਕੀ ਜੀ ਹੁੰਦੀ ਏ, ਅੱਧ ਗੋਲਾ ਅੱਧਾ ਕਿ ਨਿਵਾਲਾ, ਅੱਧੀ ਕੁ ਬੁਰਕੀ ਜਿੰਨਾ ਮਸਾਂ ਉਹ ਚੋਗਾ ਚੁਗਦੀ ਭੋਜਨ ਖਾਂਦੀ ਹੈ। ਇਸ ਪ੍ਰਕਾਰ ਗੈਣ ਆਕਾਸ਼ ਦੇ ਵਿੱਚ ਉੱਚੀਆਂ ਉਡਾਰੀਆਂ ਮਾਰਦੀ ਹੈ, ਪਰ ਜੇ ਚਿੜੀ ਹੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਗਾਉਣ ਕਰਨ ਵਾਲੀ ਹੋ ਜਾਵੇ, ਏਡੇ ਵੱਡੇ ਹਾਥੀ ਦੇ ਨਾਲੋਂ, ਨਿਹਾਰੀਆਂ ਖਾਣ ਵਾਲੇ ਦੇ ਨਾਲੋਂ, ਦੇਸੀ ਘਿਓ ਅਤੇ ਗੁੜ ਦੀਆਂ ਸੈਂਕੜੇ ਮਣ ਦਾਣਿਆਂ ਦੀਆਂ ਨਿਹਾਰੀਆਂ ਖਾਣ ਦੇ ਨਾਲੋਂ, ਅੱਧੀ ਬੁਰਕੀ ਅੱਧੇ ਗਰਾਸ ਜਿੰਨਾ ਭੋਜਨ ਖਾਣ ਵਾਲੀ ਉਹ ਚਿੜੀ ਚੰਗੀ ਹਾਥੀ ਨਾਲੋਂ, ਜੇ ਮੁੱਖ ਦੇ ਵਿੱਚੋਂ ਖੁਦਾ ਖੁਦਾ ਜਪੇ, ਜੇ ਪਰਮੇਸ਼ਰ ਜੀ ਦੇ ਨਾਮ ਨੂੰ ਜਪੇ, ਹਾਥੀ ਨਾਲੋਂ ਚਿੜੀ ਚੰਗੀ ਏ। ਭਾਈ ਹਾਥੀ ਨੇ ਰਾਜੇ ਰਾਜਿਆਂ ਦੇ ਨਾਲੋਂ, ਉਹ ਭਿੱਖਿਆ ਮੰਗ ਕੇ ਖਾਣ ਵਾਲੇ ਸਾਧੂ ਚੰਗੇ ਨੇ, ਜਿਹੜੇ ਗੁਰਮਤ ਦੇ ਅਨੁਸਾਰ ਥੋੜ੍ਹਾ ਖਾਂਦੇ ਨੇ, ਥੋੜ੍ਹਾ ਸੌਂਦੇ ਨੇ, ਸਾਦਾ ਪਹਿਨਦੇ ਨੇ, ਰਾਜਿਆਂ ਦੇ ਨਾਲ ਉਹ ਚੰਗੇ ਨੇ। ਭਾਈ ਹੇਮੇ ਜੀ ਦੇ ਵਰਗੇ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਭ੍ਰਮਿੰਨਾ, ਮਿੱਤਰ ਨਾ ਏਠ ਧਨ ਰੂਪਹੀਣ ਕਿਸ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ। ਉਹ ਚਿੜੀ ਵਰਗੇ ਮਹਾਤਮਾ, ਥੋੜ੍ਹਾ ਖਾਣ ਵਾਲੇ, ਚਿਦਾਕਾਸ ਆਨੰਦ ਸਰੂਪ ਦੇ ਵਿੱਚ ਅਡਾਰੀਆਂ ਲਾਉਣ ਵਾਲੇ ਮਹਾਤਮਾ ਨੂੰ ਰਾਜਿਆਂ ਦੇ ਨਾਲੋਂ ਚੰਗਾ ਜਾਣਨਾ ਕਰੋ, ਜਿਹੜੇ ਨਾਮ ਜਪਦੇ ਹਨ। ਜੇਕਰ ਮਹਾਤਮਾ ਰੂਪ ਖੁਦਾ ਦਾ ਨਾਮ ਹਿਰਦੇ ਦੇ ਕਰਕੇ ਜਪਣ, ਤੇ ਇਸ ਪ੍ਰਕਾਰ ਖੁਦਾ ਖੁਦਾ, ਪਰਮੇਸ਼ਰ ਪਰਮੇਸ਼ਰ, ਵਾਹਿਗੁਰੂ ਵਾਹਿਗੁਰੂ, ਅੱਲਾ ਅੱਲਾ ਜਪਦੇ ਰਹਿਣ, ਰਾਜਿਆਂ ਦੇ ਨਾਲੋਂ ਭਿੱਖਿਆ ਮੰਗ ਕੇ ਖਾਣ ਵਾਲੇ ਸਾਧੂ ਹੀ ਚੰਗੇ ਹਨ। ਮਹਾਰਾਜ ਇਸੇ ਪ੍ਰਕਾਰ ਹੋਰ ਦ੍ਰਿਸ਼ਟਾਂਤ ਦੇ ਕਰਕੇ ਸਮਝਾਉਣਾ ਕਰੋ, ਨਾਮ ਦੇ ਰਸੀਏ ਕਿਵੇਂ ਚੰਗੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਸੀਹ ਹੋ ਜਿਹੜਾ ਸ਼ੇਰ ਹੁੰਦਾ ਨਾ ਸਖਤਾ ਬੜੇ ਬਲ ਵਾਲਾ ਤਾਕਤ ਵਾਲਾ ਹੁੰਦਾ ਹੈ ਮਾਰੇ ਉਹ ਸ਼ਿਕਾਰਾਂ ਨੂੰ ਮਾਰਦਾ ਕਿਹਨਾਂ ਨੂੰ ਜੀ ਸੈ ਮਿਰਿਆ ਆਪਣੇ ਜੀਵਨ ਦੇ ਵਿੱਚ ਸੈਂਕੜੇ ਮਿਰਗਾਂ ਨੂੰ ਹਿਰਨਾਂ ਨੂੰ ਮਾਰਦਾ ਹੈ ਤੇ ਥੋੜਾ ਹਿੱਸਾ ਖਾ ਕੇ ਆਪਣੇ ਸ਼ਿਕਾਰ ਦਾ ਸ਼ੇਰ ਤੇ ਜਾ ਕੇ ਸੌਂ ਜਾਂਦਾ ਹੈ ਉਸ ਦੇ ਪਿੱਛੋਂ ਜਿਹੜੇ ਜੰਗਲ ਵਿੱਚ ਗਿੱਦੜੇ ਤੇ ਆਦਿਕ ਹੁੰਦੇ ਨੇ ਉਹ ਸ਼ੇਰ ਦੇ ਮਾਰੇ ਹੋਏ ਸ਼ਿਕਾਰ ਨੂੰ ਖਾਂਦੇ ਹਨ ਤੇ ਜਿਹੜਾ ਸ਼ੇਰ ਹੰਕਾਰ ਦੇ ਸਹਿਤ ਇਵੇਂ ਗਰਜਦਾ ਹੈ ਆਪਣੇ ਘੁਰਨੇ ਦੇ ਅੰਦਰ ਮਨ ਉਹ ਸਮਾਉਂਦਾ ਨਹੀਂ ਹੈ ਤੇ ਜਦੋਂ ਸਾਹ ਨਿਕਲ ਜਾਂਦੇ ਨੇ ਫਿਰ ਬੜਾ ਪਸ਼ਚਾਤਾਪ ਕਰਦਾ ਹੈ ਅਗਲੀਆਂ ਜੂਨੀਆਂ ਫਿਰ ਕਮਜ਼ੋਰ ਜੀਵਾਂ ਦੀਆਂ ਵੀ ਪ੍ਰਾਪਤ ਹੁੰਦੀਆਂ ਨੇ ਸ਼ੇਰ ਬਣ ਕੇ ਜਿਹਨਾਂ ਨੂੰ ਮਾਰ ਮਾਰ ਕੇ ਖਾਧਾ ਹੁੰਦਾ ਨਾ ਫਿਰ ਉਹੋ ਜਿਹੇ ਜਾਨਵਰ ਦੀ ਜੂਨ ਵਿੱਚ ਆਪ ਪੈਂਦਾ ਤੇ ਜਿਹਨਾਂ ਨੂੰ ਖਾਧਾ ਹੁੰਦਾ ਫਿਰ ਉਹ ਸ਼ੇਰ ਬਣਦੇ ਨੇ ਫਿਰ ਉਹ ਮਾਰ ਮਾਰ ਕੇ ਖਾਂਦੇ ਨੇ ਉਸ ਵੇਲੇ ਫਿਰ ਬੜਾ ਪਸ਼ਚਾਤਾਪ ਕਰਦਾ ਹੈ ਐਸਾ ਅਗਿਆਨੀ ਸ਼ੇਰ ਗਰਜ ਮਾਰ ਕੇ ਦਹਾੜ ਮਾਰ ਕੇ ਜੰਗਲ 'ਚ ਕਿਸ ਨੂੰ ਸੁਣਾ ਰਿਹਾ ਖਾ ਲਿਆ ਪੀ ਲਿਆ ਆਨੰਦ ਹੋ ਗਿਆ ਤੇ ਇਸਦਾ ਠੀਕ ਹੈ ਪਰ ਬੁੱਕ ਕੇ ਦਹਾੜ ਕੇ ਕਿਸ ਨੂੰ ਸੁਣਾਉਂਦਾ ਆਪਣੇ ਹੰਕਾਰ ਦਾ ਹੀ ਪ੍ਰਗਟਾਵਾ ਹੈ ਭਾਈ ਇਸ ਪ੍ਰਕਾਰ ਹੰਕਾਰ ਦੀਆਂ ਡਿੰਗਾਂ ਮਾਰਨੀਆਂ ਗਰਜਣਾ ਵਾਹਿਗੁਰੂ ਜੀ ਨੂੰ ਨਹੀਂ ਪਾਉਂਦਾ ਮਹਾਰਾਜ ਫਿਰ ਚੰਗਾ ਕੌਣ ਹੈ ਸਤਿਗੁਰੂ ਜੀ ਬਚਨ ਕਰਦੇ ਨੇ ਅੱਖਾਂ ਦੇ ਉੱਪਰ ਇੱਕ ਹਰੇ ਰੰਗ ਦਾ ਟਿੱਡਾ ਹੁੰਦਾ ਉਸ ਨੂੰ ਅੱਖ ਟਿੱਡਾ ਕਿਹਾ ਜਾਂਦਾ ਹੈ ਭਾਈ ਇੱਕ ਪਾਸੇ ਤੇ ਵੱਡਾ ਬਲਵਾਨ ਸ਼ੇਰ ਹੈ ਇੱਕ ਪਾਸੇ ਅੱਖ ਦਾ ਟਿੱਡਾ ਹੈ ਜਿਹੜਾ ਅੱਖ ਦੇ ਨਾਲ ਹੀ ਪ੍ਰੀਤੀ ਕਰਦਾ ਹੈ ਤੇ ਅੱਖ ਦੀ ਡਾਲੀ ਤੇ ਬਹਿ ਕਰਕੇ ਅੱਖ ਦੇ ਕੌੜੇ ਪੱਤਿਆਂ ਨੂੰ ਹੀ ਖਾਂਦਾ ਹੈ ਏਡੇ ਵੱਡੇ ਸ਼ੇਰ ਦੇ ਨਾਲੋਂ ਬਲਵਾਨ ਦੇ ਨਾਲੋਂ ਪਰਮੇਸ਼ਰ ਜੀ ਦੇ ਮਨ ਨੂੰ ਉਹ ਟਿੱਡਾ ਜ਼ਿਆਦਾ ਭਾਉਂਦਾ ਚੰਗਾ ਲੱਗਦਾ ਹੈ ਜਿਹੜਾ ਅੱਕ ਦਾ ਟਿੱਡਾ ਖੁਦਾ ਖੁਦਾ ਕਰਦਾ ਹੈ ਜੇ ਵਾਹਿਗੁਰੂ ਜੀ ਦਾ ਪਰਮੇਸ਼ਰ ਦਾ ਨਾਮ ਜਪੇ ਨਾ ਤੇ ਪਰਮੇਸ਼ਰ ਜੀ ਨੂੰ ਸ਼ੇਰ ਦੇ ਨਾਲੋਂ ਉਹ ਟਿੱਡਾ ਚੰਗਾ ਲੱਗਦਾ ਇਸੇ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ ਸ਼ੇਰਾਂ ਦੀ ਨਾਈ ਨੇ ਰਾਜੇ ਇਸੇ ਪ੍ਰਕਾਰ ਜੀਵਨ ਕਾਲ ਦੇ ਵਿੱਚ ਬਹੁਤੀ ਗਰੀਬ ਮਾਰ ਕਰਕੇ ਲੋਕਾਂ ਦਾ ਹੱਕ ਖਾ ਜਾਂਦੇ ਨੇ ਇਸ ਪ੍ਰਕਾਰ ਫਿਰ ਗਰਜ ਗਰਜ ਕੇ ਦਹਾੜਾ ਮਾਰ ਕੇ ਸੁਣਾਉਂਦੇ ਨੇ ਮੈਂ ਰਾਜਾ ਜੋ ਚਾਹਾਂ ਕਰ ਦੇਵਾਂਗਾ ਦੂਜੀਆਂ ਪਾਰਟੀਆਂ ਨੂੰ ਦਬਾ ਲੈਵਾਂਗਾ ਜ਼ਮਾਨਤਾਂ ਜ਼ਬਤ ਕਰਾ ਦੇਵਾਂਗਾ ਕਿਸੇ ਨੂੰ ਸਾਹ ਨਹੀਂ ਲੈਣ ਦਿਆਂਗਾ ਬੜੀਆਂ ਡੀਂਗਾ ਮਾਰਦੇ ਨੇ ਪਰ ਜਦੋਂ ਸਵਾਸ ਨਿਕਲ ਜਾਂਦੇ ਨੇ ਪਸ਼ਚਾਤਾਪ ਕਰਦੇ ਨੇ ਜਿਵੇਂ ਸ਼ੇਰ ਸ਼ਿਕਾਰ ਮਾਰ ਕੇ ਖਾਂਦਾ ਹੈ ਤੇ ਬਾਕੀ ਦਾ ਸ਼ਿਕਾਰ ਗਿੱਦੜ ਖਾਂਦੇ ਨੇ ਨਾ ਇਹ ਰਾਜੇ ਲੋਕ ਆਪ ਤੇ ਵੱਡੀਆਂ ਲੈ ਕੇ ਰਿਸ਼ਵਤਾਂ ਖਾਂਦੇ ਨੇ ਇਹਨਾਂ ਦੇ ਅਧਿਕਾਰੀ ਗਿੱਦੜਾਂ ਵਰਗੇ ਬਾਕੀ ਦੀਆਂ ਰਿਸ਼ਵਤਾਂ ਉਹ ਲੈ ਕੇ ਖਾ ਜਾਂਦੇ ਨੇ ਬੁੱਕ ਕੇ ਤੇ ਬੜਾ ਸੁਣਾਉਂਦੇ ਨੇ ਪਰ ਜਦੋਂ ਸਰੀਰ ਚੋਂ ਪ੍ਰਾਣ ਨਿਕਲ ਜਾਂਦੇ ਨੇ ਲੇਖਾ ਦੇਣਾ ਪੈਂਦਾ ਫਿਰ ਬੜਾ ਪਛਤਾਉਂਦੇ ਨੇ ਸਤਿਗੁਰੂ ਜੀ ਬਚਨ ਕਰਦੇ ਦੂਸਰੇ ਪਾਸੇ ਫਲ ਪੂੰਗ ਚੁਣ ਕੇ ਖਾਣ ਵਾਲੇ ਸਾਧੂ ਮਹਾਤਮਾ ਜੰਗਲਾਂ ਵਿੱਚ ਰਹਿਣ ਵਾਲੇ ਭਾਵੇਂ ਉਹ ਥੋੜੇ ਵਸਤਰ ਪਹਿਨਦੇ ਨੇ ਥੋੜਾ ਖਾਂਦੇ ਨੇ ਫਲ ਪੂੰਗ ਜਾਂ ਇਸੇ ਪ੍ਰਕਾਰ ਪੱਤੇ ਭਰੂ ਕੇ ਹੀ ਖਾਂਦੇ ਹੋਣ ਵਾਹਿਗੁਰੂ ਜੀ ਦੇ ਮਨ ਨੂੰ ਭਾਉਂਦੇ ਨੇ ਜੋ ਪਰਮੇਸ਼ਰ ਜੀ ਦੀ ਬੰਦਗੀ ਕਰਦੇ ਹਨ ਜੀਓ ਦੁਨੀਆ ਚਾਰ ਦਿਹਾੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਹੇ ਸਾਧੂ ਜਨ ਮਹਾਤਮਾ ਜੀ ਇਹ ਦੁਨੀਆ ਚਾਰ ਕੁ ਦਿਨਾਂ ਦਾ ਮੇਲਾ ਹੈ ਇਸੇ ਪ੍ਰਕਾਰ ਇੱਕ ਦਿਨ ਜਨਮ ਦਾ ਇੱਕ ਦਿਨ ਮਰ ਜਾਣ ਦਾ ਇਸੇ ਪ੍ਰਕਾਰ ਇੱਕ ਦਿਨ ਕੱਲ੍ਹ ਦਾ ਕੱਲ੍ਹ ਨਾਮ ਕਾਲ ਦਾ ਅਤੇ ਇੱਕ ਦਿਨ ਅੱਜ ਦਾ ਇਹ ਚਾਰ ਦਿਨਾਂ ਦਾ ਮੇਲਾ ਸਾਰੀ ਦੁਨੀਆ ਹੈ ਤੇ ਦੁਨੀਆ ਦੇ ਲੋਕ ਸੁੱਖ ਕੀਤਾ ਸੁੱਖ ਕਰਕੇ ਜਿਹਨਾਂ ਨੂੰ ਜਾਣਦੇ ਨੇ ਖਾਣਾ ਪੀਣਾ ਭੋਗਣਾ ਹੰਡਾਉਣਾ ਇਸੇ ਨੂੰ ਸੁੱਖ ਕਰਕੇ ਮੰਨਦੇ ਨੇ ਨਾ ਦੂਜਿਆਂ ਦਾ ਹੱਕ ਮਾਰ ਕੇ ਰਿਸ਼ਵਤਾਂ ਲੈ ਕੇ ਵੀ ਖਾਈ ਜਾਣੀਆਂ ਜੀ ਬੜਾ ਸੁੱਖ ਹੈ ਤਨਖਾਹ ਤੇ 50,000 ਆਉਂਦੀ ਪਰ 5,00,000 ਉੱਤੋਂ ਬਣ ਜਾਂਦਾ ਹੈ ਸਤਿਗੁਰੂ ਜੀ ਬਚਨ ਕਰਦੇ ਜਿਹਨਾਂ ਪਾਪ ਕਰਮਾਂ ਨੂੰ ਸੁੱਖ ਕਰਕੇ ਜਾਣਦੇ ਨੇ ਜਦੋਂ ਲੇਖਾ ਦੇਣਾ ਪੈਂਦਾ ਦੁੱਖ ਹੋਈ ਉਦੋਂ ਫਿਰ ਬਹੁਤੇ ਦੁਖੀ ਹੁੰਦੇ ਹਨ ਵੱਡੀਆਂ ਵੱਡੀਆਂ ਡੀਂਗਾਂ ਮਾਰਨ ਵਾਲੇ ਗੱਲਾਂ ਕਰਨ ਵਾਲੇ ਤਾਂ ਬਹੁਤ ਦੁਨੀਆਂ ਦੇ ਅੰਦਰ ਦੇਖੇ ਜਾਂਦੇ ਹਨ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ ਭਾਈ ਇਸ ਤਰੀਕੇ ਦੇ ਕਰਮਾਂ ਨੂੰ ਕਰਨੇ ਦੇ ਕਰਕੇ ਕੋਈ ਜੂਨੀਆਂ ਦੇ ਵਿੱਚੋਂ ਛੁੱਟ ਨਹੀਂ ਸਕਦਾ ਛੱਡ ਨਾ ਸਕੈ ਕੋਈ ਕੋਈ ਜੰਮ ਇਤਿਆਦਿ ਕੇ ਇਹਨਾਂ ਨੂੰ ਛੱਡ ਨਹੀਂ ਦੇਣਗੇ ਛੱਡ ਨਾ ਸਕੈ ਕੋਈ ਇਹਨਾਂ ਦੇ ਵਿੱਚੋਂ ਕੋਈ ਵੀ ਐਸਾ ਨਹੀਂ ਜਿਹਨਾਂ ਨੂੰ ਜੰਮ ਛੱਡ ਦੇਣਗੇ ਸਾਰਿਆਂ ਨੂੰ ਜਮਾਂ ਦੇ ਕੋਲ ਜਾ ਕਰਕੇ ਪਾਪ ਕਰਮਾਂ ਦੇ ਬਦਲੇ ਵਿੱਚ ਦੁੱਖ ਭੋਗਣੇ ਪੈਣਗੇ ਮਹਾਰਾਜ ਦੁਨੀਆਂ ਦੀ ਕੈਸੀ ਰੀਤੀ ਹੋ ਰਹੀ ਏ ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ ਮਿੱਠਾ ਹੈ ਸ਼ਹਿਦ ਤੇ ਮੱਖੀ ਜਿਹੜੀ ਸ਼ਹਿਦ ਖਾਣ ਵਾਸਤੇ ਆਉਂਦੀ ਏ ਸ਼ਹਿਦ ਦੇ ਵਿੱਚ ਬੈਠ ਜਾਂਦੀ ਏ, ਪੈਰ ਉਸ ਦੇ ਵਿੱਚ ਖੁੱਭ ਜਾਂਦੇ ਨੇ, ਉੱਠਣ ਦਾ ਯਤਨ ਕਰਦੀ ਏ, ਖੰਭ ਉਸ ਦੇ ਸ਼ਹਿਦ ਦੇ ਨਾਲ ਚਿਪਕ ਜਾਂਦੇ ਨੇ। ਫਿਰ ਮੱਖੀ ਮਿੱਠਾ ਮਰਨਾ ਜਿਹੜੇ ਸ਼ਹਿਦ ਨੂੰ ਖਾਣ ਵਾਸਤੇ ਆਈ ਹੁੰਦੀ ਏ ਉਸੇ ਦੇ ਵਿੱਚ ਹੀ ਫਸ ਕਰਕੇ ਮਰ ਜਾਂਦੀ ਹੈ। ਇਸੇ ਪ੍ਰਕਾਰ
1: ਮਿੱਠਾ ਮਰਨਾ
0: ਭਾਈ, ਮੱਖੀ ਏ ਜੀਵ ਤੇ ਮਿੱਠਾ ਹੈ ਸੰਸਾਰ ਦਾ ਮੋਹ। ਜੇ ਤਾਂ ਮੱਖੀ ਸ਼ਹਿਦ ਦੇ ਕਿਨਾਰੇ ਤੇ ਬੈਠ ਕੇ ਸ਼ਹਿਦ ਖਾਵੇ, ਰੱਜਦੀ ਏ ਸ਼ਹਿਦ ਖਾ ਕਰਕੇ ਪ੍ਰਸੰਨ ਹੁੰਦੀ ਤੇ ਉਡਾਰੀਆਂ ਲਾਉਂਦੀ ਏ, ਜਦੋਂ ਵਿੱਚ ਵੜ ਕੇ ਖਾਣਾ ਚਾਹੁੰਦੀ ਫਿਰ ਫਸ ਜਾਂਦੀ ਏ। ਜੇ ਤਾਂ ਇਹ ਜੀਵ ਸੰਸਾਰ ਰੂਪੀ ਛੱਤੇ ਦੇ ਮੋਹ ਰੂਪੀ ਮਿੱਠੇ ਨੂੰ ਮਾਨਣ ਵਾਸਤੇ ਬਿਰਤੀ ਕਰਕੇ ਕਿਨਾਰਾ ਕਰ ਜਾਵੇ ਸੰਸਾਰ ਤੋਂ, ਫਿਰ ਤੇ ਸੰਸਾਰ ਰੂਪੀ ਮੇਲੇ ਵਿੱਚ ਅਸੰਗ ਰਹਿ ਕਰਕੇ ਜੀਵਨ ਮੁਕਤੀ ਦੇ ਆਨੰਦ ਨੂੰ ਮਾਣਦਾ ਹੈ। ਪਰ ਜਦੋਂ ਸੰਸਾਰ ਦੇ ਵਿੱਚ ਤਦਾਕਾਰ ਹੋ ਕਰਕੇ ਅਰਥਾਤ ਸੰਸਾਰਾਕਾਰ ਬਿਰਤੀ ਕਰਕੇ ਮੋਹ ਨੂੰ ਮਾਨਣਾ ਚਾਹੁੰਦਾ ਨਾ, ਫਿਰ ਪੰਕ ਜੋ ਮੋਹ ਪੱਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀਅਲੇ, ਮੋਹ ਦੇ ਚਿੱਕੜ ਵਿੱਚੋਂ ਇੱਕ ਵੀ ਪੈਰ ਅੱਗੇ ਨਹੀਂ ਜਾਇਆ ਜਾਂਦਾ। ਇਸੇ ਪ੍ਰਕਾਰ ਜੋ ਸੰਸਾਰ ਤੋਂ ਪਾਰ ਹੋਣ ਵਾਸਤੇ ਆਸਾ ਅੰਦੇਸਾ ਦੇ ਖੰਭ ਧਾਰਨ ਕੀਤੇ ਨੇ ਨਾ, ਉਹ ਵੀ ਮੋਹ ਕਰਕੇ ਚਿਪਕ ਜਾਂਦੇ ਨੇ, ਮੋਹ ਕਰਕੇ ਪੈਰ ਵੀ ਇਸ ਦੇ ਸੰਸਾਰ ਦੇ ਅੰਦਰ ਹੀ ਵਿਕਾਰਾਂ ਦੇ ਅੰਦਰ ਫਸ ਜਾਂਦੇ ਨੇ। ਜੀਵ ਰੂਪੀ ਮੱਖੀ ਮਿੱਠਾ ਮਰਨਾ, ਜਿਨ੍ਹਾਂ ਵਿਸ਼ੇ ਸੁੱਖ ਤੇ ਪਦਾਰਥਾਂ ਨੂੰ ਮਿੱਠੇ ਕਰਕੇ ਜਾਣਦਾ ਨਾ, ਉਹਨਾਂ ਦੇ ਮੋਹ ਵਿੱਚ ਫਸ ਕੇ ਹੀ ਇਸ ਦਾ ਮਰਨਾ ਹੁੰਦਾ ਹੈ। ਮਹਾਰਾਜ ਫਿਰ ਜਮਾ ਤੋਂ ਤੇ ਲੇਖੇ ਤੋਂ ਬਚਦਾ ਕੌਣ ਹੈ? ਸਤਿਗੁਰੂ ਜੀ ਬਚਨ ਕਰਦੇ ਨੇ, ਪਰਮੇਸ਼ਰ ਜੀ ਜਿਨ੍ਹਾਂ ਨੂੰ ਆਪ ਜੀ ਕਿਰਪਾ ਕਰਕੇ ਰੱਖ ਲੈਂਦੇ ਹੋ ਨਾ, ਜਮ ਤਿੰਨਾਂ ਦੇ ਨੇੜੇ ਵੀ ਨਹੀਂ ਆਉਂਦੇ।
1: ਸਾਗਰ ਤਰਨਾ,
0: ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਭਵ ਸਾਗਰ ਸੰਸਾਰ ਤੋਂ ਤਿੰਨਾਂ ਪ੍ਰਾਣੀਆਂ ਦਾ ਤਿੰਨਾਂ ਜੀਵਾਂ ਦਾ ਹੀ ਤਰਨਾ ਹੁੰਦਾ ਹੈ ਜੀ, ਜਿਨ੍ਹਾਂ ਨੂੰ ਆਪ ਤੁਸੀਂ ਕਿਰਪਾ ਕਰਕੇ ਰੱਖ ਲੈਂਦੇ ਹੋ, ਤੇ ਚੰਗੇ ਸੰਸਾਰ ਦੇ ਅੰਦਰ ਉਹੀਓ ਹੀ ਨੇ ਜਿਨ੍ਹਾਂ ਨੂੰ ਤੁਸਾਂ ਨੇ ਰੱਖ ਲਿਆ, ਜਿਨ੍ਹਾਂ ਨੂੰ ਗੁਰਚਰਨਾਂ ਦੀ ਸ਼ਰਨ ਪ੍ਰਾਪਤ ਹੋ ਗਈ, ਜਿਨ੍ਹਾਂ ਨੇ ਪਿਆਰ ਦੇ ਨਾਲ ਜਪਿਆ ਤੇ ਜਪਾਇਆ ਉਚਾਰਿਆ ਹੈ ਸਤਨਾਮ
1: ਸ੍ਰੀ
0: ਵਾਹਿਗੁਰੂ। ਉਹ ਵੱਡੇ ਰਾਜੇ ਨਾ ਹੋ ਕਰਕੇ ਜੰਗਲਾਂ ਵਿੱਚ ਵੀ ਵਸਦੇ ਹੋਣ, ਫਲ ਪੂੰਗ ਵੀ ਖਾਂਦੇ ਹੋਣ, ਪਰ ਜੇ ਨਾਮ ਜਪਦੇ ਨੇ ਤੇ ਰਾਜਿਆਂ ਤੋਂ ਵੀ ਚੰਗੇ ਨੇ। ਜੇ ਕੋਈ ਫਲ ਪੂੰਗ ਵੀ ਖਾਂਦਾ ਹੋਵੇ, ਜੰਗਲ 'ਚ ਵੀ ਵਸਦਾ ਹੋਵੇ, ਨਾਮ ਨਾ ਜਪਦਾ ਹੋਵੇ, ਫਿਰ ਉਹ ਵੀ ਕਿਸੇ ਲੇਖੇ 'ਚ ਨਹੀਂ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਚਿੜੀ ਦੀ ਨਿਆਈ ਛੋਟੇ ਮਹਾਤਮਾ ਹੀ ਉਹ ਚੰਗੇ ਨੇ, ਜਿਹੜੇ ਥੋੜ੍ਹਾ ਖਾਂਦੇ ਨੇ, ਸੰਜਮ ਵਾਲਾ ਜੀਵਨ ਜਿਉਂਦੇ ਨੇ, ਥੋੜ੍ਹਾ ਸੌਂਦੇ ਨੇ, ਇਸੇ ਪ੍ਰਕਾਰ ਸੰਜਮ ਦੇ ਨਾਲ ਹੀ ਪਹਿਨਦੇ ਨੇ। ਵੱਡਿਆਂ ਰਾਜਿਆਂ ਦੇ ਨਾਲ ਉਹ ਚੰਗੇ ਨੇ ਜਿਹੜਾ ਨਾਮ ਜਪਦੇ ਨੇ, ਮੂਲ ਰੂਪ ਦੇ ਵਿੱਚ ਉਹੀਓ ਹੀ ਪ੍ਰਾਣੀ ਚੰਗੇ ਨੇ ਜਿਹੜੇ ਅੰਮ੍ਰਿਤ ਨਾਮ ਦੇ ਰਸੀਏ ਨੇ। ਨਾਮ ਤੋਂ ਬਿਨਾਂ ਕਿੰਨੇ ਦਾਤੇ ਰਾਜੇ ਆ ਕੇ ਚਲੇ ਗਏ, ਕਿੰਨੇ ਉਹਨਾਂ ਦੇ ਦਰ ਤੋਂ ਮੰਗਣ ਵਾਲੇ ਮੰਗਤੇ ਆ ਕੇ ਚਲੇ ਗਏ, ਪਰ ਸਾਰਿਆਂ ਨੂੰ ਵਾਹਿਗੁਰੂ ਜੀ ਦੇ ਦਰ ਤੇ ਲੇਖਾ ਦੇਣਾ ਪੈਂਦਾ ਹੈ। ਦਾਨ ਕਰਕੇ ਹੰਕਾਰ ਹੀ ਧਾਰਨ ਕਰ ਲਿਆ ਨਾ, ਮੈਂ ਦਾਨੀ ਹਾਂ, ਮੇਰੇ ਵਰਗਾ ਦਾਨੀ ਕੋਈ ਨਹੀਂ, ਭਾਈ ਉਹ ਦਾਨ ਵੀ ਬੰਧਨ ਰੂਪ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਨਾਮ ਤੋਂ ਬਿਨਾਂ ਛੁੱਟਿਆ ਨਹੀਂ ਜਾਂਦਾ, ਜਿਹੜੇ ਅੰਮ੍ਰਿਤ ਨਾਮ ਨੂੰ ਜਪਦੇ ਨੇ ਉਹੀ ਉਹ ਲੇਖੇ ਤੋਂ ਛੁੱਟਦੇ ਨੇ, ਹੋਰ ਕਿਸੇ ਦਾ ਛੁਟਕਾਰਾ ਨਹੀਂ ਹੁੰਦਾ। ਇਸ ਪ੍ਰਕਾਰ ਸਾਧ ਸੰਗਤ ਜੀ, ਇਹ ਸ਼ਬਦ ਮਲਾਰ ਦੀ ਵਾਰ ਦਾ 19ਵਾਂ ਸਲੋਕ ਜਿਹੜਾ ਕੁਛ ਵੱਡਾ ਹੈ, ਇਸ ਕਰਕੇ ਸਲੋਕ ਮਹੱਲੇ ਦਾ ਵਖਿਆਨ ਸਤਿਗੁਰੂ ਜੀ ਨੇ ਕਰਵਾਇਆ, ਪੌੜੀ ਦਾ ਵਖਿਆਨ ਹੋਣਾ ਰਹਿੰਦਾ ਪਰ ਸਮੇਂ ਦੀ ਸਮਾਪਤੀ ਹੈ। ਇਸ ਪੌੜੀ ਦਾ ਵਖਿਆਨ ਅੱਗੇ ਸਤਿਗੁਰਾਂ ਦੇ ਅੰਮ੍ਰਿਤਮਈ ਬਚਨਾਂ ਦੇ ਵਖਿਆਨ ਕੱਲ੍ਹ ਅਤੇ ਅਹੁਦੇ ਦੀਵਾਨਾਂ ਦੇ ਅੰਦਰ ਸਰਵਣ ਕਰਾਂਗੇ। ਅੱਜ ਦੇ ਦੀਵਾਨ ਦੀ ਦਾਸਰੀ ਦੀ ਇੰਨੀ ਕੁ ਹਾਜ਼ਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਪ੍ਰਵਾਨ ਕਰਨੀ, ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਅਤੇ ਸੰਗਤ ਨੇ ਕਿਰਪਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਗੁਰ ਚਰਨਾਂ ਵਿਖੇ ਅਰਜ਼ੋਈਆਂ ਕਰੀਏ। ਸਾਹਿਬ ਜੀ, ਆਪ ਜੀਆਂ ਨੇ ਕਿਰਪਾਲਤਾ ਕਰਕੇ ਜੋ ਅੰਮ੍ਰਿਤਮਈ ਉਪਦੇਸ਼ਾਂ ਦੀ ਦਾਤ ਬਖਸ਼ੀ ਹੈ ਨਾ, ਕਿਰਪਾਲਤਾ ਕਰੋ ਇਹ ਅੰਮ੍ਰਿਤਮਈ ਉਪਦੇਸ਼ ਸਾਡਿਆਂ ਮਨਾਂ ਦੇ ਅੰਦਰ ਵਸ ਜਾਣ, ਆਪ ਜੀ ਦੇ ਚਰਨ ਕਮਲਾਂ ਦਾ ਪਿਆਰ ਹਿਰਦੇ ਨੂੰ ਲੱਗ ਜਾਵੇ। ਮਹਾਰਾਜ ਜੀ, ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਸਿਮਰਨ ਦੀ ਪਰਪੱਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ।

ਨੱਚ ਕੇ ਅੱਜ ਕਰ ਇੱਕ ਜਾਵੇ ਸੁਣ ਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਬਾਰੇ ਅਕਾਲ ਦੇ

ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਆਪ ਜੀ ਦੇ ਭਾਵਨ ਅਸਥਾਨ ਸਤਖੰਡ ਦਰਬਾਰ ਦੀਆਂ ਹਾਜ਼ਰੀ ਭਰਦੇ ਹੋਏ, ਆਪ ਜੀ ਕਿਰਪੀ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾਂ ਪਿਆਰਿਆਂ ਵੱਲੋਂ ਸ਼ਬਦ ਭੇਟ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ, ਨਾਮ ਦਾਨ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੀਵਨ ਬਖਸ਼ਣਾ ਦੇ ਆਰੋਗਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਬਖਸ਼ਣਾ, ਦ੍ਰਿਧਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ।

ਬਿਸਵਪਾਲ ਜਗਤਕਾਲ ਦੀਨ ਦਇਆਲ ਵੈਰੀ ਸਾਰ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾ ਧਾਰੀ ਸਤੇ ਸਜੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਤੇ

ਆਹਨ ਅਨੇਕ ਯੁਗ ਏਕ ਠੌਰ ਬਾਸ ਕਰ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨਾ ਯਕੀਨ ਦੀਨ ਕਸ ਕੇ ਤਰਤ ਹੈ ਜੈਸੇ ਇੱਕ ਸੋਂਗੀ ਕਹੂੰ ਜੋਗੀਆ ਬੈਰਾਗੀ ਬਨ ਕਬ ਹੂੰ ਸੰਨਿਆਸ ਭੇਸ ਬਨ ਕੇ ਦਿਖਾਵਈ ਕਹੂੰ ਪਵਨ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈ ਲਗਾਵੇ ਬਾਰੀ ਕਹੂੰ ਡੰਡਧਾਰੀ ਹੋਇ ਕੇ ਲੋਗਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀਦਰ ਪੁਕਾਰੇ ਪਰ ਸੀਤ ਕਾਲ ਕੁੰਚਰ ਓ ਗਦਹਾ ਅਨੇਕ ਦਾ ਪੁਕਾਰਹੀ ਕਾਹ ਭਯੋ ਜੋ ਪਕਲ ਵਤਰ ਲਿਓ ਕਾਂਸੀ ਬੀਚ ਚੀਰ ਚੀਰ ਚੋਰ ਟਕ ਉਠਾਰਨ ਸੋ ਮਾਰਹੀ ਕਾਹਾਂ ਭਯੋ ਫਾਂਸੀ ਡਾਰ ਬੂੜੇ ਜੜ ਗੰਗ ਧਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰਹੀ ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕੈਸ ਗਿਆਨ ਕੋ ਵਿਚਾਰਹੀ ਤਾਪ ਕੇ ਸਹਿਤ ਜੋ ਪਪਾਈਏ

ਡੰਡੇ ਅਮੰਡੇ ਪ੍ਰਚੰਡੇ ਪ੍ਰਮਾਥੇ ਨਾ ਜਾਤੇ ਨਾ ਪਾਤੇ ਨਾ ਸਤਰੇ ਨਾ ਮਿੱਤਰ ਸਬੂਤੇ ਭਵਿਖੇ ਭਵਾਨੇ ਅਚਿਤਰੇ ਨਾਰਾਯਣ ਨਾਰੰਗੰ ਨ ਰੂਪੰ ਨ ਰੇਖੰ ਨ ਲੋਭੰ ਨ ਚੋਭੰਗ ਭੂਤੰਗ ਅਭੇਖੰ ਨ ਸਤਰੰਗ ਨ ਮਿੱਤਰੰਗ ਨ ਨੇਹੰ ਨ ਗੇਹੰ ਸਦੇਵੰ ਸਦਾ ਸਰਬ ਸਰਬਤ੍ਰ ਸਨੇਹੰ ਨ ਕਾਮੰ ਨ ਕ੍ਰੋਧੰ ਨ ਲੋਭੰ ਨ ਮੋਹੰ ਜੋਨੀ ਅਛਯਾਦ ਅਦ੍ਵੈ ਅਜੋਹੰ ਨ ਜਨਮੰ ਨ ਵਰਨੰ ਨ ਵਰਨੰ ਨ ਵਿਆਧੰ ਨ ਰੋਗੰ ਨ ਸੋਗੰ ਅਭੈ ਨਿਰਭਿਖਾਦੰ ਅਛੇਦੰਗ ਅਭੇਦੰਗ ਕਰਮੰਗ ਕਾਲੰਗ ਖੰਡੰਗ ਭੰਡੰਗ ਪ੍ਰਚੰਡੰਗ ਪਾਲੰਗ ਨ ਤਾਤੰ ਨ ਮਾਤੰ ਨ ਜਾਤੰ ਨ ਕਾਯੰ ਨ ਨੇਹੰ ਨ ਗੇਹੰ ਨ ਪਰਮੰ ਨ ਭਾਯੰ ਨ ਰੂਪੰ ਨ ਭੂਪੰ ਨ ਕਾਯੰ ਨ ਕਰਮੰ।

ਸਨਕ ਔਸਨ ਕੇ ਸਨੰਦਨ ਪਾਵਹੀ ਨਾ ਸੇਵ ਜਛ ਕਿੰਨਰ ਮਛ ਮਾਨਸ ਮੁਰਗ ਉਰਗਾ ਪਾਰ ਨੇਤ ਨੇਤ ਪੁਕਾਰ ਹੀ ਸਿਵ ਸਕਰ ਔ ਮੁਖ ਚਾਰ ਸਰਬ ਸਬਦ ਪਤਾਰ ਕੇ ਤਰ ਜਪ ਹੀ ਜਹ ਜਾਪ ਆਦ ਦੇਵਾ ਗਾਦ ਤੇਜਾ ਨਾਦ ਮੁਰਤ ਅਤਾਪ ਜੰਤਰ ਮੰਤਰ ਨ ਆਵੇ ਕਰ ਤੰਤਰ ਮੰਤਰ ਨ ਕੀਨ ਸਰਬ ਠੌਰ ਰਹੇ ਬਿਰਾਜ ਧਿਰਾਜ ਰਾਜ ਪ੍ਰਵੀਨ ਜਛ ਗੰਧਰਵ ਦੇਵਤਾ ਨੋ ਨ ਬ੍ਰਹਮ ਛਤਰੀ ਅਨਮਾਏ ਬੈਸ ਲੰਕੇ ਬਿਕੇ ਬਿਰਾਜੇ ਸੂਤਰ ਵੀ ਵਹਿ ਨਾਹੇ ਗੂੜ ਗੌੜ ਨ ਫੀਲ ਫੀ

ਸਰਬ ਸਬਦ ਪਤਾਰ ਕੇ ਤਰ ਜਾਨੀਏ ਜਹ ਜੋਤ ਅਸੇਸ ਨਾਮ ਸਹੰਸ ਪਨ ਨੈਨੇਤ ਪੂਰਨ ਹੋਤ ਸੋਧ ਸੋਧ ਹਟੇ ਸਫੈ ਸੁਰ ਵਿਰੋਧ ਦਾਨਵ ਸਰਬ ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਗਰਬ ਪੜਤ ਪੜਤ ਥਕੇ ਮਹਾਂਕਵ ਗੜਤ ਗਾੜ ਅਨੰਤ ਹਰ ਹਰ ਕਹਿਓ ਸਭੋ ਮਿਨ ਨਾਮ ਨਾਮ ਦੁਰੰਤ ਵੇਦ ਭੇਦ ਨਾ ਪਾਇਓ।

ਯੋਗ ਸਾਧ ਪਵਨ ਸਾਧਨਾ ਕਿਤੇ ਗਬੰਧ ਅਰਬ ਕੇ ਅਰਬੀ ਅਰਾਧ ਤੇਰੇ ਨਾਮ ਹੈ। ਫਾਰਾ ਕੇ ਫਿਰੰਗੀ ਮਾਨੇ ਕੰਧਾਰੀ ਕੁਰੇ ਸਜਾਨੇ ਪੱਛਮ ਕੇ ਪੱਛਮੀ ਪਛਾਣੇ ਨਿਜ ਕਾਮ ਹੈ। ਮਰਾਡਾ ਮੰਗੇਲ ਤੇਰੀ ਮਨ ਸੋ ਤਪੱਸਿਆ ਕਰੇ ਦੇੜ ਵੈ ਤਿਲੰਗੀ ਪਹਿਚਾਨੇ ਧਰਮ ਧਾਮ ਹੈ। ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ। ਰੂਹ ਕੇ ਰੂਹਿਲ ਮੰਗ ਦੇਸ ਕੇ ਮੰਗੇਲੇ ਵੀਰ ਬੰਗ ਸੀ ਬੁੰਦੇਲੇ ਬਾਪ ਪੁੰਜ ਕੋ ਮਲਤ ਹੈ। ਗੋਖਾ ਗੁਣ ਗਾਵ ਚਿਨ ਮਚੀਨ ਕੇ ਸੀਸ ਨਿਆਵ ਤਿਪਤੀ ਦੇ ਆਏ ਦੁੱਖ ਦੇਹ ਕੇ ਦਲਤ ਹੈ। ਜਿਨੇ ਦੋਹੇ ਧਿਆਓ ਤਿਨੇ ਪੂਰਨ ਪ੍ਰਤਾਪ ਪਾਇਓ ਸਰਬ ਧਨ ਦਾਮ ਫਲ ਫੂਲ ਸੋ ਫਲਤ ਹੈ। ਦੇਵ ਦੇਵ ਦਾਨ ਕੋ ਸੁਰੇ ਸਦਾਨਵਾਨ।

ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀ ਅਤ ਹੈ ਕਿਤੇ ਸਸਰਾਸੀ ਕਿਤੇ ਸੂਰਜ ਪ੍ਰਕਾਸ਼ ਕਿਤੇ ਮੁੰਡੀਆ ਉਦਾਸੀ ਜੋਗ ਦੁਆਰ ਦਹੀ ਅਤ ਹੈ ਕਿਤੇ ਮਹਾਦੀਨ ਕਿਤੇ ਵਿਆਸੇ ਪ੍ਰਵੀਨ ਕਿਤੇ ਕੁਮੇਰ ਕੁਲੀਨ।

ਕਾਰ ਹੈ ਕਿ ਸਿੱਧਤਾ ਕੇ ਸਾਥੀ ਹੈ ਕਿ ਕਾਲ ਹੈ ਕੁਚਾਲ ਕੇ ਛੀਰ ਕੈਸੀ ਛੀਰਾਵਤ ਛਾਛ ਕੈਸੀ ਛਤਰਾ ਨੇ ਛੱਪਾ ਕਰ ਕੈਸੀ ਛੱਪ ਕਾਲ ਇੰਦਰ ਕੇ ਕੂਲ ਕੇ ਹੰਸ ਨਿਸੀ ਹਾਰੂ ਮਹੀਰਾ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚੱਲੀ ਸਾਤੋ ਸਿੰਧ ਰੂਲ ਕੇ ਪਾਰਸੀ ਪਲਾਊ ਗੜ੍ਹ ਰੂਪਾ ਕੈਸੀ ਰਾਮਪੁਰ ਸੂਰਾ ਸੀ ਸੁਰੰਗਾਬਾਦ ਨੀ ਕੇ ਰਹੀ ਝੂਲ ਕੇ ਜੰਪਾ ਸੀ ਚੰਦੇਰੀ ਗੋਡ ਚਾਂਦਨੀ ਸੀ ਚੰਦਗੜ ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ ਫਟਕ ਸੀ ਗਲਾਦ ਕਮਾਊ ਗੜ ਕਾਂਸੀਪੁਰ ਸੀ ਸਸੀ ਸੁਰੰਗਾਬਾਦ ਨੀ ਕੇ ਸੋਹੀਅਤ ਹੈ ਹਿਮਾਜੀ ਹਿਮਾਲ ਹਰ ਹਾਰ ਸੀ ਹਲਬਾ ਨੇ ਰਹੰਸ ਕੈਸੀ ਹਾਜੀਪੁਰ ਦੇਖੇ ਮੋਹੀਅਤ ਹੈ ਚੰਦਨ ਸੀ ਚੰਪਾਵਤੀ ਚੰਦਰਮਾ ਸੀ ਚੰਦਰਗੀਰ ਚਾਂਦਨੀ ਸੀ ਚੰਦਗੜ ਜੋਨ ਜੋਹੀਅਤ ਹੈ ਗੰਗਾ ਸਮ ਗੰਗਧਾਰ ਬਕਾਨ ਸੀ ਬਿਲੰਦਾਬਾਦ ਕੀਰਤ ਤੇ ਹਰਿ ਕੇ ਉਜਿਆਰੀ ਸੋਹੀਅਤ ਹੈ ਫਰਾਸੀ ਫਿਰੰਗੀ ਫਰਾਸੀ ਸਕੇ ਦੁਰੰਗੀ ਮਕਰਾਨ ਕੇ ਬਰਤੰਗੀ ਤੇਰੇ ਗੀਤ ਗਾਈਅਤ ਹੈ ਬਕਰੀ ਕੰਧਾਰੀ ਗੋਰ ਗਖਰੀ ਕਰਦੇ ਜਚਾਰੀ ਪੌਣ ਕੇ ਆਹਾਰੀ ਤੇਰੋ ਨਾਮ ਧਿਆਈਅਤ ਹੈ ਪੂਰਬ ਪਲਾਉ ਕਾਮ ਰੂਪ ਕਮਾਓ ਸਰਬ ਠੌਰ ਮੈਂ ਬਿਰਾਜ ਜਹਾਂ ਜਹਾਂ ਜਾਈਅਤ ਹੈ ਪੂਰਨ ਪ੍ਰਤਾਪੀ ਯੰਤਰ ਮੰਤਰ ਤੇ

ਨੇ ਮਾਣਿਆ ਕੇ ਮਾਣ ਸਤਿਗੁਰੂ ਨੇ ਤਾਣਿਆ ਕੇ ਤਾਣ ਸਤਿਗੁਰੂ ਨੇ ਓਟਿਆ ਕੀ ਓਟ ਸਤਿਗੁਰੂ ਨੇ ਆਸਰਿਆ ਕੇ ਆਸਰੇ ਧਨ ਧਨ ਜੁਗਾ ਹੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਿਕ ਹਲਤ ਪਲਤ ਕੇ ਰੱਖਿਅਕ ਵਾਲੀਏ ਦੋ ਜਹਾਨ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਦਿਨ ਦੇ ਚੌਥੇ ਪਹਿਰ ਦੇ ਦੀਵਾਨ ਸਜ ਰਹੇ ਹਨ। ਹੁਣ ਸਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਸਤਸੰਗਤ ਜੀ, ਜੋ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਪ੍ਰਕਾਸ਼ ਇਸ ਗ੍ਰੰਥ ਦੀ ਜੋ ਕਥਾ ਆਪਾਂ ਨੇ ਆਰੰਭ ਕਰਨੀ ਕੀਤੀ ਹੈ, ਇਸ ਗ੍ਰੰਥ ਦੇ ਆਰੰਭ ਦੇ ਵਿੱਚ ਕਥਾ ਆਰੰਭ ਹੋਣ ਤੋਂ ਪਹਿਲਾਂ ਮਹਾਂਕਵੀ ਚੂੜਾਮਣੀ ਕਵੀ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਉਹ ਸਤਿਗੁਰੂ ਮਹਾਰਾਜ ਜੀ ਦੇ ਮੰਗਲਾਚਾਰ ਕਰ ਰਹੇ ਹਨ। ਸਤਿਗੁਰੂ ਮਹਾਰਾਜ ਜੀ ਦਾ ਉਹਨਾਂ ਨੇ ਜਸ ਉਚਾਰਨ ਕਰਨਾ ਕੀਤਾ, ਸੋ ਇਹ ਮੰਗਲਾਚਾਰ ਦੀ ਕਥਾ ਜਿਹੜੀ ਹੈ ਉਹ ਚੱਲ ਰਹੀ ਹੈ। ਕੱਲ੍ਹ ਦੇ ਦੀਵਾਨਾਂ ਤੱਕ ਪਿਆਰਿਓ ਆਪਾਂ ਨੇ ਨੌਵੇਂ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਰਨ ਕਾਰਨ ਕਾਦਰ ਹਿੰਦ ਦੀ ਚਾਦਰ ਐਸੇ ਦੀਨ ਦਿਆਲ ਸਤਿਗੁਰੂ ਮਹਾਰਾਜ ਜੀ ਦਾ ਜੋ ਮੰਗਲਾਚਾਰ ਜਿਹੜਾ ਹੈ ਉਹ ਆਪਾਂ ਨੇ ਸਰਵਣ ਕਰਨਾ ਕੀਤਾ, ਜਿਨ੍ਹਾਂ ਨੂੰ ਸਾਧ ਸੰਗਤ ਜੀ ਆਪਾਂ ਕਹਿੰਦੇ ਨਾ ਕਰਨ ਕਾਰਨ ਕਾਦਰ ਹਿੰਦ ਦੀ ਚਾਦਰ। ਕਿ ਹਿੰਦ ਦੀ ਦਾ ਮਤਲਬ ਕਿ ਹਿੰਦੁਸਤਾਨ ਦੀ, ਹਿੰਦੂ ਧਰਮ ਦੀ ਚਾਦਰ ਬਣ ਕਰਕੇ ਸਤਿਗੁਰੂ ਮਹਾਰਾਜ ਜੀ ਨਿਤਰੇ ਹਨ। ਇਸ ਤਰ੍ਹਾਂ ਹੀ ਪਿਆਰਿਓ ਇੱਕ ਇਹ ਵੀ ਬਚਨ ਆਉਂਦਾ ਕਿ ਪ੍ਰਗਟ ਭਏ ਸ਼੍ਰੀ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਂਪੀ ਚਾਦਰ। ਸਤਿਗੁਰੂ ਮਹਾਰਾਜ ਜੀ ਨੇ ਸਾਰੇ ਸ੍ਰਿਸ਼ਟੀ ਦੇ ਉੱਤੇ ਆਪਣੇ ਚੰਦ ਤੰਦ ਦੇ ਚਾਦਰੇ ਨੂੰ ਢੱਕਣਾ ਕੀਤਾ। ਲੇਕਿਨ ਪਿਆਰਿਓ ਕਈ ਵਾਰੀ ਜਦੋਂ ਇਹ ਗੱਲਾਂ ਚੱਲਦੀਆਂ, ਭਾਵ ਕਿ ਜਦੋਂ ਹਿੰਦ ਦੀ ਚਾਦਰ ਆਪਾਂ ਬੋਲਦੇ ਹਾਂ, ਕਈ ਬੰਦੇ ਕਹਿੰਦੇ ਕਿ ਨਹੀਂ ਜੀ ਹਿੰਦ ਦੀ ਚਾਦਰ ਨਹੀਂ, ਇਹ ਸ੍ਰਿਸ਼ਟੀ ਦੀ ਚਾਦਰ ਹੈ। ਯਾਦ ਰੱਖੋ ਪਿਆਰਿਓ, ਸਤਿਗੁਰੂ ਮਹਾਰਾਜ ਜੀ ਦੇ ਨਾਲ ਇਹ ਲਕਬ ਜਿਹੜੇ ਹਨ, ਇਹ ਵਡਿਆਈ, ਇਹ ਸ਼ੋਭਾ ਕਰਨੀ ਕੀਤੀ, ਇਹ ਜਸ ਕਰਨਾ ਕੀਤਾ। ਕਈ ਵਿਦਵਾਨਾਂ ਨੇ ਮਹਾਰਾਜ ਜੀ ਨੂੰ ਸ੍ਰਿਸ਼ਟੀ ਦੀ ਚਾਦਰ ਕਰਕੇ ਵੀ ਸੰਬੋਧਨ ਕਰਨਾ ਕੀਤਾ। ਅਤੇ ਜਦੋਂ ਪਿਆਰਿਓ ਹਿੰਦੂ ਧਰਮ ਦੀ ਇੱਜ਼ਤ ਪੱਤ ਲੁੱਟੀ ਜਾ ਰਹੀ ਸੀ, ਹਿੰਦੂ ਧਰਮ ਦੀ ਹਾਨੀ ਹੋ ਰਹੀ ਸੀ, ਹਿੰਦੂ ਧਰਮ ਨੂੰ ਖਤਮ ਕੀਤਾ ਜਾ ਰਿਹਾ ਸੀ, ਉਸ ਵੇਲੇ ਸਤਿਗੁਰੂ ਮਹਾਰਾਜ ਚਾਦਰ ਦਾ ਮਤਲਬ ਹੁੰਦਾ ਕਿ ਖਾਸ ਕਰਕੇ ਪਿਆਰਿਓ ਇਹ ਸ਼ਬਦ ਜਿਹੜਾ ਹੈ ਕਿਸੇ ਬੀਬੀ ਦੀ ਜਾਂ ਕਿਸੇ ਬੱਚੀ ਦੀ ਇੱਜ਼ਤ ਪੱਤ ਨੂੰ ਕੋਈ ਜਦੋਂ ਲੁੱਟਦਾ, ਉਹਦੇ ਉੱਤੇ ਜਦੋਂ ਹਮਲਾ ਕਰਦਾ ਹੈ, ਉਹਦੀ ਇੱਜ਼ਤ ਨੂੰ ਤਾਰ ਤਾਰ ਕਰਨਾ ਚਾਹੁੰਦਾ, ਸਮਝੋ ਉਹਨੇ ਉਹਦੇ ਬਸਤਰ ਵੀ ਲਾ ਦਿੱਤੇ, ਉਹਨੂੰ ਨੋਸ਼ਣਾ ਚਾਹੁੰਦਾ, ਉਹਦੇ ਨਾਲ ਜ਼ਬਰਦਸਤੀ ਕਰਨਾ ਚਾਹੁੰਦਾ, ਉਸ ਵੇਲੇ ਕੋਈ ਗੁਰਮੁਖ ਪਿਆਰਾ ਆ ਕਰਕੇ ਜਦੋਂ ਉਹ ਬੱਚੀ ਨੂੰ ਉਹ ਧੀ ਨੂੰ ਬਚਾਉਂਦਾ ਅਤੇ ਬਚਾਉਣ ਤੋਂ ਬਾਅਦ ਉਹਦਾ ਨੰਗੇਜ਼ ਉਹਦੀ ਇੱਜ਼ਤ ਪੱਤ ਨੂੰ ਢੱਕਣ ਦੇ ਲਈ ਉਹ ਕੋਈ ਚਾਦਰਾ ਜਿਹੜਾ ਹੈ, ਕੋਈ ਕੱਪੜਾ ਜਿਹੜਾ ਉਹਦੇ ਤਨ ਦੇ ਉੱਤੇ ਪਾ ਦਿੰਦਾ ਅਤੇ ਇਸ ਤਰ੍ਹਾਂ ਚਾਦਰਾ ਪਾ ਕਰਕੇ ਉਹਦੀ

ਅਬਰੂ ਜੋ ਲੁੱਟੀ ਜਾ ਰਹੀ ਸੀ ਉਹਨੂੰ ਢੱਕ ਲੈਂਦਾ। ਇਹ ਰੂਪ ਦੇ ਵਿੱਚ ਪਿਆਰਿਓ ਚਾਦਰ ਦਾ ਦਰਜਾ ਜਿਹੜਾ ਹੈ, ਹਿੰਦ ਦੀ ਚਾਦਰ ਬੋਲੋ ਜਾਂ ਸ੍ਰਿਸ਼ਟੀ ਦੀ ਚਾਦਰ ਬੋਲੋ, ਇਸ ਰੂਪ ਦੇ ਵਿੱਚ ਇਹ ਜਿਹੜਾ ਬਚਨ ਜਿਹੜਾ ਆਪਾਂ ਨੇ ਇੱਥੇ ਲੈਣਾ ਹੈ। ਜਿਸ ਤਰ੍ਹਾਂ ਕਿ ਹਿੰਦੂ ਧਰਮ ਜਿਹੜਾ ਇਹ ਧਰਮ ਦੀ ਇੱਜ਼ਤ ਪੱਤ ਨੂੰ ਜਦੋਂ ਲੁੱਟਿਆ ਜਾ ਰਿਹਾ ਸੀ, ਆਪ ਜੀ ਦੇਖੋ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੇ ਵੇਲੇ ਅਤੇ ਜ਼ਾਲਮ ਬਾਦਸ਼ਾਹ ਜਿਹੜਾ ਔਰੰਗਜ਼ੇਬ ਹੈ ਉਹਨੇ ਕਿੰਨੀ ਵਧੀਕੀ ਕਰਨੀ ਕੀਤੀ ਹੈ। ਸਿਰਫ ਪਿਆਰਿਓ ਇਹੀ ਗ੍ਰੰਥ ਦੇ ਵਿੱਚ ਕਵੀ ਰਾਜ ਜੀ ਨੇ ਜ਼ਿਕਰ ਕਰਨਾ ਕੀਤਾ ਤਕਰੀਬਨ ਪਿਆਰਿਓ 1100 ਦੇ ਕਰੀਬ। 1100 ਕੋਈ ਛੋਟੀ ਮੋਟੀ ਗਿਣਤੀ ਨਹੀਂ ਹੁੰਦੀ ਹੈ, ਇਹ ਵੱਡੇ ਮੰਦਰ ਭਾਵ ਕਿ ਛੋਟੇ ਮੰਦਰਾਂ ਦੀ ਤਾਂ ਗਿਣਤੀ ਛੱਡ ਦਿਓ, ਹਿੰਦੁਸਤਾਨ ਦੇ ਵਿੱਚ ਇਹਦੇ ਰਾਜ ਦੇ ਵਿੱਚ ਵੱਡੇ ਵੱਡੇ 1100 ਮੰਦਰ ਜਿਹੜੇ ਹਨ ਇਹਨੇ ਢਾਉਣੇ ਕੀਤੇ। ਅਤੇ ਉਸ ਵੇਲੇ ਪਿਆਰਿਓ ਹਿੰਦੂ ਧਰਮ ਦੀ ਜਿਹੜੀ ਦੇਵ ਭਾਸ਼ਾ ਜਿਹਨੂੰ ਬੋਲਦੇ ਹਾਂ, ਸੰਸਕ੍ਰਿਤ ਜਿਹਨੂੰ ਆਪਾਂ ਬੋਲਦੇ ਹਾਂ, ਸਾਰੇ ਗ੍ਰੰਥ ਜਿਹੜੇ ਹਨ ਉਹ ਸੰਸਕ੍ਰਿਤੀ ਦੇ ਵਿੱਚ ਲਿਖੇ ਗਏ ਸਨ। ਉਸ ਭਾਸ਼ਾ ਦੇ ਉੱਤੇ ਇਸ ਬੇਈਮਾਨ ਨੇ ਬੈਨ ਲਾ ਦਿੱਤਾ ਅਤੇ ਉਹ ਤੋਂ ਬਾਅਦ ਸਾਰੇ ਧਰਮ ਗ੍ਰੰਥ ਜਿਹੜੇ ਹਨ ਉਹਨਾਂ ਨੂੰ ਇਹ ਵੀ ਲਾਲਚਾਂ ਦਿੱਤੀਆਂ ਕਿ ਭਾਈ ਜਿਹਦੇ ਕੋਲ ਵੀ ਵੇਦ ਹੈ, ਉਪਨਿਸ਼ਦ ਹੈ ਅਤੇ ਪੁਰਾਤਨ ਜੋ ਵੀ ਸਾਹਿਤ ਹੈ ਉਹ ਲੈ ਕੇ ਆਵੇ, ਉਹਨੂੰ ਇਨਾਮ ਦਿੱਤਾ ਜਾਵੇਗਾ। ਜੇ ਤੁਸੀਂ ਇਹ ਗ੍ਰੰਥ ਆਪਣੇ ਕੋਲ ਰੱਖੋਗੇ ਤੁਹਾਨੂੰ ਪਰਮਿਸ਼ਨ ਲੈਣੀ ਪਵੇਗੀ। ਹੁਣ ਸਮਝੋ ਕਿਸੇ ਬੰਦੇ ਨੇ ਗ੍ਰੰਥ ਘਰ ਦੇ ਵਿੱਚ ਰਹਿਣਾ, ਉਹਨੇ ਪਰਮਿਸ਼ਨ ਲਈ, ਸਿੱਧਾ ਫਿਰ ਪਤਾ ਲੱਗ ਜਾਂਦਾ ਕਿ ਜੀ ਇਹਦੇ ਕੋਲ ਇਹ ਗ੍ਰੰਥ ਹੈ ਅਤੇ ਇਹ ਕਹਿੰਦੇ ਚੱਲ ਭਾਈ ਸਾਨੂੰ ਦਿਖਾ। ਉਹ ਜਦੋਂ ਵੇਖਦੇ ਕਹਿੰਦੇ ਜੀ ਇਹਦੇ ਵਿੱਚ ਤਾਂ ਇਸਲਾਮ ਦੀ ਤੌਹੀਨ ਕੀਤੀ, ਇਹ ਰੱਖ ਨਹੀਂ ਸਕਦਾ, ਉਹਦਾ ਧਰਮ ਗ੍ਰੰਥ ਲੈ ਕਰਕੇ ਉਹਨੂੰ ਨਸ਼ਟ ਕਰ ਦੇਣਾ, ਭਾਵ ਕਿ ਧਰਮ ਦੇ ਅਸਥਾਨਾਂ ਨੂੰ ਢਾਉਣਾ ਕੀਤਾ, ਬਹੁਤ ਸਾਰੇ ਮੰਦਰਾਂ ਨੂੰ ਢਾਉਣਾ ਕੀਤਾ, ਇਹਨਾਂ ਦੇ ਧਰਮ ਗ੍ਰੰਥ ਜਿਹੜੇ ਹਨ ਉਹਨੂੰ ਬਰਬਾਦ ਕਰ ਦਿੱਤੇ ਅਤੇ ਲਾਲਚਾਂ ਦੇ ਕਰਕੇ ਧਰਮ ਪਰਿਵਰਤਨ ਕੀਤਾ ਜਾ ਰਿਹਾ ਸੀ। ਜਦੋਂ ਉਹ ਤੋਂ ਵੀ ਗੱਲ ਅੱਗੇ ਵੱਧ ਗਈ, ਜਿਹੜੇ ਅਣਖੀਲੇ ਬੰਦੇ ਉਹਨਾਂ ਨੇ ਕਿਹਾ ਜੀ ਸਾਨੂੰ ਪੈਸਾ ਨਹੀਂ ਚਾਹੀਦਾ, ਮਰਾਦਬਾ ਨਹੀਂ ਚਾਹੀਦਾ, ਅਸੀਂ ਆਪਣੇ ਧਰਮ ਦੇ ਵਿੱਚ ਰਹਿਣਾ ਚਾਹੁੰਦੇ ਹਾਂ। ਉਹਨੇ ਦਮਨ ਦਾ ਚੱਕਰ ਚਲਾਇਆ, ਉਹਨੇ ਜ਼ਬਰਦਸਤੀ ਉਹਨਾਂ ਦਾ ਧਰਮ ਪਰਿਵਰਤਨ ਕਰਨਾ ਕੀਤਾ। ਉਸ ਵੇਲੇ ਕਿਉਂਕਿ ਇਹ ਸਿੱਧਾ ਸਿੱਧਾ ਪਿਆਰਿਓ ਧਰਮ ਦੀ ਇੱਜ਼ਤ ਪੱਤ ਨੂੰ ਇਹ ਲੁੱਟ ਰਿਹਾ ਸੀ, ਅਤੇ ਧਰਮ ਜਿਹੜਾ ਹੈ ਉਸ ਵੇਲੇ ਹਿੰਦੂ ਧਰਮ ਸੀ, ਇਹ ਯਾਦ ਰੱਖਣਾ ਚਾਹੀਦਾ। ਤਾਂ ਕਰਕੇ ਹਿੰਦ ਦੀ ਚਾਦਰ ਆਪਾਂ ਬੋਲਦੇ ਹਾਂ, ਹਿੰਦੁਸਤਾਨ ਦੇ ਵਿੱਚ ਹਿੰਦੂ ਧਰਮ ਨੂੰ ਇਹ ਲੁੱਟ ਰਿਹਾ ਸੀ। ਸਤਿਗੁਰੂ ਮਹਾਰਾਜ ਜੀ ਨੇ ਆਪਣਾ ਤਨ ਦਾ ਚਾਦਰਾ ਪਾ ਕਰਕੇ ਇਸ ਲੁੱਟਦੀ ਹੋਈ ਧਰਮ ਦੀ ਇੱਜ਼ਤ ਆਬਰੂ ਨੂੰ ਮਹਾਰਾਜ ਜੀ ਨੇ ਤਨ ਦਾ ਚਾਦਰਾ ਪਾ ਕਰਕੇ ਇਹਨੂੰ ਢੱਕਣਾ ਕੀਤਾ। ਆਪਾਂ ਵੇਖਦੇ ਨਾ ਪਿਆਰਿਓ ਅੱਜ ਵੀ, ਅਤੇ ਜਿਹੜੇ ਕਈ ਗੁਰਮੁਖ ਪਿਆਰੇ ਕਈ ਜਿਹੜੇ ਸਮਝਦਾਰ ਹਿੰਦੂ ਉਹ ਕਹਿੰਦੇ ਕਿ ਜੀ ਅੱਜ ਸਾਡਾ ਧਰਮ ਜਿਹੜਾ ਜੋ ਬਚਿਆ ਹੋਇਆ ਉਹ ਹੈ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਬਦੌਲਤ ਕਰਕੇ, ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸਾਡਾ ਧਰਮ ਬਚਿਆ ਹੋਇਆ। ਜੇ ਸਤਿਗੁਰੂ ਮਹਾਰਾਜ ਜੀ ਨਹੀਂ ਹੁੰਦੇ ਤਾਂ ਸਾਡਾ ਧਰਮ ਜਿਹੜਾ ਨਹੀਂ ਬਚਣਾ ਸੀ, ਇਹਨੇ ਖਤਮ ਹੋ ਜਾਣਾ ਸੀ। ਸਮਝਦਾਰ ਵਿਅਕਤੀ ਜਿਹੜੇ ਅੱਜ ਵੀ ਬੋਲਦੇ ਹਨ, ਅਤੇ ਜਿਹੜੇ ਨਾ ਸਮਝ ਹਨ ਪਿਆਰਿਓ ਉਹਨਾਂ ਦੀ ਤਾਂ ਕੀ ਬਾਤ ਹੈ, ਉਹਨਾਂ ਨੇ ਤਾਂ ਕਿਹਨੂੰ ਵੀ ਗੱਲਾਂ ਹੀ ਕੱਢਣੀਆਂ, ਕੁਛ ਵੀ ਊਲ ਫਜੂਲ ਬਗਬਾਤ ਕਰਨਾ, ਉਹਨਾਂ ਦੇ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਹਰ ਧਰਮ ਦੇ ਵਿੱਚ ਦੇਖੋ ਸਮਝਦਾਰ ਵੀ ਹੁੰਦੇ ਨਾ ਸਮਝ ਵੀ ਹੁੰਦੇ, ਸਿੱਖ ਧਰਮ ਦੇ ਵਿੱਚ ਵੀ ਦੇਖ ਲਓ, ਹਰ ਕੋਈ ਸਿੱਖ ਪਿਆਰਿਓ ਕੋਈ ਸਮਝਦਾਰ ਇਹ ਚੰਗਾ ਨਹੀਂ ਹੈ ਅਤੇ ਹਰ ਕੋਈ ਮਾੜਾ ਵੀ ਨਹੀਂ ਹੈ। ਕਈ ਬਹੁਤ ਚੜ੍ਹਦੀ ਕਲਾ ਵਾਲੇ, ਕਈ ਬਹੁਤ ਜ਼ਿਆਦਾ ਮਾੜੀ ਬਿਰਤੀ ਵਾਲੇ ਹਨ, ਇਸ ਤਰ੍ਹਾਂ ਇਹ ਆਪਣੀ ਆਪਣੀ ਬਿਰਤੀ ਹੁੰਦੀ ਹੈ। ਅੱਜ ਵੀ ਉਹ ਜਿਹੜੇ ਸਮਝਦਾਰ ਲੋਕ ਉਹ ਇਹੀ ਕਹਿੰਦੇ ਕਿ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੇ ਆਪ ਜੀ ਨਹੀਂ ਹੁੰਦੇ ਤਾਂ ਸਾਡਾ ਧਰਮ ਜਿਹੜਾ ਅੱਜ ਖਤਮ ਹੋ ਜਾਣਾ ਸੀ, ਇਹ ਸਭ ਬਰਬਾਦ ਹੋ ਜਾਣਾ ਸੀ। ਮੈਂ ਪਿਆਰਿਓ ਦੇਖੋ ਕੁਛ ਮਹੀਨੇ ਪਹਿਲਾਂ ਦੀ ਗੱਲ ਆਪ ਜੀ ਨੂੰ ਮੈਂ ਕਰਾਂ, ਇਹ ਹਕੀਕਤ ਹੈ, ਦਾਸ ਉੱਥੇ ਖੁਦ ਮੌਜੂਦ ਸੀ। ਇੱਥੇ ਜਦੋਂ ਹਿੰਦ ਦੀ ਚਾਦਰ ਦਾ ਪ੍ਰੋਗਰਾਮ ਜਿਹੜਾ ਹੈ ਅਤੇ ਉਹਨਾਂ ਨੇ ਰੱਖਣਾ ਕੀਤਾ, ਸਟੇਜ ਦੇ ਉੱਤੇ ਵੱਡੇ ਵੱਡੇ ਮੰਤਰੀ ਜਿਹੜੇ ਹਨ ਉਹ ਵਿਰਾਜਮਾਨ ਸੀ, ਭਾਵ ਕਿ ਉਸ ਵੇਲੇ ਮਹਾਰਾਸ਼ਟਰ ਦਾ ਜਿਹੜਾ ਮੈਂ ਨਾਂ ਨਹੀਂ ਲੈਣਾ, ਅਤੇ ਮੁੱਖ ਮੰਤਰੀ ਜਿਹੜਾ ਹੈ ਉਹਨੇ ਆਪ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਉਹਨੇ ਵਚਨ ਕੀਤਾ, ਦੇਖੋ ਜੇ ਸਤਿਗੁਰੂ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਸਾਹਿਬ ਜੀ ਨਹੀਂ ਹੁੰਦੇ ਅਤੇ ਅੱਜ ਤੁਸੀਂ ਉੱਥੇ ਨਹੀਂ ਹੋਣਾ ਸੀ ਅਤੇ ਅੱਜ ਅਸੀਂ ਇੱਥੇ ਨਹੀਂ ਹੋਣਾ ਸੀ। ਉਹਨੇ ਜੋ ਵਚਨ ਕੀਤਾ ਪਿਆਰਿਓ, ਸਾਨੂੰ ਕਿਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ,
ਲੇਕਿਨ ਜੋ ਗੁਰੂ ਘਰ ਦੀ ਵਡਿਆਈ ਕਰਦਾ, ਸਤਿਗੁਰੂ ਮਹਾਰਾਜ ਜੀ ਦੀ ਸਿਫਤ ਕਰਦਾ ਅਤੇ ਉਹਨਾਂ ਦਾ ਨਾਮ ਆ, ਉਹਨਾਂ ਦਾ ਪਿਆਰਿਓ, ਉਹ ਉਹਨਾਂ ਨੇ ਜੋ ਮਾਰ ਕੇ ਮਾਰਨੇ ਕੀਤੇ, ਜੋ ਚੰਗਾ ਕੰਮ ਕੀਤਾ, ਉਹਨੂੰ ਸਲਾਂਘਾ ਦੇਣੀ ਚਾਹੀਦੀ ਹੈ। ਉਹਨੇ ਕਿਹਾ ਕਿ ਦੇਖੋ, ਜੇ ਮਹਾਰਾਜ ਜੀ ਨਹੀਂ ਹੁੰਦੇ ਤਾਂ ਅੱਜ ਤੁਸੀਂ ਉੱਥੇ ਨਹੀਂ ਹੋਣਾ, ਅਸੀਂ ਇੱਥੇ ਨਹੀਂ ਹੋਣਾ। ਜੇ ਹੁੰਦੇ ਵੀ ਤਾਂ ਕੋਈ ਖਾਨ, ਕੋਈ ਮੁਹੰਮਦ, ਕੋਈ ਫਲਾਣਾ ਢਿਮਕਾਣਾ, ਇਸ ਰੂਪ ਦੇ ਵਿੱਚ ਆਪਾਂ ਨੇ ਹੋਣਾ ਸੀ। ਬਹੁਤ ਵੱਡੀ ਗੱਲ ਹੈ ਪਿਆਰਿਓ। ਕਹਿਣ ਦਾ ਮਤਲਬ ਕਿ ਜਦੋਂ ਕੋਈ ਵੱਡਾ ਬੰਦਾ ਬੋਲਦਾ, ਹਰ ਕੋਈ ਵਿਅਕਤੀ ਉਹਦੇ ਬਚਨ ਨੂੰ ਕੋਟ ਕਰਦਾ। ਇੱਕ ਆਮ ਸਧਾਰਨ ਬੰਦਾ ਜਿਹੜਾ ਜਨ ਸਧਾਰਨ ਕੁਛ ਵੀ ਬੋਲੇ, ਲੋਕ ਕਹਿੰਦੇ ਚਲੋ ਜੀ ਇਹ ਗੱਲ ਜਿਹੜੀ ਹੈ ਬੋਲਦੇ ਰਹਿੰਦੇ। ਲੇਕਿਨ ਵੱਡਾ ਬੰਦਾ, ਮਰਾਦਬੇਦਾਰ, ਸਿਆਣਾ ਬੰਦਾ, ਕੋਈ ਰੁਤਬਾ ਵੱਡਾ ਰੱਖਦਾ ਹੋਵੇ, ਉਹ ਕੋਈ ਬਚਨ ਕਰਦਾ ਨਾ, ਉਹਦੇ ਵਿੱਚ ਅਹਿਮੀਅਤ ਹੁੰਦੀ ਹੈ। ਉਹਨੇ ਕਿਹਾ ਜੇ ਮਹਾਰਾਜ ਜੀ ਨਹੀਂ ਹੁੰਦੇ ਤਾਂ ਅੱਜ ਪਤਾ ਨਹੀਂ ਆਪਾਂ ਕਿਹੜੇ ਖਾਨ ਬਹਾਦਰ ਜਾਂ ਮੁਹੰਮਦ ਹੋ ਗਿਆ, ਪਠਾਨ ਹੋ ਗਿਆ, ਇਸ ਰੂਪ ਦੇ ਵਿੱਚ ਹੋਣਾ ਸੀ। ਮਤਲਬ ਆਪਾਂ ਇਸ ਧਰਮ ਦੇ ਵਿੱਚ ਭਾਵੇਂ ਸਿੱਖ ਹਾਂ, ਹਿੰਦੂ ਹਾਂ, ਇਹ ਰੂਪ ਨਹੀਂ ਹੋਣਾ ਸੀ। ਪਤਾ ਨਹੀਂ ਕੋਈ ਦੂਜਾ ਤੀਜਾ, ਜਿਸ ਤਰ੍ਹਾਂ ਮੁਸਲਮਾਨੀ ਨਾਮ, ਅੱਜ ਸਾਡਾ ਉਹ ਨਾਮ ਹੋਣਾ ਸੀ। ਇਹ ਗੁਰੂ ਮਹਾਰਾਜ ਜੀ ਦੀ ਦੇਣ ਹੈ, ਮਹਾਰਾਜ ਜੀ ਦਾ ਆਪਾਂ ਲੇਖਾ ਦੇ ਨਹੀਂ ਸਕਦੇ ਹਾਂ। ਸੱਚ ਜਾਣੋ ਪਿਆਰਿਓ, ਅੱਜ ਵੀ ਹਿੰਦੂ ਮੰਦਰਾਂ ਦੇ ਬੁੱਝ ਰਹਿ ਦੀਵਿਆਂ ਅੰਦਰ ਖੂਨ ਤੇਗ ਬਹਾਦਰ ਦਾ ਬਲ ਰਿਹਾ ਹੈ, ਖੂਨ ਤੇਗ ਬਹਾਦਰ ਦਾ ਬਲ ਰਿਹਾ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਲਹੂ, ਭਾਵਨਾ ਨਾਲ ਵੇਖੋ ਪਿਆਰਿਓ, ਉਹਨਾਂ ਦੇ ਮੰਦਰਾਂ ਦੇ ਵਿੱਚ ਅੱਜ ਵੀ ਮਹਾਰਾਜ ਜੀ ਦਾ ਲਹੂ ਜਿਹੜਾ ਤੇਲ ਘਿਓ ਦੇ ਰੂਪ ਦੇ ਵਿੱਚ ਬਲ ਰਿਹਾ। ਆਓ ਪਿਆਰਿਓ, ਹੁਣ ਦਸਮੇਸ਼ ਪਿਤਾ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਕਵੀ ਰਾਜ ਜੀ ਨੇ ਜਿਸ ਤਰ੍ਹਾਂ ਜਸ ਕਰਨਾ ਕੀਤਾ ਹੈ, ਇਹ ਵੀ ਪਿਆਰਿਓ ਜਦੋਂ ਆਪਾਂ ਜਸ ਕਰਦੇ ਹਾਂ ਇਹ ਵੀ ਸਿਮਰਨ ਹੀ ਹੁੰਦਾ ਹੈ। ਸਤਿਗੁਰੂ ਮਹਾਰਾਜ ਜੀ ਦੀ ਸਤੁਤੀ ਕਰਨੀ ਹੈ। ਮਹਾਰਾਜ ਜੀ ਦਾ ਕਿਸੇ ਰੂਪ ਦੇ ਵਿੱਚ ਵੀ ਜਦੋਂ ਆਪਾਂ ਜਸ ਕਰਦੇ ਨਾ ਪਿਆਰਿਓ, ਉਹ ਲਾਹੇਵੰਦ ਹੁੰਦਾ ਹੈ, ਉਹ ਸਾਡੀ ਕਮਾਈ ਦੇ ਵਿੱਚ, ਉਹ ਸਾਡੇ ਦਸਵੰਧ ਦੇ ਵਿੱਚ ਉਹ ਦਰਜ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਸਾਧ ਸੰਗਤ ਜੀ, ਕਵੀ ਰਾਜ ਜੀ ਜੋ ਹਨ, ਹੁਣ ਜੋ ਇਹ ਵਡਿਆਈ ਕਰਦੇ, ਆਓ ਸਾਧ ਸੰਗਤ ਜੀ ਆਪਾਂ ਉਹ ਮੰਗਲਾਚਾਰ ਦੀ ਕਥਾ ਜਿਹੜੀ ਹੈ ਉਹਨੂੰ ਸਰਵਣ ਕਰਨਾ ਕਰੀਏ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਆਪਣੀ ਹਾਜ਼ਰੀ ਨੂੰ ਸਤਿਗੁਰੂ ਮਹਾਰਾਜ ਜੀਆਂ ਦੇ

0: ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਜਿਸ ਅਸਥਾਨ ਤੇ ਪਿਆਰਿਓ ਆਪਾਂ ਬੈਠੇ ਹੋਏ ਨਾ, ਇਹ ਵੀ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਮੁੱਖ ਅਸਥਾਨਾਂ ਦੇ ਵਿੱਚੋਂ ਇਹ ਵੀ ਅਸਥਾਨ ਹੈ। ਜਿਹੜੇ ਸ਼ਹਿਰ ਦੇ ਵਿੱਚ ਆਪਾਂ ਰਹਿੰਦੇ ਹਾਂ ਪਿਆਰਿਓ, ਇਹ ਸ਼ਹਿਰ ਨੂੰ ਆਬਾਦ ਕਰਨ ਵਾਲੇ ਵੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਹਨ। ਕਵੀ ਰਾਜੀ ਬਚਨ ਕਰਦੇ, ਗੋਬਿੰਦ ਸਿੰਘ ਗੁਰੂ ਗਤ ਦਾਇਕ। ਗਤ ਦਾ ਮਤਲਬ ਮੁਕਤੀ, ਦਾਇਕ ਦਾ ਮਤਲਬ ਦੇਣ ਵਾਲੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਆਪ ਜੀ ਮੁਕਤੀ ਦੇ ਦਾਤੇ ਹੋ। ਦਾਨ ਤਾਂ ਪਿਆਰਿਓ ਤਰ੍ਹਾਂ ਤਰ੍ਹਾਂ ਦਾ ਦਾਨ ਹੁੰਦਾ। ਇਹ ਬਾਹਰੀ ਦਾਨ ਜਿਹੜਾ ਹਰ ਕੋਈ ਵਿਅਕਤੀ ਜਿਹੜਾ ਪਿਆਰਿਓ ਇਹ ਦੇ ਸਕਦਾ ਹੈ ਸਮਰੱਥਾ ਮੁਤਾਬਕ। ਕਿਹਨੇ ਪੈਸਿਆਂ ਦਾ ਦਾਨ ਕੀਤਾ, ਕਿਹਨੇ ਲੰਗਰ ਦਾ ਦਾਨ ਕੀਤਾ, ਕਿਹਨੇ ਵਸਤਰਾਂ ਦਾ ਦਾਨ ਕੀਤਾ, ਕਿਹਨੇ ਵਿੱਦਿਆ ਦਾ ਦਾਨ ਕੀਤਾ, ਇਹ ਕਰ ਸਕਦੇ ਹਾਂ। ਕਿਉਂਕਿ ਤੁਹਾਡੇ ਕੋਲ ਵੀ ਹੈ, ਮੇਰੇ ਕੋਲ ਵੀ ਹੈ, ਤੀਜੇ ਕੋਲ ਵੀ ਹੈ, ਆਪਾਂ ਕਰ ਸਕਦੇ ਹਾਂ ਛੋਟੇ ਵੱਡੇ ਪੈਮਾਨੇ ਦੇ ਉੱਤੇ। ਲੇਕਿਨ ਪਿਆਰਿਓ ਮੁਕਤੀ ਦਾ ਦਾਨ ਆਪਾਂ ਵੀ ਦੇ ਨਹੀਂ ਸਕਦੇ ਹਾਂ। ਆਪਾਂ ਖੁਦ ਮੁਕਤ ਨਹੀਂ ਹੈ, ਆਪਾਂ ਖੁਦ ਜੰਜਾਲਾਂ ਦੇ ਵਿੱਚ ਪਿਆਰਿਓ ਫਸੇ ਹੋਏ ਹਾਂ। ਸਤਿਗੁਰੂ ਮਹਾਰਾਜ ਆਪ ਤਰੇ ਤਾਰੇਨ ਸਰੀਠਾ, ਆਪ ਤਾਂ ਤਰਨ ਵਾਲੇ, ਆਪ ਤਾਂ ਉਹ ਮੁਕਤ ਪੁਰਸ਼ ਹਨ, ਲੇਕਿਨ ਸੰਸਾਰ ਦੇ ਲੋਕਾਂ ਦਾ ਜੀਆਂ ਦਾ ਉਧਾਰ ਕਰਨ ਵਾਲੇ ਉਹ ਮੁਕਤੀਦਾਇਕ ਹਨ, ਗਤੀਦਾਇਕ ਹਨ।
1: ਮਨ ਕੀ ਆਸ ਨਹੀਂ ਮਨ ਰਾਈ।
0: ਤੇ ਹੁਣ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਦਰ ਘਰ ਨੂੰ ਛੱਡ ਕਰਕੇ ਰੰਚਕ ਮਾਤਰ, ਰਾਈ ਦਾ ਮਤਲਬ ਹੁੰਦਾ ਜਿਸ ਤਰ੍ਹਾਂ ਆਪਾਂ ਰਾਈ ਖਾਂਦੇ ਨਾ ਪਿਆਰਿਓ, ਇਹ ਰਾਈ ਸਰੋਂ ਦੇ ਜਿਹੜੇ ਦਾਣੇ ਹੁੰਦੇ ਹਨ, ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੀ ਸਰੋਂ ਹੁੰਦੀ ਹੈ। ਇੱਕ ਮੋਟੀ ਸਰੋਂ ਹੁੰਦੀ ਹੈ, ਇੱਕ ਬਹੁਤ ਪਤਲੀ, ਇੱਕ ਬਹੁਤ ਬਰੀਕ ਜਿਹੜੀ ਹੈ ਸਰੋਂ ਹੁੰਦੀ ਹੈ। ਅਤੇ ਯਾਦ ਰੱਖੋ ਪਿਆਰਿਓ, ਜੇ ਸਰੋਂ ਕਹਿੰਦੇ ਨਾ ਸਿਆਣੇ ਕਿ ਸਰੋਂ ਜੇ ਐਂ ਗਿਰ ਜਾਵੇ ਤਾਂ ਕਿਸੇ ਨੂੰ ਬੋਲੋ ਜੀ ਆਹ ਦਾਣਾ ਇਕੱਠਾ ਕਰਨਾ ਕਰ। ਸਮੂਹ ਰੂਪ ਦੇ ਵਿੱਚ ਤਾਂ ਕਰ ਸਕਦੇ ਹਾਂ, ਲੇਕਿਨ ਇੱਕ ਇੱਕ ਦਾਣਾ ਇਕੱਠਾ ਕਰਨਾ ਉਹਨੂੰ ਚੱਕਣਾ ਹੀ ਬੜਾ ਔਖਾ ਹੁੰਦਾ, ਬਹੁਤ ਛੋਟਾ। ਕਿਣਕਾ ਮਾਤਰ ਬੋਲੋ, ਕਣ ਮਾਤਰ ਬੋਲੋ। ਅਤੇ ਰਾਈ ਦਾ ਮਤਲਬ ਕਿ ਆਣ ਕੀ ਆਸ ਨਹੀਂ ਮਨ ਰਾਈ, ਮੇਰੇ ਮਨ ਦੇ ਵਿੱਚ ਰੰਚਕ ਮਾਤਰ, ਰਾਈ ਦੇ ਦਾਣੇ ਮਾਤਰ, ਖਸ ਖਸ ਦੇ ਦਾਣੇ ਮਾਤਰ, ਕਿਣਕਾ ਮਾਤਰ ਵੀ ਦੂਜੇ ਤੀਜੇ ਦੀ ਆਸ ਨਹੀਂ ਹੈ। ਅਤੇ ਕਵੀ ਰਾਜੀ ਦਾ ਹੀ ਇੱਕ ਪਿਆਰਿਓ ਮੰਗਲਾਚਾਰ ਆਪਾਂ ਪੜ੍ਹਦੇ ਹਾਂ ਕਿ ਅਬ ਆਣ ਕੀ ਆਸ ਨਿਰਾਸ ਭਈ, ਕਲਗੀਧਰ ਬਾਸ ਕੀਓ ਮਨ ਮਾਹੀ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦਾ ਵਾਸਾ ਮੇਰੇ ਹਿਰਦੇ ਦੇ ਵਿੱਚ ਹੋ ਗਿਆ ਤੇ ਦੂਜੀ ਤੀਜੀ ਆਸ ਜਿਹੜੀ ਹੈ ਉਹ ਮੈਂ ਚੁਕਾ ਦੇਣੀ ਕੀਤੀ, ਖਤਮ ਹੋ ਗਈ ਹੈ। ਕਿਉਂਕਿ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ, ਜੋ ਬਿਨ ਹਰ ਆਸ ਅਵਰ ਕਾਹੂ ਕੀ ਜੈ, ਸਾ ਨਹਿਫਲ ਆਸ ਸਭ ਬਿਰਥੀ ਜਾਈ। ਆਪਾਂ ਸਿੱਖ ਹਾਂ ਪਿਆਰਿਓ, ਸਿੱਖ ਦਾ ਧਰਮ ਹੈ ਆਸ ਹੁੰਦੀ ਹੈ ਹਰ ਕਿਸੇ ਦੇ ਉੱਤੇ, ਇੱਕ ਆਸ ਜੋ ਹੈ। ਜਿਸ ਤਰ੍ਹਾਂ ਬੱਚਾ ਹੈ, ਬੱਚਾ ਪਿਆਰਿਓ ਆਪਣੇ ਮਾਂ ਬਾਪ ਦੇ ਉੱਤੇ ਆਸ ਕਰਦਾ ਕਿ ਨਹੀਂ ਕਰਦਾ, ਉਹਦੇ ਮਨ ਦੇ ਵਿੱਚ ਹੁੰਦਾ ਮੇਰੀ ਮਾਂ ਹੈ, ਮੇਰਾ ਬਾਪ ਹੈ, ਇਹ ਮੇਰੇ ਲਈ ਚੰਗਾ ਸੋਚਣਗੇ, ਚੰਗਾ ਕਰਨਗੇ, ਉਹ ਆਸ ਮਾਂ ਬਾਪ ਦੇ ਉੱਤੇ ਕਰਦਾ। ਅਤੇ ਬੱਚਾ ਜਿਹੜਾ ਆਪਣੇ ਮਾਂ ਬਾਪ ਦੇ ਉੱਤੇ ਕਰਦਾ, ਆਪਣਿਆਂ ਦੇ ਉੱਤੇ ਕਰਦਾ, ਬੇਗਾਨਿਆਂ ਦੇ ਉੱਤੇ ਆਸ ਨਹੀਂ ਕਰਦਾ। ਬੇਗਾਨਿਆਂ ਦੇ ਉੱਤੇ ਆਸ ਕਰੋਗੇ ਨਾ ਪਿਆਰਿਓ, ਤੁਹਾਨੂੰ ਕੁਛ ਵੀ ਪ੍ਰਾਪਤ ਨਹੀਂ ਹੋਣਾ, ਤੁਹਾਡੀ ਆਸ ਵਿਅਰਥ ਹੋ ਜਾਵੇਗੀ। ਇਸ ਤਰ੍ਹਾਂ ਹੀ ਪਿਆਰਿਓ ਆਪਾਂ ਸਿੱਖ ਹਾਂ, ਸਾਡੇ ਗੁਰੂ ਸਾਹਿਬ ਜੀ ਜੋ ਹਨ, ਆਸ ਕਰਨੀ ਚਾਹੀਦੀ ਆਪਣਿਆਂ ਦੇ ਉੱਤੇ ਕਰੋ, ਆਪਣੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਕਰਨਾ ਕਰੋ। ਸਤਿਗੁਰੂ ਮਹਾਰਾਜ ਨੂੰ ਛੱਡ ਕਰਕੇ, ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਕਿ ਜਿਹੜਾ ਬੰਦੇ ਦਾ ਬੰਦਾ ਬਣਦਾ, ਭਾਵ ਕਿ ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾ ਵਾਲੇ ਰੰਨੇ ਦੀ, ਕੋਈ ਢੋਲ ਟਮੱਕਾ ਸਰਬਰ ਦਾ, ਸਤਿਗੁਰੂ ਮਹਾਰਾਜ ਨੂੰ ਛੱਡ ਕਰਕੇ ਕੋਈ ਬੋਲੇ ਜੀ ਨਹੀਂ।

0: ਜਠੇਰੇ ਹਨ ਉੱਥੇ ਉਹ ਕਪੀੜ ਸਾਹਿਬ ਦੇ ਕੋਲ ਕਬਰ ਦੇ ਕੋਲ ਸਾਡਾ ਪਰਿਵਾਰ ਜਾਂਦਾ, ਅਸੀਂ ਵੀ ਉੱਥੇ ਜਾਣਾ। ਪਿਆਰਿਓ, ਇਹ ਆਸ ਦੂਜੀ ਤੀਜੇ ਦੀ ਸਾਨੂੰ ਤਿਆਗਣੀ ਪਵੇਗੀ, ਕਿਉਂਕਿ ਚਲੋ ਮੁਬਾਰਕ ਹੈ ਉਹਨਾਂ ਦੇ ਲਈ ਜਿਹੜੇ ਉਹਨਾਂ ਦੇ ਬੰਦੇ ਹਨ। ਇੱਕ ਹਿੰਦੂ ਨੂੰ ਉਹਦੇ ਦੇਵੀ ਦੇਵਤੇ ਦੀ ਆਸ ਮੁਬਾਰਕ ਹੈ, ਇੱਕ ਮੁਸਲਮਾਨ ਜਿਹੜਾ ਉਹਨੂੰ ਆਪਣੇ ਪੀਰ ਕਬਰਾਂ ਦੀ ਆਸ ਜਿਹੜੀ ਹੈ ਮੁਬਾਰਕ ਹੈ। ਲੇਕਿਨ ਪਿਆਰਿਓ, ਸਿੱਖ ਨੂੰ ਸਿੱਖ ਰਹਿ ਕਰਕੇ ਬੋਲੇ ਕਿ ਨਹੀਂ ਜੀ ਮੈਂ ਉੱਥੇ ਵੀ ਜਾਣਾ, ਉਹ ਵੀ ਮਨੌਤ ਕੀਤੀ, ਇਹ ਵੀ ਮਨੌਤ ਕੀਤੀ, ਇਹ ਪਿਆਰਿਓ ਚੱਜ ਦੀ ਗੱਲ ਥੋੜ੍ਹੀ ਹੈ। ਕਿੱਥੇ ਮੂੰਹ ਲੈ ਕੇ ਜਾਵਾਂਗੇ ਪਿਆਰਿਓ, ਕੀ ਆਪਾਂ ਮੂੰਹ ਦਿਖਾਵਾਂਗੇ? ਇਸ ਕਰਕੇ ਯਾਦ ਰੱਖੋ, ਕਹਿੰਦੇ ਨਾ ਕਿ ਗਾਂ ਦਾ ਵਛੇਰਾ ਜਿਹੜਾ ਹੈ ਉਹ ਆਪਣੇ ਮਾਂ ਦੇ ਕੋਲ ਗਿਆ, ਅਤੇ ਮਾਂ ਦੇ ਉਹਦੇ ਥਣਾਂ ਦੇ ਵਿੱਚ, ਗਾਂ ਦੇ ਥਣਾਂ ਦੇ ਵਿੱਚ ਦੁੱਧ ਘੱਟ ਸੀ, ਉਹਨੇ ਦੁੱਧ ਛੱਕ ਲਿਆ। ਉਹਨੂੰ ਔਰ ਭੁੱਖ ਲੱਗੀ, ਉਹਦੇ ਮਨ ਵਿੱਚ ਆਇਆ ਕਿ ਚੱਲ ਭਾਈ ਮੈਂ ਦੂਜੀ ਗਾਂ ਜਿਹੜੀ ਹੈ ਉਹਦੇ ਵੀ ਥਣ ਹਨ, ਮੈਂ ਉੱਥੇ ਜਾਵਾਂ, ਉੱਥੇ ਜਾ ਕਰਕੇ ਦੁੱਧ ਚੁੰਘ ਕੇ ਆਵਾਂ। ਉਹ ਵਛੇਰਾ ਜਿਹੜਾ ਨਾ ਪਿਆਰਿਓ, ਉਹਦੇ ਭੁਲੇਖਾ ਪੈ ਗਿਆ ਕਿ ਚਲੋ ਜੀ ਮੈਂ ਉਹ ਵੀ ਤਾਂ ਗਾਂ ਹੀ ਹੈ, ਉਹਨੂੰ ਵੀ ਤਾਂ ਥਣ ਲੱਗੇ ਹੋਏ, ਦੁੱਧ ਤਾਂ ਉਹਦੇ ਅੰਦਰ ਵੀ ਹੈ, ਚਲੋ ਮੈਂ ਉਹ ਛੱਕ ਲਵਾਂ। ਜਦੋਂ ਉੱਥੇ ਗਿਆ ਪਿਆਰਿਓ, ਦੁੱਧ ਕੀ ਮਿਲਣਾ, ਲੱਤਾਂ ਉਹਨੂੰ ਜ਼ਰੂਰ ਮਿਲੀਆਂ। ਗਾਂ ਨੇ ਵੱਟ ਕੇ ਦੋ ਤਿੰਨ ਲੱਤਾਂ ਮਾਰੀਆਂ, ਉਹਦਾ ਮੂੰਹ ਭੰਨ ਦਿੱਤਾ, ਕਿਉਂਕਿ ਵਛੇੜਾ ਜਿਹੜਾ, ਫਿਰ ਉਹਨੂੰ ਪਤਾ ਚੱਲਿਆ ਕਿ ਮੇਰੀ ਮਾਂ ਕੋਲ ਹੀ ਜਾਵਾਂਗਾ ਤਾਂ ਹੀ ਮੈਨੂੰ ਨਾ ਅਤੇ ਉਹ ਪਿਆਰ ਦੁੱਧ ਮਿਲੇਗਾ, ਉਹਨੂੰ ਛੱਡ ਕੇ ਦੂਜੇ ਕੋਲ ਜਾਵਾਂਗਾ, ਦੁੱਧ ਨਹੀਂ ਇਹ ਤਿਰਸਕਾਰ ਮੈਨੂੰ ਜ਼ਰੂਰ ਪ੍ਰਾਪਤ ਹੋਵੇਗਾ, ਉੱਥੇ ਮੈਨੂੰ ਚਪੇੜ ਖਾਣੀ ਪਵੇਗੀ। ਇਸ ਕਰਕੇ ਪਿਆਰਿਓ, ਆਪਾਂ ਗੁਰੂ ਕੇ ਸਿੱਖ ਹਾਂ, ਆਸ ਕਰਨੀ ਚਾਹੀਦੀ ਹੈ, ਲੇਕਿਨ ਆਸ ਇੱਕ ਪਰਮਾਤਮਾ ਦੀ ਆਸ ਕਰਨਾ ਕਰੋ, ਸਤਿਗੁਰੂ ਮਹਾਰਾਜ ਜੀ ਦੀ ਆਸ ਕਰਨਾ ਕਰੋ, ਦਸਾਂ ਪਾਤਸ਼ਾਹੀਆਂ ਜੀ ਦੀ ਆਸ ਕਰਨਾ ਕਰੋ। ਮਨੌਤ ਕਰਨੀ ਹੈ ਦਸਾਂ ਪਾਤਸ਼ਾਹੀਆਂ ਦੀ ਕਰਨਾ ਕਰੋ ਪਿਆਰਿਓ, ਮਨੌਤ ਵੀ ਕਰਨੀ ਚਾਹੀਦੀ ਹੈ। ਹੁਣ ਪਿਆਰਿਓ, ਕਈ ਲੋਕ ਨਾ ਕਹਿੰਦੇ ਜੀ ਇਹ ਕੰਮ ਥੋੜ੍ਹੀ ਕਰੀਦਾ ਜੀ ਗੁਰੂ ਘਰ ਦੇ ਵਿੱਚ, ਇਹ ਕੰਮ ਕਰਨ ਦੇ ਲਈ ਥੋੜ੍ਹੀ ਜਾਈਦਾ, ਇਹ ਆਸ ਮਨੋਰਥ ਸੰਸਾਰੀ ਚੀਜ਼ਾਂ ਦੇ ਲਈ ਥੋੜ੍ਹੀ ਜਾਈਦਾ। ਫਿਰ ਪਿਆਰਿਓ, ਕਿਹੜੇ ਘਰ ਜਾਈਏ ਆਪਾਂ? ਹੁਣ ਕਿ ਸਮਝਿਓ ਕਿ ਭਾਈ ਜਿਹਦਾ ਕੰਮ ਨਹੀਂ ਬਣ ਰਿਹਾ, ਸੰਸਾਰੀ ਕੰਮ ਜਿਨ੍ਹਾਂ ਦਾ ਰਹਿ ਗਿਆ, ਸਮਝੋ ਕਿ ਇਹਨੂੰ ਨੌਕਰੀ ਨਹੀਂ ਲੱਗ ਰਹੀ ਹੈ, ਕਿਹਦਾ ਬਾਹਰ ਦਾ ਵੀਜ਼ਾ ਨਹੀਂ ਲੱਗ ਰਿਹਾ, ਮੈਂ ਖੁੱਲ੍ਹ ਦਿਲੀਏ ਦੇ ਨਾਲ ਬੇਨਤੀ ਕਰ ਰਿਹਾ ਪਿਆਰਿਓ। ਹੋ ਸਕਦਾ ਕਈਆਂ ਨੂੰ ਗੱਲ ਲੱਗੇਗੀ, ਚੁੱਭੇਗੀ ਕਿ ਇਹ ਕੀ ਬੋਲ ਰਿਹਾ, ਲੇਕਿਨ ਤੁਸੀਂ ਖੁਦ ਵਿਚਾਰ ਕਰੋ, ਸਿਆਣੇ ਬੈਠੇ ਹੋਏ ਹੋ, ਕਿ ਇਹਨੂੰ ਬੱਚੇ ਦੀ ਪ੍ਰਾਪਤੀ ਨਹੀਂ ਹੋ ਰਹੀ ਹੈ, ਪੁੱਤਰ ਦੀ ਦਾਤ ਨਹੀਂ ਪ੍ਰਾਪਤ ਹੋ ਰਹੀ, ਕਿਹਦਾ ਵਿਆਹ ਨਹੀਂ ਹੋ ਰਿਹਾ, ਕੋਈ ਕਾਰਜ ਅੜਿਆ ਖੜਿਆ, ਅਤੇ ਆਪਾਂ ਕਹਿ ਦਈਏ ਨਾ ਨਾ ਨਾ ਜੀ ਗੁਰੂ ਘਰ ਦੇ ਵਿੱਚ ਇਹ ਆਸ ਥੋੜ੍ਹੀ ਲੈ ਕੇ ਆਈ ਦੀ ਜੀ, ਇੱਥੇ ਤਾਂ ਨਾਮ ਬਾਣੀ ਦੀ ਦਾਤ ਮੰਗੋ, ਇਹ ਚੀਜ਼ਾਂ ਨਹੀਂ, ਅਤੇ ਉਹ ਬੰਦਾ ਕਿੱਥੇ ਜਾਵੇ? ਕਿਉਂਕਿ ਪਹਿਲੇ ਲੋਕ ਹੈ, ਲੋਕ ਤੋਂ ਬਾਅਦ ਪਰਲੋਕ ਹੈ, ਪਹਿਲੇ ਸੰਸਾਰੀ ਜਿਹੜੀਆਂ ਖੁਆਇਸ਼ਾਂ, ਸੰਸਾਰੀ ਪਦਾਰਥ ਬੰਦੇ ਨੂੰ ਚਾਹੀਦੇ, ਉਹ ਤੋਂ ਬਾਅਦ ਇਹ ਤੋਂ ਜਦੋਂ ਤ੍ਰਿਪਤ ਹੋ ਜਾਂਦਾ, ਫਿਰ ਉਹਦਾ ਪਰਮਾਰਥ ਵੱਲ ਚਿੱਤ ਜੁੜਦਾ। ਜਿਹੜਾ ਬੰਦਾ ਪਿਆਰਿਓ, ਤੁਸੀਂ ਕੋਈ ਆਸ ਲੈ ਕਰਕੇ ਆਇਆ ਕਿ ਮਹਾਰਾਜ ਮੈਨੂੰ ਆਹ ਚਾਹੀਦਾ, ਪੁੱਤ ਦੀ ਦਾਤ ਚਾਹੀਦੀ ਹੈ, ਮਾਇਆ ਚਾਹੀਦੀ ਹੈ, ਮਾਲ ਡੰਗਰ ਚਾਹੀਦਾ, ਉਹਨੂੰ ਰੋਕ ਦਿਓ, ਨਾ ਨਾ ਨਾ ਭਾਈ ਇੱਥੇ ਗੁਰੂ ਘਰ ਨਾ ਆ, ਇਹ ਚੀਜ਼ਾਂ ਥੋੜ੍ਹੀਆਂ ਮੰਗਣ ਵਾਲੀਆਂ। ਉਹ ਫਿਰ ਦੂਜੇ ਪਾਸੇ ਚੱਲ ਗਿਆ, ਉਹ ਕਿਸੇ, ਉਹ ਦੂਜੇ ਤਾਂ ਬੈਠੇ ਹੋਏ, ਉਹ ਕਹਿੰਦੇ ਆ ਭਾਈ ਫਲਾਣੇ ਕਬਰ ਦੇ ਕੋਲ ਜਾ, ਫਲਾਣੀ ਮੰਦਰ ਦੇ ਵਿੱਚ ਜਾ, ਉਹ ਦੇਵੀ ਨੂੰ ਮਨਾ, ਉਹ ਦੇਵਤੇ ਨੂੰ ਮਨਾ, ਉਸ ਪਾਸੇ ਲੱਗ ਗਿਆ। ਤੁਸੀਂ ਤਾਂ ਉਹਦੀ ਸ਼ਰਧਾ ਤੋੜ ਦਿੱਤੀ ਹੈ, ਤੁਸੀਂ ਤਾਂ ਚੰਗਾ ਭਲਾ ਬੰਦਾ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਉਹਨੂੰ ਦੂਜੇ ਪਾਸੇ ਉਹਨੂੰ ਜੋੜਨਾ ਕੀਤਾ, ਇਹ ਪਾਪ ਹੈ ਪਿਆਰਿਓ। ਜੋ ਮਰਜ਼ੀ ਹੈ, ਜਿਸ ਤਰ੍ਹਾਂ ਜੋ ਮਰਜ਼ੀ ਆਸ ਲੈ ਕਰਕੇ ਆ ਰਿਹਾ ਨਾ, ਉਹਦੀ ਪਿਆਰਿਓ ਇਸ ਤਰ੍ਹਾਂ ਨਿਰਾਦਰੀ ਨਹੀਂ ਕਰਨੀ ਚਾਹੀਦੀ ਹੈ। ਇੱਥੇ ਆਸ ਜਿਹਦੀ ਪੂਰੀ ਨਾ ਹੋਵੇ, ਜੋ ਆਸ ਲੈ ਕਰਕੇ, ਲੋਕ ਦੀ ਵੀ ਆਸ ਪਰਲੋਕ ਦੀ ਵੀ ਆਸ ਹੁੰਦੀ ਹੈ, ਆਪਾਂ ਬੋਲੀਏ ਕਿ ਨਹੀਂ ਜੀ ਕਿ ਇਹ ਤਾਂ ਸਿਰਫ ਪਰਲੋਕ ਦੀ ਆਸ ਲੈ ਕਰਕੇ ਆਓ, ਨਹੀਂ ਭਾਈ, ਕਿ ਇਹਨੂੰ ਲੋਕ ਸੰਸਾਰ ਦੀਆਂ ਕੋਈ ਆਸਾਂ ਕੋਈ ਖੁਆਇਸ਼ਾਂ ਰਹਿ ਗਈਆਂ ਉਹ ਵੀ ਆ ਸਕਦਾ ਉਹਨਾਂ ਦੀਆਂ, ਇੱਥੇ ਵੀ ਝੋਲੀਆਂ ਭਰ ਜਾਂਦੀਆਂ। ਜਿਹੜਾ ਕੋਈ ਬੋਲਦਾ ਜੀ ਮਹਾਰਾਜ ਨਾਮ ਕੀ ਦਾਤ ਦਿਓ, ਸੇਵਾ ਸਿਮਰਨ ਕੀ ਦਾਤ ਮੈਨੂੰ ਬਖਸ਼ਣਾ ਕਰੋ, ਸੱਚ ਜਾਣੋ ਸਤਿਗੁਰੂ ਮਹਾਰਾਜ ਉਹਨਾਂ ਨੂੰ ਸੇਵਾ ਸਿਮਰਨ ਨਾਮ ਦੀ ਦਾਤ ਦੇ ਨਾਲ ਉਹਨਾਂ ਦੀਆਂ ਝੋਲੀਆਂ ਹਰੀਆਂ ਭਰੀਆਂ ਕਰ ਦਿੰਦੇ।
1: ਚਾਤ੍ਰਿਕ ਚੀਤ ਮਹੂਰਾ ਮਹੂਰਟ,
0: ਤੇ ਇਸ ਤਰ੍ਹਾਂ ਹੀ ਪਿਆਰਿਓ ਅੱਗੇ ਪੜ੍ਹਦੇ,
1: ਸਵਾਂਤ ਦੀਦਾਰ ਕਬ ਇਹ ਪਾਈ।
0: ਜਿਸ ਤਰ੍ਹਾਂ ਕਿ ਚਾਤ੍ਰਿਕ ਜਿਹੜਾ ਹੁੰਦਾ ਨਾ ਪਿਆਰਿਓ, ਇਹਨੂੰ ਚਾਤ੍ਰਿਕ ਬੋਲਦੇ ਹਨ, ਬਬੀਹਾ ਵੀ ਬੋਲਦੇ, ਬੰਬੀਹਾ ਵੀ ਬੋਲਦੇ। ਇਹਦੇ ਬਾਬਤ ਪਿਆਰਿਓ ਕਿਹਾ ਜਾਂਦਾ ਗੁਰਬਾਣੀ ਦੇ ਵਿੱਚ, ਇਹ ਪੰਛੀਆਂ ਦਾ ਜ਼ਿਕਰ ਆਉਂਦਾ ਨਾ ਪਿਆਰਿਓ, ਇਹ ਪੰਛੀ ਦਾ ਬਹੁਤ ਵਾਰੀ ਜ਼ਿਕਰ ਆਉਂਦਾ। ਆਪਾਂ ਸ਼ਬਦ ਪੜ੍ਹਦੇ ਨਾ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘ ਹੈ ਨੋ ਫੁਰਮਾਨ ਹੋਆ, ਵਰਸਾ ਹੋ ਕਿਰਪਾ ਤਹਾਰ। ਇਹ ਚਾਤ੍ਰਿਕ, ਇਹ ਬਬੀਹਾ ਜਿਹੜਾ, ਇਹ ਬੰਬੀਹਾ ਜਿਹੜਾ ਪਿਆਰਿਓ ਕੀ ਕਰਦਾ, ਇਹ ਸਵਾਤੀ ਬੂੰਦ ਦੇ ਲਈ ਇਹ ਬਹੁਤ ਜ਼ਿਆਦਾ ਪੁਕਾਰ ਕਰਦਾ ਹੈ। ਕਿਹਾ ਜਾਂਦਾ ਪਿਆਰਿਓ ਕਿ ਇਹ ਜਿਹੜੇ ਹਨ, ਇਹ ਪੰਛੀ ਜਿਹੜੇ ਹਨ, ਇਹ ਬਬੀਹਾ ਇੰਨਾ ਰਟਨ ਕਰਦਾ, ਇੰਨਾ ਰਟਨ ਦਿਨ ਰਾਤ, ਦਿਨੇ ਵੀ ਰਾਤ ਨੂੰ ਵੀ ਇਹਨੂੰ ਚੈਨ ਹੀ ਨਹੀਂ ਪੈਂਦੀ ਹੈ। ਜਦੋਂ ਇਹਨੂੰ ਪਿਆਸ ਲੱਗਦੀ, ਜਦੋਂ ਸਵਾਤੀ ਬੂੰਦ ਦੇ ਵਿੱਚੋਂ ਸਵਾਤੀ ਬੂੰਦ ਦੀ ਜਦੋਂ ਪ੍ਰਾਪਤੀ ਦੇ ਲਈ, ਅਤੇ ਇਹ ਇੰਨਾ ਰਟਨ ਕਰਦਾ ਨਾ ਪਿਆਰਿਓ, ਅਤੇ ਫਿਰ ਇਹ ਚੁੱਪ ਨਹੀਂ ਬਹਿੰਦਾ। ਕਿਹਾ ਜਾਂਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਅਤੇ ਰਾਤ ਦਾ ਸਮਾਂ ਹੈ, ਬਾਲ ਅਵਸਥਾ ਵਿੱਚ ਮਹਾਰਾਜ ਜੀ ਹਨ, ਸਤਿਗੁਰੂ ਮਹਾਰਾਜ ਅੱਧੀ ਰਾਤ ਦਾ ਸਮਾਂ ਮਹਾਰਾਜ ਜੀ ਬੈਠੇ ਹੋਏ ਵਾਹਿਗੁਰੂ ਜੀ ਦੀ ਯਾਦ ਕਰ ਰਹੇ ਹਨ, ਉਹਦੀ ਇਬਾਦਤ, ਉਹਦੀ ਬੰਦਗੀ ਕਰ ਰਹੇ ਹਨ। ਅਤੇ ਉਸ ਵੇਲੇ ਕੀ ਹੋਇਆ, ਮਾਤਾ ਜੀ ਉੱਠੇ, ਉੱਠ ਕਰਕੇ ਵੇਖਿਆ ਕਿ ਨਾਨਕ, ਕਿਉਂਕਿ ਉਹਨਾਂ ਦੇ ਲਈ ਤਾਂ ਨਾਨਕ ਹੀ ਹੈ ਨਾ, ਪੁੱਤ ਹੈ, ਉਹਨਾਂ ਨੇ ਵੇਖਿਆ ਕਿ ਮੇਰਾ ਪੁੱਤ, ਮੇਰਾ ਨਾਨਕ ਸੁੱਤਾ ਨਹੀਂ ਹੈ। ਕਹਿਣ ਲੱਗੇ ਬੇਟਾ ਸੌਂ ਜਾ, ਆਰਾਮ ਕਰ, ਸਮਾਂ ਵੇਖ, ਅੱਧੀ ਰਾਤ ਦਾ ਸਮਾਂ ਹੋਇਆ, ਤੂੰ ਬੈਠ ਕਰਕੇ ਕਿਹਨੂੰ ਯਾਦ ਕਰ ਰਿਹਾ, ਤੂੰ ਸੌਂ ਜਾ, ਆਰਾਮ ਕਰਨਾ ਕਰ। ਉਸ ਵੇਲੇ ਕਹਿੰਦੇ ਪਿਆਰਿਓ, ਅਤੇ ਅੰਮ੍ਰਿਤ ਵੇਲੇ ਦਾ ਸਮਾਂ ਸੀ, ਬਬੀਹਾ ਬੋਲ ਪਿਆ। ਜਦੋਂ ਬਬੀਹਾ ਬਾਰ ਬਾਰ ਰਟਨ ਕਰ ਰਿਹਾ, ਅਤੇ ਮਹਾਰਾਜ ਨੇ ਬਚਨ ਕੀਤਾ, ਮਾਂ ਇਹ ਬਬੀਹਾ ਚੁੱਪ ਨਹੀਂ ਬਹਿੰਦਾ, ਇਹ ਵੀ ਦੇਖੋ ਪਰਮਾਤਮਾ ਸਵਾਤੀ ਬੂਤ ਦੀ ਯਾਦ ਦੇ ਵਿੱਚ ਇਹ ਰਟਨ ਕਰ ਰਿਹਾ ਹੈ, ਸਿਮਰਨ ਕਰ ਰਿਹਾ। ਉਹ ਤਾਂ ਪੰਖੇਰੂ ਹੈ, ਪੰਛੀ ਹੈ, ਮੈਂ ਵੀ ਵਾਹਿਗੁਰੂ ਜੀ ਦਾ ਸਿਮਰਨ ਕਰ ਰਿਹਾ ਹਾਂ, ਉਹ ਜਦੋਂ ਚੁੱਪ ਨਹੀਂ ਬਹਿ ਸਕਦਾ ਤਾਂ ਮੈਂ ਕਿਉਂ ਚੁੱਪ ਰਹਿ ਜਾਵਾਂ, ਉਹਨੂੰ ਚੈਨ ਨਹੀਂ ਪੈ ਰਿਹਾ, ਉਹਨੂੰ ਆਰਾਮ ਦੀ ਜਿਹੜੀ ਹੈ ਲੋੜ ਨਹੀਂ ਹੈ, ਮੈਨੂੰ ਕਿਸ ਤਰ੍ਹਾਂ ਚੈਨ ਪਵੇ, ਮੈਂ ਆਰਾਮ ਕਿਸ ਤਰ੍ਹਾਂ ਕਰ ਸਕਦਾ ਹਾਂ। ਇਹ ਦ੍ਰਿਸ਼ਟਾਂਤ ਮਹਾਰਾਜ ਜੀ ਨੇ ਦਿੱਤਾ ਹੈ। ਅਤੇ ਜਿਸ ਤਰ੍ਹਾਂ ਕਿ ਚਾਤ੍ਰਿਕ ਪਿਆਰਿਓ ਸਵਾਤੀ ਬੂੰਦ ਦੇ ਲਈ, ਅਤੇ ਇਹ ਜਿਹੜਾ ਹੈ ਜਦੋਂ ਬੋਲਦਾ ਨਾ ਪਿਆਰਿਓ, ਇਹ ਪੀਕ ਹਾਂ ਕਰਕੇ ਬੋਲਦਾ, ਇਹਨੂੰ ਪੀਊ ਕਰਕੇ ਵੀ ਆਪਾਂ ਗੁਰਬਾਣੀ ਦੇ ਵਿੱਚ ਪਿਓ ਪਿਓ ਰਹਿਣ ਬਬੀਹਾ ਬੋਲੇ ਕਰਕੇ ਆਇਆ, ਬਹੁਤ ਵਾਰੀ ਇਹ ਦ੍ਰਿਸ਼ਟਾਂਤ ਆਇਆ ਕਿ ਪੀਊ ਕਰਕੇ ਇਹ ਬਬੀਹਾ ਬੋਲਦਾ। ਅਤੇ ਕਈ ਜਿਹੜੇ ਹਨ ਉਹ ਕਹਿੰਦੇ ਪੀਕ ਹਾਂ, ਇਹਦੀ ਇੱਕ ਇਹ ਆਵਾਜ਼, ਇਹ ਧੁਨੀ ਹੈ, ਅਤੇ ਪਿਓ ਪਿਓ ਰਹਿ ਰਟੈ ਬਬੀਹਾ ਬੋਲੇ ਕਰਕੇ, ਇਹ ਪਿਓ ਪਿਓ ਸਾਰਾ ਦਿਨ ਰਾਤ ਜਦੋਂ ਇਹ ਪੁਕਾਰੀ ਜਾਂਦਾ ਪੁਕਾਰੀ ਜਾਂਦਾ, ਜਦੋਂ ਇਹਨੂੰ ਪਿਆਰਿਓ ਅਤੇ ਇਹ ਸਵਾਤੀ ਬੂੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਤ੍ਰਿਪਤ ਹੋ ਜਾਂਦਾ ਹੈ, ਫਿਰ ਇਹਦਾ ਪਤਾ ਹੀ ਨਹੀਂ ਲੱਗਦਾ, ਆਵਾਜ਼ ਵੀ ਨਹੀਂ ਕਰਦਾ। ਇਸ ਤਰ੍ਹਾਂ ਹੀ ਪਿਆਰਿਓ ਜਿਹੜੇ ਗੁਰਮੁਖ ਪਿਆਰੇ, ਜਿਹੜੇ ਭਜਨ ਬੰਦਗੀ ਕਰਨ ਵਾਲੇ, ਨਾਮ ਬਾਣੀ ਦਾ ਸਿਮਰਨ ਕਰਨ ਵਾਲੇ, ਉਹਨਾਂ ਦੇ ਲਈ ਵੀ ਇਹ ਬਚਨ ਹੈ ਕਿ ਦਿਨ ਰਾਤੀ ਆਰਾਧਿਓ ਪਿਆਰਿਓ, ਨਿਮਖ ਨਾ ਕੀਜੈ ਢੀਲਾ। ਉਹ ਦਿਨ ਰਾਤ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਨ, ਉਹਦੇ ਲਈ ਕੋਈ ਬਾਣੀ ਪੜ੍ਹਦਾ, ਕੋਈ ਕੀਰਤਨ ਕਰਦਾ, ਕੀਰਤਨ ਸਰਨਵਨ ਕਰਦਾ, ਉਹਨਾਂ ਨੂੰ ਚੈਨ ਨਹੀਂ ਆਉਂਦੀ ਹੈ। ਇਸ ਤਰ੍ਹਾਂ ਹੀ ਕਹਿੰਦੇ ਮਹਾਰਾਜ, ਮੇਰਾ ਮਨ ਚਾਤ੍ਰਿਕ ਦੇ ਵਾਂਗੂ ਆਪ ਜੀ ਦੇ ਦਰਸ਼ਨਾਂ ਰੂਪੀ ਜਿਹੜਾ ਹੈ ਸਵਾਤੀ ਬੂੰਦ ਦੀ ਮੈਂ ਇਹ ਪ੍ਰਾਪਤੀ ਕਰਨਾ ਚਾਹੁੰਦਾ ਹਾਂ।
1: ਜੋ ਪਤੰਗ ਸਨੇਹ ਕੀ ਡੋਰ ਬੰਧਾ ਡਗ ਡੋਲ ਸੋਲੇ ਹੋ ਮਿਲਾਈ।
0: ਹੁਣ ਦੂਜਾ ਪਿਆਰਿਓ ਇੱਕ ਬੜਾ ਪਿਆਰਾ ਦ੍ਰਿਸ਼ਟਾਂਤ ਦਿੰਦੇ ਹਨ, ਜਿਸ ਤਰ੍ਹਾਂ ਕਿ ਮਹਾਰਾਜ ਨੇ ਵੀ ਪਿਆਰਿਓ, ਇਹ ਇੱਕ ਖੇਡਾਂ ਹੁੰਦੀਆਂ, ਬਹੁਤ ਸਾਰੇ ਬੱਚੇ ਪਿਆਰਿਓ ਮੈਂ ਵੇਖਿਆ ਆਪਣੇ ਜੀਵਨ ਕਾਲ ਦੇ ਵਿੱਚ, ਬਹੁਤ ਸਾਰੇ ਬੱਚੇ ਇਹਨਾਂ ਦੇ ਕਰਕੇ ਐਕਸੀਡੈਂਟ ਹੋ ਜਾਂਦਾ, ਕਈ ਬੱਚੇ ਨਾ ਇਹਦੇ ਕਰਕੇ ਮਰ ਵੀ ਗਏ। ਜਦੋਂ ਪਤੰਗਾਂ ਦਾ ਦੌਰ ਚੱਲਦਾ, ਜਿਹਨੂੰ ਪਿਆਰਿਓ ਗੁੱਡੀ ਬੋਲਦੇ ਹਨ, ਪੰਜਾਬੀ ਦੇ ਵਿੱਚ ਇਹਨੂੰ ਗੁੱਡੀ ਬੋਲਦੇ ਹਨ, ਆਨੀ ਲੈ ਕਾਗਦ ਕਾਤੀ ਲੈ ਗੁੱਡੀ ਗੁੱਡੀ ਆਕਾਸ਼ ਮੱਧੇ ਭਰਮੀ ਅਲੇ, ਪਾਂਚ ਜਨਾ ਸਿਉਂ ਬਾਤ ਬਟਊਆ, ਚੀਤ ਸੋ ਡੋਰੀ ਰਾਖੀ ਅਲੇ। ਭਾਵ ਕਿ ਇਹ ਸਤਿਗੁਰੂ ਮਹਾਰਾਜ ਜੀ ਨੇ ਧਿਆਨ ਦੀ ਪਰਮ ਅਵਸਥਾ ਦੇ ਬਾਬਤ ਇਹ ਦ੍ਰਿਸ਼ਟਾਂਤ ਦਿੱਤਾ ਹੈ ਕਿ ਜਿਹੜੇ ਬੱਚੇ ਹੁੰਦੇ ਨਾ ਪਿਆਰਿਓ, ਕਦੇ ਦੇਖੋ ਉਹ ਕੀ ਕਰਦੇ, ਕਾਗਜ਼ ਲਿਆ ਕਰਕੇ ਗੁੱਡੀ ਬਣਾਉਂਦੇ, ਪਤੰਗ ਬਣਾਉਂਦੇ, ਪਤੰਗ ਨੂੰ ਪਿਆਰਿਓ ਬਣਾ ਕਰਕੇ ਅਤੇ ਉਹਨੂੰ ਆਕਾਸ਼ ਵਿੱਚ ਚਾੜ ਦੇ। ਲੇਕਿਨ ਜਿਹੜਾ ਪਤੰਗ ਉਡਾਉਣ ਵਾਲਾ, ਇਹ ਜੋ ਗੁਰਬਾਣੀ ਦੇ ਵਿੱਚ ਸ਼ਬਦ ਆਇਆ, ਮੈਂ ਉਸ ਬਾਬਤ ਬੇਨਤੀ ਕਰ ਰਿਹਾ। ਉਹ ਬੰਦਾ ਕੀ ਕਰਦਾ, ਉਹ ਚਾਰ ਪੰਜ ਉਹਦੇ ਨਾਲ ਮਿੱਤਰ ਸੱਜਣ ਯਾਰ ਹੁੰਦੇ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦਾ, ਹੱਸਦਾ ਖੇਡਦਾ, ਉਹਨਾਂ ਦੇ ਨਾਲ ਰਹਿੰਦਾ ਪਿਆਰਿਓ। ਲੇਕਿਨ ਉਹਦਾ ਚਿੱਤ ਜਿਹੜਾ ਨਾ ਡੋਰ ਦੇ ਵਿੱਚ ਹੁੰਦਾ ਹੈ, ਕਦੇ ਹਵਾ ਆ ਜਾਵੇ, ਘੱਟ ਵੱਧ ਹੋ ਜਾਵੇ, ਉਹਦਾ ਪੂਰਾ ਧਿਆਨ ਉਹਦੇ ਵੱਲ ਹੁੰਦਾ ਅਤੇ ਲੇਕਿਨ ਬਾਤ ਜਿਹੜਾ ਨਾ ਉਹ ਅੱਗੇ ਪਿੱਛੇ ਲੋਕਾਂ ਦੇ ਨਾਲ ਕਰਦਾ। ਕਈ ਵਾਰੀ ਤੁਸੀਂ ਵੇਖਿਆ ਨਾ, ਆਹੀ ਪਤੰਗਾਂ ਦੇ ਕਰਕੇ ਲੋਕ, ਕਈ ਬੱਚੇ ਪਿਆਰਿਓ ਮਰ ਗਏ, ਭਾਵ ਕਿ ਛੱਤਾਂ ਦੇ ਉੱਤੇ ਚੜ ਜਾਂਦੇ ਹਨ, ਜਿਨ੍ਹਾਂ ਛੱਤਾਂ ਦੇ ਉੱਤੇ ਪਿਆਰਿਓ ਵੱਟ ਨਹੀਂ ਹੁੰਦੇ। ਬੱਚਾ ਕੀ ਕਰਦਾ, ਉਹਦਾ ਪੂਰਾ ਧਿਆਨ ਜਿਹੜਾ ਪਤੰਗ ਦੇ ਵਿੱਚ ਡੋਰ ਦੇ ਵਿੱਚ ਹੁੰਦਾ, ਉਹਨੂੰ ਸੁੱਧ ਬੁੱਧ ਵਿਸਰ ਜਾਂਦੀ ਹੈ, ਉਹਨੂੰ ਖਿੱਚਦੇ ਖਿੱਚਦੇ ਕਈ ਵਾਰੀ ਉੱਤੋਂ ਥੱਲੇ ਗਿਰ ਜਾਂਦਾ, ਕਈ ਬੱਚੇ ਜਿਹੜੇ ਹੱਥ ਪੈਰ ਤੁੜਾ ਲੈਂਦੇ, ਕਈ ਮਰ ਮਰਾ ਜਾਂਦੇ ਹਨ। ਇਹ ਇੱਕ ਧਿਆਨ ਦੇ ਬਾਬਤ ਕਿਹਾ। ਇਸ ਤਰ੍ਹਾਂ ਹੀ ਰੱਬ ਦਾ ਪਿਆਰਾ ਜਿਹੜਾ ਨਾ ਪਿਆਰਿਓ, ਇਹ ਯਾਦ ਰੱਖਣਾ ਕਰੋ, ਜਿਹਨੂੰ ਚੇਟਕ ਲੱਗ ਗਈ, ਜਿਹਨੂੰ ਸੁਰਤ, ਜਿਨ੍ਹਾਂ ਦੀ ਸੁਰਤ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜ ਗਈ, ਉਹ ਪਿਆਰਿਓ ਰਹਿਣ ਨਜ਼ਦੀਕ ਖੁਦਾਏ ਦੇ, ਭੇਤ ਨਾ ਕਿਸੇ ਦੇਣ, ਉਹ ਜਿੱਥੇ ਮਰਜ਼ੀ ਜਾਣ ਪਿਆਰਿਓ, ਉਹਨਾਂ ਦੀ ਸੁਰਤੀ ਨਾ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਉਹਨਾਂ ਦੀ ਜੁੜੀ ਹੋਈ ਹੁੰਦੀ ਹੈ। ਇਹ ਕਮਾਲ ਦੀ ਗੱਲ ਹੈ ਪਿਆਰਿਓ। ਅਤੇ ਇਸ ਤਰ੍ਹਾਂ ਦਾ ਪਿਆਰ, ਇਸ ਤਰ੍ਹਾਂ ਦਾ ਧਿਆਨ ਜਿਹੜਾ ਹੈ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਲਾਉਣਾ ਚਾਹੀਦਾ। ਕਈ ਵਾਰੀ ਆਪਾਂ ਵੇਖਦੇ ਹਾਂ ਅਤੇ ਕਈ ਗੁਰਮੁਖ ਪਿਆਰੇ ਉਹ ਰਹਿੰਦੇ ਸਾਰਿਆਂ ਦੇ ਵਿੱਚ ਰਹਿੰਦੇ, ਲੇਕਿਨ ਉਹਨਾਂ ਨੂੰ ਤਾਂ ਹਰ ਵੇਲੇ ਨਾ ਉਹਨਾਂ ਦੇ ਅੰਦਰ ਬਾਣੀ ਚੱਲਦੀ ਹੈ, ਉਹਨਾਂ ਦਾ ਧਿਆਨ ਜਿਹੜਾ ਗੁਰੂ ਘਰ ਦੇ ਵੱਲ ਹੁੰਦਾ। ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਇੱਕ ਕਹਾਣੀ ਦੇ ਨਾਲ ਤੁਹਾਨੂੰ ਇਹ ਸਮਝ ਆ ਜਾਵੇਗਾ ਕਿ ਬਾਜ਼ਾਰ ਹੈ, ਬਾਜ਼ਾਰ ਦੇ ਵਿੱਚ ਪਿਆਰਿਓ ਲੋਕ ਬਹੁਤ ਜ਼ਿਆਦਾ, ਉੱਥੇ ਬਹੁਤ ਭੀੜ ਭੜਾਕਾ ਲੱਗਿਆ ਹੋਇਆ। ਉਹ ਬਾਜ਼ਾਰ ਦੇ ਵਿੱਚ ਕੀ ਹੋਇਆ, ਇੱਕਦਮ ਦੋ ਮੁਸਲਮਾਨ ਜਿਹੜੇ ਹਨ, ਦੋ ਤਿੰਨ ਮੁਸਲਮਾਨ ਜਾ ਰਹੇ ਹਨ ਬਾਜ਼ਾਰ ਖਰੀਦਣ ਦੇ ਲਈ। ਇੱਕਦਮ ਪਿਆਰਿਓ ਹਲਕੀ ਜੀ ਅਜਾਨ ਦੀ ਆਵਾਜ਼ ਆਈ। ਇੱਕ ਉਹਦੇ ਵਿੱਚ ਪੰਜ ਵਕਤ ਦਾ ਨਮਾਜ਼ੀਆ ਸੀ, ਮਤਲਬ ਉਹ ਪੰਜ ਵੇਲੇ ਨਮਾਜ਼ ਅਦਾ ਕਰਨ ਵਾਲਾ, ਜਿਹੜਾ ਪੱਕਾ ਜਿਹੜਾ ਹੈ ਨਮਾਜ਼ੀਆ ਬੰਦਾ। ਜਦੋਂ ਅਜ਼ਾਨ ਦੀ ਆਵਾਜ਼ ਆਈ, ਇੱਕਦਮ ਉਹ ਤਰਬਕ ਗਿਆ, ਇੱਕਦਮ ਹਲ ਗਿਆ, ਕਹਿਣ ਲੱਗਾ ਜੀ ਅਜ਼ਾਨ ਦਾ ਸਮਾਂ ਹੋ ਗਿਆ, ਮੈਂ ਹੁਣ ਮਸੀਤ ਦੇ ਵਿੱਚ ਜਾਣਾ, ਭਾਈ ਮੈਂ ਨਮਾਜ਼ ਅਦਾ ਕਰਨੀ ਹੈ। ਨਾਲ ਦੇ ਕਹਿਣ ਲੱਗੇ, ਐਵੇਂ ਗੱਲਾਂ ਕਰਦਾ, ਪੁਰਾਣਾ ਜ਼ਮਾਨਾ, ਕੋਈ ਘੜੀ ਆਦਿਕ ਵੀ ਨਹੀਂ ਸੀ, ਐਵੇਂ ਬੋਲੀ ਜਾਂਦਾ, ਭਾਈ ਅਸੀਂ ਵੀ ਤੇਰੇ ਨਾਲ ਹਾਂ, ਸਾਨੂੰ ਤਾਂ ਅਜ਼ਾਨ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ਆ, ਤੂੰ ਕਹਿੰਦਾ ਅਜ਼ਾਨ ਦੀ ਆਵਾਜ਼ ਆਈ। ਆਹ ਦੇਖ ਭੀੜ ਭੜਾਕਾ ਲੱਗਿਆ ਹੋਇਆ, ਬਾਜ਼ਾਰ ਲੱਗਿਆ ਹੋਇਆ, ਇੱਥੇ ਬੰਦੇ ਬੋਲਦੇ ਹਨ, ਇੱਕ ਦੂਜੇ ਦਾ ਬੋਲ ਜਿਹੜਾ ਹੈ ਉਹ ਕੰਨਾਂ ਦੇ ਨਾਲ ਸੁਣਾਈ ਨਹੀਂ ਦਿੰਦਾ, ਤੂੰ ਐਵੇਂ ਗੱਪਾਂ ਮਾਰੀ ਜਾਂਦਾ, ਬੋਲਦਾ ਜੀ ਅਜ਼ਾਨ ਦੀ ਆਵਾਜ਼ ਆਈ, ਅਜ਼ਾਨ ਦੀ ਆਵਾਜ਼ ਆਈ। ਉਹ ਮੁਸਕਰਾ ਪਿਆ, ਕਹਿਣ ਲੱਗਾ ਇਹਨਾਂ ਨੂੰ ਕੋਈ ਦ੍ਰਿਸ਼ਟਾਂਤ ਦੇਣਾ ਚਾਹੀਦਾ। ਉਹਨੇ ਕਿਹਾ ਕਿ ਦੇਖੋ ਬਾਜ਼ਾਰ ਲੱਗਿਆ ਹੋਇਆ, ਭੀੜ ਭੜਾਕਾ ਲੱਗਿਆ ਹੋਇਆ। ਕਹਿਣ ਲੱਗੇ ਹਾਂ, ਇੱਕ ਬੰਦਾ ਬੋਲਦਾ ਅਤੇ ਉਹਦੀ ਆਵਾਜ਼ ਆਪਾਂ ਨੂੰ, ਆਪਣੀ ਆਵਾਜ਼ ਆਪਣੇ ਕੰਨਾਂ ਦੇ ਵਿੱਚ ਨਹੀਂ ਆ ਰਹੀ ਹੈ। ਕਹਿੰਦਾ ਹਾਂ, ਇਸ ਤਰ੍ਹਾਂ ਦੀ ਹੀ ਗੱਲ ਹੈ। ਉਹਨੇ ਪਿਆਰਿਓ ਦੋ ਤਿੰਨ ਪੈਸਿਆਂ ਦੇ ਸਿੱਕੇ ਜਿਹੜੇ ਹਨ ਉਹਨੂੰ ਹਵਾ ਦੇ ਵਿੱਚ ਉਛਾਲੇ। ਜਦੋਂ ਉਹ ਪੈਸਿਆਂ ਦੇ ਸਿੱਕੇ ਧਰਤੀ ਦੇ ਉੱਤੇ ਗਏ, ਗਿਰੇ, ਇੱਕਦਮ ਖੰਨ ਕਰਕੇ ਜਦੋਂ ਸਿੱਕਿਆਂ ਦੀ ਆਵਾਜ਼ ਆਈ, ਸਾਰੇ ਬੰਦੇ ਵੇਖਣ ਲੱਗੇ, ਲੱਗਦਾ ਕਿ ਇਹਦਾ ਪੈਸਾ ਗਿਰ ਗਿਆ, ਪੈਸਾ ਗਿਰ ਗਿਆ, ਸਾਰੇ ਥੱਲੇ ਵੇਖਣ ਲੱਗੇ। ਅਤੇ ਉਹਨੇ ਫਿਰ ਨਾਲਦਿਆਂ ਨੂੰ ਕਿਹਾ ਕਿ ਦੇਖਿਆ ਭਾਈ, ਤੂੰ ਹੀ ਬੋਲਦਾ ਸੀ ਨਾ, ਇੱਥੇ ਕਿਹਨੂੰ ਕੋਈ ਸੁਣਾਈ ਨਹੀਂ ਦੇ ਰਿਹਾ, ਕੌਣ ਕੀ ਬੋਲ ਰਿਹਾ, ਮੈਨੂੰ ਤੁਸੀਂ ਕਹਿੰਦੇ ਨਾ ਕਿ ਭਾਈ ਅਜ਼ਾਨ ਦੀ ਆਵਾਜ਼ ਆਈ, ਤੈਨੂੰ ਕਿਸ ਤਰ੍ਹਾਂ ਸੁਣਾਈ ਦਿੱਤੀ, ਸਾਨੂੰ ਕਿਉਂ ਨਹੀਂ ਸੁਣਾਈ ਦਿੱਤੀ ਹੈ। ਇਹਦਾ ਕਾਰਨ ਇਹ ਹੈ, ਕਿਉਂਕਿ ਮੇਰਾ ਚਿੱਤ ਜਿਹੜਾ ਉਹ ਨਮਾਜ਼ ਦੇ ਵੱਲ ਲੱਗਿਆ ਹੋਇਆ, ਖੁਦਾ ਦੇ ਵੱਲ ਲੱਗਿਆ ਹੋਇਆ, ਤਾਂ ਕਰਕੇ ਮੈਨੂੰ ਇਹ ਅਜ਼ਾਨ ਦੀ ਆਵਾਜ਼ ਆਈ। ਤੁਹਾਡਾ ਚਿੱਤ ਜਿਹੜਾ ਹੈ ਇਹ ਪਦਾਰਥਾਂ ਦੇ ਵਿੱਚ, ਪੈਸਿਆਂ ਦੇ ਵਿੱਚ ਲੱਗਿਆ ਹੋਇਆ ਹੈ, ਅਤੇ ਤੁਹਾਡਾ ਧਿਆਨ, ਲੋਕਾਂ ਦਾ ਧਿਆਨ ਪੈਸਿਆਂ ਦੇ ਵਿੱਚ ਲੱਗਿਆ ਹੋਇਆ। ਜਦੋਂ ਪੈਸੇ ਗਿਰੇ, ਇੱਕਦਮ ਉਹਨਾਂ ਨੂੰ ਇਹਦੀ ਆਵਾਜ਼ ਸੁਣਾਈ ਦਿੱਤੀ, ਲੇਕਿਨ ਆਵਾਜ਼ ਦੀ ਅਜ਼ਾਨ ਦੀ ਆਵਾਜ਼ ਉਹਨਾਂ ਦੇ ਕੰਨਾਂ ਦੇ ਵਿੱਚ ਵੀ ਨਹੀਂ ਪਈ, ਕਿਉਂਕਿ ਉਹਨਾਂ ਦਾ ਚਿੱਤ ਜਿਹੜਾ ਪੈਸਿਆਂ ਦੇ ਵਿੱਚ ਹੈ। ਸੱਚ ਜਾਣੋ ਪਿਆਰਿਓ, ਇਹ ਬੰਦਿਆਂ ਦੀ ਮਨੋਵਿਰਤੀ ਹੁੰਦੀ ਹੈ, ਜਿਨ੍ਹਾਂ ਦਾ ਚਿੱਤ ਜਿਹੜਾ ਜਿਹੜੇ ਪਾਸੇ ਹੁੰਦਾ ਉਹਨੂੰ ਉਹੀ ਚੀਜ਼ਾਂ ਨਜ਼ਰ ਆਉਂਦੀਆਂ। ਸੱਚ ਜਾਣੋ ਪਿਆਰਿਓ, ਜਿਹੜੇ ਵਿਕਾਰੀ ਬੰਦੇ ਹਨ ਉਹ ਸੱਚ ਆ, ਗੁਰੂ ਘਰ ਦੇ ਵਿੱਚ ਵੀ ਆ ਕਰਕੇ ਉਹ ਵਿਕਾਰ ਹੀ ਫਲੋਰਦੇ ਹਨ। ਜਿਹੜੇ ਰੱਬ ਦੇ ਪਿਆਰੇ ਉਹ ਪਿਆਰੇ ਉਹ ਭਾਵੇਂ ਦੂਜੇ ਤੀਜੇ ਪਾਸੇ ਵੀ ਚੱਲ ਜਾਣ ਤਾਂ ਉੱਥੇ ਵੀ ਪਿਆਰੇ ਉਹਨਾਂ ਦੀ ਸੁਰਤੀ ਜਿਹੜੀ ਹੈ ਵਾਹਿਗੁਰੂ ਮਹਾਰਾਜ ਜੀ ਦੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜੀ ਹੋਈ ਹੁੰਦੀ ਹੈ। ਇਸ ਤਰ੍ਹਾਂ ਹੀ ਤੇ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਜੀਓ, ਪਤੰਗ ਸਨੇਹ ਕੀ ਡੋਰ ਬੰਧਾ ਡਗ ਡੋਲ ਸੋ ਲੇਹੋ ਮਿਲਾਈ। ਜਿਸ ਤਰ੍ਹਾਂ ਪਿਆਰਿਓ ਸਿਆਣਾ ਪਤੰਗ ਬਾਜ ਹੁੰਦਾ ਨਾ, ਜਦੋਂ ਹਵਾ ਦੇ ਥਪੇੜੇ ਹੁੰਦੇ ਵੱਜਦੇ, ਬਹੁਤ ਔਖਾ ਹੁੰਦਾ ਪਤੰਗ ਨੂੰ ਕਾਬੂ ਕਰਨਾ, ਜਾਂ ਤਾਂ ਪਤੰਗ ਥੱਲੇ ਗਿਰ ਜਾਂਦੀ ਜਾਂ ਤਾਂ ਵੇਗ ਦੇ ਨਾਲ ਤਾਰ ਉਹਦੀ ਡੋਰ ਟੁੱਟ ਜਾਂਦੀ ਹੈ। ਇਸ ਤਰ੍ਹਾਂ ਹੀ ਕਵੀ ਰਾਜ ਜੀ ਕਹਿੰਦੇ ਸਤਿਗੁਰੂ ਮਹਾਰਾਜ ਇਹ ਜਿਹੜੇ ਹਨ ਹਵਾ ਦੇ ਬੁੱਲੇ ਵਗ ਰਹੇ ਹਨ, ਇਹਦੇ ਥਪੇੜੇ ਵਿਕਾਰਾਂ ਦੇ ਥਪੇੜੇ ਵਗ ਰਹੇ ਹਨ, ਮੇਰਾ ਮਨ ਰੂਪੀ ਪਤੰਗ ਜਿਹੜਾ ਨਾ ਇਹ ਬਹੁਤ ਜ਼ਿਆਦਾ ਜਿਹੜੀ ਹੈ ਮਨ ਰੂਪੀ ਪਤੰਗ ਡਗਮਗਾ ਰਹੀ ਹੈ, ਕਿਰਪਾ ਕਰੋ ਚੰਗੀ ਤਰ੍ਹਾਂ ਇਹਦੀ ਡੋਰ ਨੂੰ ਸਾਂਭ ਕਰਕੇ ਰੱਖੋ। ਜਿਹੜੇ ਚੰਗੀ ਤਰ੍ਹਾਂ ਘੁੱਟ ਕੇ ਡੋਰਾਂ ਨੂੰ ਪਕੜ ਕੇ ਰੱਖਦੇ ਉਹਨਾਂ ਦੀ ਪਤੰਗ ਜਿਹੜੀ ਉਹਦੇ ਵਿੱਚੋਂ ਵੀ ਨਿਕਲ ਜਾਂਦੀ। ਮੇਰਾ ਮਨ ਜੋ ਵਿਸ਼ੇ ਵਿਕਾਰਾਂ ਦੇ ਵੀ ਡੱਕੋ ਡੋਲੇ ਖਾ ਰਿਹਾ, ਕਿਰਪਾ ਕਰਕੇ ਸਤਿਗੁਰੂ ਮਹਾਰਾਜ ਇਹ ਮੇਰੇ ਚੰਚਲ ਮਨ ਨੂੰ ਆਪ ਜੀ ਬਚਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਣਾ ਕਰੋ।
1: ਸਿੰਧ ਹੁਤਾਸਨ ਹੈ ਭਵ ਕੀ ਗਤ ਮੋਹ ਮਾਇਆ ਕਰ ਲੈ ਹੋ ਬਚਾਈ।
0: ਇਹ ਜਿਹੜਾ ਸੰਸਾਰ ਜਿਹੜਾ ਹੈ ਪਾਵਕ ਸਾਗਰ ਅਥਾ ਲਹਿਰ ਮਹਿ ਤਾਰਹੁ ਤਾਰਨ ਹਾਰੇ, ਇਹ ਜਿਹੜਾ ਸੰਸਾਰ ਸਾਗਰ ਜਿਹੜਾ ਇਹ ਅੱਗ ਦਾ ਸਾਗਰ ਜਿਹੜਾ ਹੈ, ਕਿਰਪਾ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

ਕਰਨ ਜਿਹੜੇ ਹਨ ਦੇਤ ਹੈ ਆਨੰਦ। ਇੱਕ ਤਾਂ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੇ ਚਰਨ, ਮਹਾਰਾਜ ਜੀ ਦਾ ਦਰਬਾਰ, ਜਦੋਂ ਆਪਾਂ ਸੱਚੇ ਮਨ ਦੇ ਨਾਲ ਪਿਆਰਿਓ ਇੱਥੇ ਮੱਥਾ ਰੱਖਦੇ ਹਾਂ, ਮੱਥਾ ਟੇਕਦੇ ਹਾਂ, ਉਹਨਾਂ ਨੂੰ ਇਹ ਦਾਤਾਂ ਪ੍ਰਾਪਤ ਹੁੰਦੀਆਂ। ਇੱਕ ਤਾਂ ਪਿਆਰਿਓ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਸੁੱਖਾਂ ਦਾ ਮੁੱਢ ਜਿਹੜਾ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਅਗ ਮੰਦ ਹੀ ਉਹਦੇ ਪਾਪ ਜਿਹੜੇ ਨਾ ਪਿਆਰਿਓ ਉਹ ਮੰਦ ਹੋ ਜਾਂਦੇ ਹਨ। ਪਾਪਾਂ ਦੀ ਜਿਹੜੀ ਹੈ ਜਿਹੜੀ ਇਹ ਹੁੰਦੀ ਹੈ ਗਤੀ ਹੁੰਦੀ ਆ, ਮੰਦ ਪੈ ਜਾਂਦੀ ਹੈ। ਜਿਹੜੇ ਗੁਰੂ ਘਰ ਦੇ ਵਿੱਚ ਆਉਂਦੇ ਹੌਲੀ ਹੌਲੀ ਪਿਆਰਿਓ ਰੰਗ ਰੱਖਦਾ, ਇਸ ਤਰ੍ਹਾਂ ਨਹੀਂ ਕਿ ਕਈ ਵਾਰੀ ਕਈ ਲੋਕਾਂ ਨੂੰ ਇੰਝ ਲੱਗਦਾ ਕਿ ਚਲੋ ਜੀ ਆ ਆਪਾਂ ਗੁਰੂ ਘਰ ਜਾਈਏ, ਚਲੀਸਾ ਕਰੀਏ, 15 ਦਿਨ 5-6 ਮਹੀਨੇ ਲਾਇਆ ਆਪਾਂ ਨੇ ਗੁਰੂ ਘਰ ਦੇ ਵਿੱਚ, ਫਿਰ ਉਹਨੇ ਬ੍ਰਹਮ ਗਿਆਨੀ ਬਣ ਜਾਣਾ। ਨਹੀਂ ਪਿਆਰਿਓ, ਜਨ ਨਾਨਕ ਇਹ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਣਾ, ਬੜਾ ਕਠਨ ਖੇਲ ਹੈ ਪਿਆਰਿਓ। ਕਈਆਂ ਦੀ ਜ਼ਿੰਦਗੀ ਲੰਘ ਜਾਂਦੀ ਹੈ, ਉਹ ਅਵਸਥਾ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਕਈਆਂ ਦੇ ਕਈ ਜਨਮ ਲੰਘ ਜਾਂਦੇ ਹਨ ਪਿਆਰਿਓ, ਲੇਕਿਨ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਜਾਵੇ ਪਿਆਰਿਓ, ਉਹ ਕਈ ਕੁਛ ਮਿੰਟਾਂ ਸਕਿੰਟਾਂ ਕੁਛ ਥੋੜ੍ਹੇ ਕੁ ਸਮੇਂ ਦੇ ਵਿੱਚ ਵੀ ਤਰ ਜਾਂਦੇ, ਕਿਰਪਾ ਦੀ ਗੱਲ ਹੈ। ਲੇਕਿਨ ਯਾਦ ਰੱਖੋ, ਜਦੋਂ ਭਾਵਨਾ ਦੇ ਨਾਲ ਮਨ ਦੇ ਵਿੱਚ ਸੱਚੀ ਸ਼ਰਧਾ ਹੋਣੀ ਚਾਹੀਦੀ ਹੈ। ਇੱਥੇ ਗੁਰੂ ਘਰ ਦੇ ਵਿੱਚ ਪਿਆਰਿਓ ਹੁਣ ਕਈ ਬੰਦੇ ਜਿਹੜੇ ਨਾ ਆਪਣਾ ਉਹੀ ਮਨ, ਉਹੀ ਈਰਖਾ, ਦਵੈਖ, ਅਹੰਕਾਰ, ਵਿਕਾਰ ਇੱਥੇ ਲੈ ਕਰਕੇ ਆਓਗੇ, ਉਹਦਾ ਹੀ ਤਾਂ ਵਾਧਾ ਹੋਵੇਗਾ। ਅੰਦਰ ਜ਼ਹਿਰ ਲੈ ਕਰਕੇ ਆਓਗੇ ਅਤੇ ਪਿਆਰਿਓ ਉਹ ਜ਼ਹਿਰ ਹੀ ਤੁਹਾਡਾ ਵੱਧ ਜਾਵੇਗਾ। ਸਿਆਣੇ ਕਹਿੰਦੇ ਨਾ ਪਿਆਰਿਓ, ਇਹ ਸਵਾਂਤੀ ਨਛੱਤਰ ਦੀ ਬੂੰਦ ਜਿਹੜੀ ਹੈ, ਇਹਦੇ ਬਾਬਤ ਵਿਦਵਾਨਾਂ ਦਾ ਇਹ ਜ਼ਿਕਰ ਹੈ, ਇਹ ਕਥਨ ਹੈ। ਕਿਹਾ ਜਾਂਦਾ ਪਿਆਰਿਓ ਕਿ ਇਹ ਜਦੋਂ ਨਾ ਕਿ ਸੱਪ ਦੇ ਸਿਰ ਦੇ ਉੱਤੇ ਪੈ ਜਾਵੇ ਅਤੇ ਉਹਦੇ ਨਾਲ ਕਹਿੰਦੇ ਕਿ ਉਹਦਾ ਜ਼ਹਿਰ ਜਿਹੜਾ ਹੈ ਬਹੁਤ ਤਿੱਖਾ ਹੋ ਜਾਂਦਾ। ਜੇ ਪਿਆਰਿਓ ਸੀਪ ਦੇ ਉੱਤੇ ਪੈ ਜਾਵੇ ਅਤੇ ਉਹਦੇ ਵਿੱਚੋਂ ਮੋਤੀ ਬਣ ਜਾਂਦੇ ਹਨ, ਇਹ ਵਿਦਵਾਨਾਂ ਦਾ ਕਥਨ ਹੈ ਪਿਆਰਿਓ। ਕਹਿਣ ਦਾ ਮਤਲਬ ਕਿ ਕਈ ਜਿਹੜੇ ਨਾ ਅਤੇ ਇੱਥੇ ਗੁਰੂ ਘਰ ਦੇ ਵਿੱਚ ਆ ਕਰਕੇ ਵੀ ਜਿਨ੍ਹਾਂ ਦੇ ਅੰਦਰ ਜ਼ਹਿਰ ਹੁੰਦਾ, ਸੱਚ ਜਾਣੋ ਫਿਰ ਇੱਥੇ ਵੀ ਪਿਆਰਿਓ ਆਪਣਾ ਜ਼ਹਿਰ ਹੀ ਫਲੋਰਦੇ ਹਨ, ਇੱਥੇ ਹੀ ਉਹ ਪੁੱਠੇ ਸਿੱਧੇ ਕੰਮ ਕਰਨਾ, ਗਲਤ ਕੰਮ ਕਰਨਾ। ਲੇਕਿਨ ਜਿਨ੍ਹਾਂ ਦੀ ਮਨੋਬਿਰਤੀ ਬਹੁਤ ਚੰਗੀ ਹੈ ਉਹਨਾਂ ਨੂੰ ਇਹ ਹੀ ਦਰ ਤੋਂ ਮੁਰਾਦਬੇ ਪ੍ਰਾਪਤ ਹੁੰਦੇ ਹਨ। ਅਤੇ ਲੇਕਿਨ ਜਦੋਂ ਵੀ ਆਪਾਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਸ਼ਰਧਾ ਭਾਵਨਾ ਦੇ ਨਾਲ ਨਿਮਰਤਾ ਨੂੰ ਧਾਰਨ ਕਰਕੇ ਆਵਾਂਗੇ।

ਤੇ ਮ੍ਰਿਗਿੰਦ ਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਆਪ ਜੀ ਦੀ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਜਾਵੇ ਨਾ ਪਿਆਰਿਓ ਜੇ ਤੇ ਗਿੱਦੜਾਂ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਹੋ ਜਾਵੇ ਉਹ ਫਿਰ ਗਿੱਦੜ ਨਹੀਂ ਰਹਿ ਜਾਂਦਾ ਉਹ ਸ਼ੇਰ ਬਣ ਜਾਂਦਾ ਸ਼ੇਰ ਬਣ ਜਾਂਦਾ। ਪਾਤਸ਼ਾਹ ਜੀ ਨੇ ਕਿਹਾ ਨਾ ਇਹ ਮਹਾਰਾਜ ਜੀ ਦਾ ਇਤਿਹਾਸਿਕ ਬਚਨ ਹੈ ਪਿਆਰਿਓ ਮੈਂ ਜੇ ਨਾ ਭੁੱਲਦਾ ਹੋਵਾਂ ਇਹ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਉਹਦੇ ਵਿੱਚ ਇਹ ਬਚਨ ਆਉਂਦਾ ਕਿ ਗਿੱਦੜੋਂ ਸੇ ਮੈਂ ਸ਼ੇਰ ਲੜਾਊਂ ਚਿੜੀਓਂ ਸੇ ਮੈਂ ਬਾਜ ਤੁੜਾਊਂ ਸਵਾ ਲਾਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ ਭਾਵ ਕਿ ਮੈਂ ਉਦੋਂ ਗੋਬਿੰਦ ਸਿੰਘ ਨਾਮ ਕਹਾਵਾਂਗਾ ਜਿਸ ਤਰ੍ਹਾਂ ਕਿ ਵੇਖਦੇ ਨਾ ਪਿਆਰਿਓ ਗਿੱਦੜ ਜਿਹੜਾ ਗਿੱਦੜ ਇੰਨਾ ਡਰਪੋਕ ਜਾਨਵਰ ਮੰਨਿਆ ਗਿਆ ਜਿਹੜੇ ਡਰਪੋਕ ਹੁੰਦੇ ਨਾ ਉਹਨੂੰ ਆਪਾਂ ਬੋਲਦੇ ਹਾਂ ਬੰਦਾ ਕਾਦਾ ਜੀ ਇਹ ਤਾਂ ਗਿੱਦੜ ਹੈ ਗਿੱਦੜ ਕਰਕੇ ਬਹੁਤ ਡਰਪੋਕ ਹੁੰਦਾ ਥੋੜ੍ਹਾ ਕੁ ਵੀ ਕੋਈ ਨਿੱਕਾ ਜਿਹਾ ਪਟਾਖਾ ਵੀ ਵੱਜ ਜਾਵੇ ਭੱਜ ਜਾਂਦਾ ਹੁਸ਼ਿਆਰ ਬੜਾ ਚਲਾਕ ਬੜਾ ਹੁੰਦਾ ਲੇਕਿਨ ਪਿਆਰਿਓ ਕਦੇ ਦੇਖੋ ਸ਼ੇਰ ਆ ਜਾਵੇ ਗਿੱਦੜ ਦੁੰਮ ਦਬਾ ਕੇ ਦੌੜ ਜਾਂਦਾ ਲੇਕਿਨ ਜਿਨ੍ਹਾਂ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਹੋ ਗਈ ਅਤੇ ਉਹ ਪਿਆਰਿਓ ਗਿੱਦੜਾਂ ਤੋਂ ਉਹ ਸ਼ੇਰ ਬਣ ਗਏ ਹਨ ਇਹੀ ਤਾਂ ਹੋਇਆ ਨਾ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੇ ਜਿਹੜੇ ਉਸ ਜ਼ਮਾਨੇ ਦੇ ਲੋਕ ਸਨ ਜਿਹੜੇ ਕਹਿੰਦੇ ਕਾਮ ਹਮਾਰਾ ਤੋਲਹ ਤਕੜੀ ਨੰਗੀ ਕਰਦ ਨਾ ਕਬ ਹੂੰ ਪਕੜੀ ਚਿੜੀ ਉੜੀ ਦਰਸੋਂ ਮਰ ਜਾਤੇ ਮੁਗਲਨ ਸਿਉਂ ਕੈਸੇ ਲੜ ਪਾਤੇ ਮਹਾਰਾਜ ਸਾਡਾ ਤਾਂ ਕੰਮ ਜਿਹੜਾ ਤਕੜੀ ਤੋਲਣਾ ਭਾਵ ਕੇ ਵਿਆਪਾਰ ਕਰਨਾ ਇਹ ਸਾਡਾ ਕੰਮ ਹੈ ਤੁਸੀਂ ਕਹਿੰਦੇ ਤਲਵਾਰ ਇਹ ਸ਼ਸਤਰ ਪਕੜ ਕਰਕੇ ਮੁਗਲਾਂ ਦੇ ਨਾਲ ਜੰਗ ਕਰੋ ਮਹਾਰਾਜ ਸ਼ਸਤਰਾਂ ਦੀ ਗੱਲ ਛੱਡ ਦਿਓ ਘਰ ਦੇ ਵਿੱਚ ਨਿੱਕੀ ਜੀ ਕਰਦ ਹੁੰਦੀ ਨਾ ਛੁਰੀ ਕਦੇ ਉਹਨੂੰ ਨੰਗੀ ਨਹੀਂ ਪਕੜਦੇ ਉਹਦੇ ਵਿੱਚ ਹੀ ਡਰ ਲੱਗਦਾ ਕਿ ਹਾਏ ਰੱਬਾ

ਇਹ ਸਬਜ਼ੀ ਭਾਜੀ ਤਰਕਾਰੀ ਕੱਟਦਿਆਂ ਕਈ ਕਿੱਥੇ ਮੇਰੀ ਉਂਗਲ ਨਾ ਕੱਟ ਜਾਵੇ, ਸਾਡਾ ਇਹ ਹਾਲ ਹੈ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਵਚਨ ਕੀਤਾ, ਕਹਿਣ ਲੱਗੇ ਮਹਾਰਾਜ ਇਹ ਕੰਮ ਸਾਡੇ ਤੋਂ ਨਹੀਂ ਹੋ ਸਕਦਾ। ਫਿਰ ਪਾਤਸ਼ਾਹ ਜੀ ਕਹਿੰਦੇ

0: ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਆਪਾਂ ਵੇਖਦੇ ਹਾਂ ਪਿਆਰਿਓ, ਜਿਨ੍ਹਾਂ ਦੀ ਜਾਤ ਗੋਤ ਦੇ ਵਿੱਚ ਪਰਿਵਾਰ ਦੇ ਵਿੱਚ ਰਾਜ ਪਾਠ ਆਉਂਦਾ, ਉਹ ਕਹਿੰਦੇ ਜੀ ਸਾਡਾ ਤਾਂ ਪਰਿਵਾਰ ਹੀ ਰਾਜਿਆਂ ਮਹਾਰਾਜਿਆਂ ਵਾਲਾ ਹੈ, ਲੇਕਿਨ ਦੂਰ ਦੂਰ ਤੱਕ ਜਿਹੜੇ ਭਿਖਾਰੀ ਸਨ, ਕੋਈ ਚਮਿਆਰ, ਕੋਈ ਘਸਿਆਰ, ਕੋਈ ਜੱਟ, ਕੋਈ ਤਰਖਾਣ, ਕੋਈ ਛੀਂਬਾ, ਕੋਈ ਨਾਈ ਆਦਿਕ, ਇਹ ਜਾਤੀ ਦੇ ਲੋਕ ਪਿਆਰਿਓ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਆਏ। ਮਹਾਰਾਜ ਜੀ ਨੇ ਇਸ ਤਰ੍ਹਾਂ ਦਾ ਥਾਪੜਾ ਦਿੱਤਾ, ਇੰਨੇ ਵੱਡੇ ਉਹਨਾਂ ਨੂੰ ਸੂਰਮੇ ਬਣਾਉਣਾ ਕੀਤਾ, ਉਹ ਫਿਰ ਸਵਾ ਸਵਾ ਲੱਖ ਲੋਕਾਂ ਦੇ ਨਾਲ ਭਿੜ ਗਏ। ਇੰਨੀ ਸ਼ਕਤੀ ਦੇਖੋ ਉਹਨਾਂ ਦੇ ਅੰਦਰ ਆਈ ਹੈ। ਮੈਂ ਇੱਕ ਬਚਨ ਕਰਾਂ ਪਿਆਰਿਓ, ਇੱਕ ਸਾਖੀ ਆਪ ਜੀ ਦੇ ਅੱਗੇ ਬੇਨਤੀ ਕਰਾਂ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜੋ ਆਪਾਂ ਅਰਦਾਸ ਦੇ ਵਿੱਚ ਇੱਕ ਸ਼ਬਦ ਪੜ੍ਹਦੇ ਨਾ ਲਖਨੌਰ ਜੀ ਕੇ, ਇੱਕ ਤਾਂ ਲਖਨੌਰ ਮੇਰੇ ਵੀ ਮਨ ਵਿੱਚ ਸੀ। ਮੈਂ ਜਦੋਂ ਛੋਟਾ ਸੀ ਨਾ, ਮੈਨੂੰ ਲੱਗਦਾ ਸੀ ਕਿ ਯੂਪੀ ਦੀ ਰਾਜਧਾਨੀ ਲਖਨੌਰ, ਜਿਹੜਾ ਲਖਨੌਰ ਉਹਨੂੰ ਬੋਲਦੇ ਹਾਂ, ਲਖਨੌ ਬੋਲ ਕੇ, ਉਹਦਾ ਤਾਂ ਬਚਨ ਨਹੀਂ ਕੀਤਾ। ਲੇਕਿਨ ਅਸਲ ਦੇ ਵਿੱਚ ਪਿਆਰਿਓ, ਜਦੋਂ ਆਪਾਂ ਅੰਬਾਲੇ ਜਾਂਦੇ ਹਾਂ ਹਰਿਆਣੇ ਦੇ ਵਿੱਚ, ਅੰਬਾਲੇ ਦੇ ਲਾਗੇ ਇਹ ਪਾਵਨ ਅਸਥਾਨ ਜ਼ਿਲ੍ਹਾ ਲਖਨੌਰ ਜਿਹੜਾ, ਇਹ ਬਹੁਤ ਵਧੀਆ ਬਹੁਤ ਪੁਰਾਤਨ ਅਸਥਾਨ ਹੈ। ਮਹਾਰਾਜ ਜੀ ਬਹੁਤ ਲੰਬਾ ਸਮਾਂ ਉੱਥੇ ਰਹਿ, ਕਿਹਾ ਜਾਂਦਾ ਉਸ ਅਸਥਾਨ ਦੀ ਸਾਖੀ ਹੈ, ਮਹਾਰਾਜ ਜੀ ਉਹ ਇਲਾਕੇ ਦੇ ਵਿੱਚ ਵਿਚਰ ਰਹੇ ਸਨ। ਸਿੱਖ ਜਿਹੜੇ ਨਾ ਪਿਆਰਿਓ, ਉਹਨਾਂ ਨੇ ਵੇਖਿਆ ਕਿ ਭੀੜ ਲੱਗੀ ਹੋਈ ਹੈ। ਪਹਿਲੇ ਜ਼ਮਾਨੇ ਦੇ ਵਿੱਚ ਅੱਜ ਵਰਗੇ ਸਾਧਨ ਨਹੀਂ ਹੋਇਆ ਕਰਦੇ। ਅੱਜ ਦੇਖੋ ਇੰਟਰਟੇਨਮੈਂਟ ਦੇ ਲਈ ਅਤੇ ਟੀ ਵੀ ਆ ਗਿਆ, ਮੋਬਾਈਲ ਆ ਗਏ, ਲੋਕ ਆਪਾਂ ਇਹਦੇ ਵਿੱਚ ਹੀ ਲੱਗੇ ਹੋਏ ਹੁੰਦੇ। ਉਹਨਾਂ ਜ਼ਮਾਨਿਆਂ ਦੇ ਵਿੱਚ ਟਾਈਮ ਪਾਸ ਦੇ ਲਈ ਲੋਕ ਇਹੋ ਜਿਹੇ ਖੇਡਾਂ ਖੇਡਦੇ, ਮੁਰਗੀਆਂ ਦੀ ਲੜਾਈ, ਕੁੱਕੜਾਂ ਦੀ ਲੜਾਈ, ਅਤੇ ਨਾਲ ਪਿਆਰਿਓ ਬਾਜਾਂ ਦੀ ਲੜਾਈ ਵੀ ਹੁੰਦੀ ਸੀ। ਉੱਥੇ ਬਾਜਾਂ ਦੀ ਲੜਾਈ ਚੱਲ ਰਹੀ ਸੀ ਅਤੇ ਗੁਰੂ ਕੇ ਸਿੰਘ ਕਹਿਣ ਲੱਗੇ, ਮਹਾਰਾਜ ਲੜਾਈ ਵੇਖੀਏ, ਤਮਾਸ਼ਾ ਲੱਗਿਆ ਹੋਇਆ, ਬਹੁਤ ਸਾਰੀ ਪਬਲਿਕ ਲੋਕ ਵੇਖ ਰਹੇ ਹਨ। ਅਤੇ ਉਹਨਾਂ ਨੇ ਬਚਨ ਕੀਤਾ, ਮਹਾਰਾਜ ਨੇ ਕਿਹਾ ਕੀ ਵੇਖਣਾ ਭਾਈ, ਇਹ ਤਮਾਸ਼ਾ ਕੀ ਵੇਖਣਾ, ਅਸੀਂ ਵੇਖਣਾ ਚਾਹੁੰਦੇ ਹਾਂ ਕਿ ਕਿਹੜਾ ਜਿੱਤੇਗਾ ਕਿਹੜਾ ਹਾਰੇਗਾ। ਮਹਾਰਾਜ ਨੇ ਕਿਹਾ ਜਿੱਤੇਗਾ ਕੌਣ, ਜਾਤੀ ਦੱਸੋ, ਇਹ ਬਾਜ ਜਾਂ ਉਹ ਬਾਜ ਨਹੀਂ, ਕੌਣ ਜਿੱਤੇਗਾ। ਉਹਨਾਂ ਨੇ ਕਿਹਾ ਬਾਜ ਜਿੱਤੇਗਾ, ਕਿਉਂਕਿ ਦੋਵੇਂ ਬਾਜ ਹਨ, ਹਾਰੇਗਾ ਤਾਂ ਕੌਣ ਹਾਰੇਗਾ। ਅਤੇ ਉਹਨਾਂ ਨੇ ਕਿਹਾ ਮਹਾਰਾਜ ਬਾਜ ਨੇ ਹੀ ਹਾਰਨਾ ਹੈ, ਜਿਹੜਾ ਵੀ, ਕਿਉਂਕਿ ਦੋ ਬਾਜਾਂ ਦੀ ਲੜਾਈ ਹੋ ਰਹੀ ਹੈ। ਮਹਾਰਾਜ ਨੇ ਕਿਹਾ ਫਿਰ ਫਾਇਦਾ ਕੀ ਹੈ ਭਾਈ, ਇਹ ਤਮਾਸ਼ਾ ਕਿਹੜਾ ਹੋਇਆ, ਇਹ ਤਾਂ ਗੱਲ ਜਿਹੜੀ ਹੈ ਇੱਕ ਬਾਜ ਜਿੱਤ ਗਿਆ ਇੱਕ ਹਾਰ ਗਿਆ, ਇੱਕ ਘੋੜਾ ਜਿੱਤ ਗਿਆ ਦੂਜਾ ਘੋੜਾ ਹਾਰ ਗਿਆ, ਇਹਦੇ ਵਿੱਚ ਤਾਂ ਕੋਈ ਕਮਾਲ ਦੀ ਕੋਈ ਗੱਲ ਥੋੜ੍ਹੀ ਹੈ, ਕੋਈ ਕਰਾਮਾਤ ਸ਼ਕਤੀ ਦੀ ਗੱਲ ਥੋੜ੍ਹੀ ਹੈ। ਹਾਂ, ਗੱਲ ਉਦੋਂ ਬਣੇਗੀ ਜਦੋਂ ਕੋਈ ਖੋਤਾ ਜਿਹੜਾ ਵਧੀਆ ਘੋੜੇ ਨੂੰ ਹਰਾ ਦੇਵੇ, ਕੋਈ ਚਿੜੀ ਜਿਹੜੀ ਹੈ ਉਹ ਬਾਜ ਨੂੰ ਤੁੜਾ ਦੇਵੇ, ਬਾਜ ਨੂੰ ਮਾਰ ਕੇ ਭਜਾ ਦੇਵੇ, ਉਹ ਖੇਡ ਵੇਖੋ, ਫਿਰ ਤੁਹਾਨੂੰ ਲੱਗੇਗਾ ਹਾਂ ਭਾਈ ਇਹ ਕੋਈ ਨਵੀਂ ਖੇਡ ਵੇਖੀ। ਮਹਾਰਾਜ ਨੇ ਕਿਹਾ ਕਿ ਕੋਈ ਚਿੜੀ ਦੇ ਨਾਲ ਬਾਜ ਲੜੇ ਅਤੇ ਚਿੜੀ ਨੇ ਬਾਜ ਨੂੰ ਉਡਾ ਦਿੱਤਾ ਭਜਾ ਦਿੱਤਾ, ਫਿਰ ਮਜ਼ਾ ਆਵੇਗਾ। ਕਹਿਣ ਲੱਗੇ ਗੱਲ ਵਿੱਚ ਪੱਲਾ ਪਾ ਕੇ, ਮਹਾਰਾਜ ਇਹ ਕਿਸ ਤਰ੍ਹਾਂ ਹੋ ਸਕਦਾ, ਚਿੜੀਆਂ ਦੀਆਂ ਡਾਰਾਂ ਲੱਗਦੀਆਂ, ਇੱਕ ਬਾਜ ਹੀ ਆ ਜਾਵੇ, ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਪੰਖੇਰੂ ਉੱਡ ਜਾਂਦੇ, ਉਹ ਇੱਕ ਬਾਜ ਦਾ ਮੁਕਾਬਲਾ ਨਹੀਂ ਕਰਦੇ। ਮਹਾਰਾਜ ਨੇ ਕਿਹਾ ਲੈ ਕੇ ਆਓ ਭਾਈ ਚਿੜੀ, ਅਸੀਂ ਫਿਰ ਉਹਦਾ ਮੁਕਾਬਲਾ ਕਰਾਵਾਂਗੇ। ਮਹਾਰਾਜ ਜੀ ਦੇ ਕੋਲ ਪਿਆਰਿਓ ਨਿੱਕੀ ਚਿੜੀ ਲਿਆਉਣੀ ਕੀਤੀ, ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਆਪਣੀ ਮਿਹਰਾਂ ਭਰੀ ਨਿਗਾਹ ਦੇ ਨਾਲ ਉਹਨੂੰ ਵੇਖਣਾ ਕੀਤਾ, ਥਾਪੜਾ ਹੀ ਦਿੱਤਾ, ਸਮਝੋ ਕਿਰਪਾ ਹੀ ਕੀਤੀ ਹੈ। ਅੱਗੇ ਪਿਆਰਿਓ ਲੜਾਕੂ ਬਾਜ, ਇਹ ਆਮ ਬਾਜ ਨਹੀਂ, ਲੜਾਕੂ ਬਾਜ ਵੱਖਰੇ ਹੁੰਦੇ, ਬੜੇ ਖਤਰਨਾਕ, ਉਹਨੂੰ ਅੱਗੇ ਛੱਡ ਦਿੱਤਾ ਗਿਆ। ਅਤੇ ਜਦੋਂ ਚਿੜੀ ਬਾਹਰ ਨਿਕਲੀ, ਚਿੜੀ ਨੇ ਇਹੋ ਜਿਹਾ ਝਪੱਟਾ ਮਾਰਿਆ, ਜਾ ਕਰਕੇ ਉਹਦੇ ਮੂੰਹ ਦੇ ਉੱਤੇ ਚੁੰਝਾਂ ਮਾਰੀਆਂ, ਉਹ ਬਾਜ ਜਿਹੜਾ ਹੈ ਹੜਬੜਾਇਆ, ਤੁਰੰਤ ਖੰਭ ਲਾ ਕਰਕੇ ਉੱਡ ਗਿਆ, ਉੱਥੋਂ ਨਿਕਲ ਗਿਆ, ਸਾਰੇ ਤੰਗ ਹੋ ਗਏ। ਤਾਂ ਹੀ ਤਾਂ ਕਹਿੰਦੇ ਨਾ ਚਿੜੀਓਂ ਸੇ ਮੈਂ ਬਾਜ ਤੁੜਾਊਂ। ਇਹ ਬਚਨ ਮਹਾਰਾਜ ਜੀ ਨੇ ਸਿਰਫ ਕਿਹਾ ਨਹੀਂ, ਇਹਨੂੰ ਪ੍ਰੈਕਟੀਕਲੀ ਪ੍ਰਤੱਖ ਕਰਕੇ ਦਿਖਾਇਆ ਕਿ ਇਸ ਤਰ੍ਹਾਂ ਜਿਨ੍ਹਾਂ ਦੇ ਉੱਤੇ ਕਿਰਪਾ ਹੁੰਦੀ ਨਾ, ਉਹ ਚਿੜੀਆਂ ਵੀ ਬਾਜਾਂ ਦੇ ਨਾਲ ਲੜ ਜਾਂਦੀਆਂ, ਬਾਜਾਂ ਨੂੰ ਵੀ ਭਜਾ ਦਿੰਦੀਆਂ, ਇਹ ਗੱਲ ਹੈ। ਸੋ ਮਹਾਰਾਜ ਜੀ ਨੇ ਇੱਥੇ ਕਵੀ ਰਾਜ ਜੀ ਬਚਨ ਕਰਦੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜੇ ਤੇਰੀ ਕਿਰਪਾ ਹੋ ਜਾਵੇ ਤੇ ਇਹ ਸਿਆਲ ਗਿੱਦੜ ਜਿਹੜੇ ਹਨ ਉਹ ਸ਼ੇਰ ਬਣ ਜਾਂਦੇ ਹਨ, ਗਿੱਦੜੋਂ ਸੇ ਮੈਂ ਸ਼ੇਰ ਭਜਾਊਂ, ਗਿੱਦੜ ਜਿਹੜੇ ਉਹ ਸ਼ੇਰਾਂ ਨੂੰ ਭਜਾ ਦਿੰਦੇ ਹਨ, ਕਿਰਪਾ ਚਾਹੀਦੀ ਹੈ। ਇਹ ਇੱਕ ਔਰ ਇੱਕ ਸਾਖੀ ਯਾਦ ਆ ਰਹੀ ਪਿਆਰਿਓ, ਕਿ ਜਦੋਂ ਘੇਰਾ ਪਿਆ ਸੀ ਨਾ ਸ਼੍ਰੀ ਅਨੰਦਪੁਰ ਸਾਹਿਬ ਦੇ ਉੱਤੇ, ਤੇ ਹਾਥੀ ਜਿਹੜਾ ਖੂਨੀ ਹਾਥੀ, ਮੈਂ ਸੰਖੇਪ ਦੇ ਵਿੱਚ ਬੇਨਤੀ ਕਰਾਂ, ਖੂਨੀ ਹਾਥੀ ਛੱਡਣ ਲੱਗੇ ਸਾਰੇ ਸਿੰਘ ਬੈਠੇ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਹਾਥੀ ਆਉਣ ਵਾਲਾ, ਹਾਥੀ ਆਉਣ ਵਾਲਾ ਬੜਾ ਵੱਡਾ ਹੈ, ਬੜਾ ਭਿਆਨਕ ਹੈ, ਉਹਨੇ ਖਤਮ ਕਰ ਦੇਣਾ। ਉਸ ਵੇਲੇ ਕੀ ਪਿਆਰਿਓ, ਮਸੰਦ ਦੁਨੀ ਚੰਦ ਜਿਹਦੀ ਬਹੁਤ ਤਗੜੀ ਹਾਈਟ ਸੀ, ਸਾਢੇ 7 ਤੋਂ ਵੱਧ ਉਹਦੀ ਹਾਈਟ ਸੀ, ਅਤੇ ਪਰਸਨੈਲਿਟੀ ਤਗੜਾ, ਬਹੁਤ ਤਗੜਾ, ਤਕਰੀਬਨ ਆਪਾਂ ਕਹਿ ਸਕਦੇ ਹਾਂ 250 ਕਿਲੋ ਦਾ ਉਹਦਾ ਤਾਂ ਭਾਰ ਹੋਏਗਾ, ਇੰਨਾ ਤਗੜਾ ਬੰਦਾ। ਕਿਉਂਕਿ ਜਿਹੜਿਆਂ ਦੀ ਹਾਈਟ ਤਗੜੀ, ਤਗੜੇ ਹੁੰਦੇ ਤਾਂ ਉਹਨਾਂ ਦੀ ਪਰਸਨੈਲਿਟੀ ਵੀ ਬੜੀ ਤਗੜੀ ਹੁੰਦੀ ਹੈ। ਅਤੇ ਆ ਵੀ ਰਿਹਾ ਸੀ ਨਾ ਹਾਥੀ ਵਾਂਗੂ ਚੱਲਦਾ ਹੋਇਆ ਆਇਆ, ਮਹਾਰਾਜ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਭਾਈ ਉਹ ਖੂਨੀ ਹਾਥੀ ਦੇ ਨਾਲ ਗੁਰੂ ਘਰ ਦਾ ਹਾਥੀ ਜਿਹੜਾ ਹੈ ਦੁਨੀ ਚੰਦ ਇਹ ਮੁਕਾਬਲਾ ਕਰੇਗਾ। ਦੁਨੀ ਚੰਦ ਨੂੰ ਪਤਾ ਲੱਗ ਗਿਆ, ਡਰ ਗਿਆ, ਛਾਲ ਮਾਰ ਕੇ ਰਾਤੋ ਰਾਤ ਭੱਜ ਗਿਆ। ਗੱਲ ਪਿਆਰਿਓ ਆਪਾਂ ਉਸ ਪਾਸੇ ਨਹੀਂ, ਫਿਰ ਗੱਲ ਕੀ ਹੋਈ, ਦਿਨ ਜਦੋਂ ਚੜਿਆ ਅੱਗੋਂ ਉਹ ਹਾਥੀ ਆ ਰਿਹਾ ਹੈ, ਅਤੇ ਮਹਾਰਾਜ ਜੀ ਦੇ ਕੋਲ ਸਿੰਘ ਆ ਕਰਕੇ ਕਹਿਣ ਲੱਗੇ, ਮਹਾਰਾਜ ਗੁਰੂ ਘਰ ਦਾ ਹਾਥੀ ਤਾਂ ਭੱਜ ਗਿਆ, ਛਾਲ ਮਾਰ ਕੇ ਨਿਕਲ ਗਿਆ, ਹੁਣ ਕੀ ਕਰੀਏ। ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਖਾਲਸਾ ਜੀਓ, ਹੁਣ ਦੇਖੋ ਗੁਰੂ ਘਰ ਦੇ ਵਿੱਚ ਜਿਸ ਤਰ੍ਹਾਂ ਹਾਥੀ ਦਾ ਮੁਕਾਬਲਾ ਹਾਥੀ ਦੇ ਨਾਲ ਹੁੰਦਾ, ਅਤੇ ਇੱਕ ਹਾਥੀ ਦਾ ਮੁਕਾਬਲਾ ਕਿਹੜੀ ਸ਼ੇਰ ਜਿਹੜਾ ਜਿਹਨੂੰ ਬਾਘ ਬੋਲਦੇ, ਬੜਾ ਖਤਰਨਾਕ ਹੁੰਦਾ ਹੈ ਪਿਆਰਿਓ, ਜਦੋਂ ਇਹ ਗੁੱਸੇ ਵਿੱਚ ਆ ਜਾਵੇ ਨਾ ਹਾਥੀ ਨੂੰ ਵੀ ਭਜਾ ਦਿੰਦਾ, ਹਾਥੀ ਦੀਆਂ ਡਾਰਾਂ ਕੱਲਾ ਹੀ ਪਿਆਰਿਓ, ਐਂ ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਇੱਕੋ ਹੀ ਸ਼ੇਰ ਜਿਹੜਾ ਹੈ, ਇੱਕ ਬੱਬਰ ਸ਼ੇਰ ਵੱਖਰਾ ਹੁੰਦਾ ਉਹ ਗਰੁੱਪ ਦੇ ਵਿੱਚ ਆਉਂਦਾ, ਲੇਕਿਨ ਬਾਘ ਬੜਾ ਖਤਰਨਾਕ ਹੁੰਦਾ। ਕਈ ਵਾਰੀ ਉਹ ਜਦੋਂ ਬਬਕਾਰ ਮਾਰਦਾ ਹਾਥੀ ਭੱਜ ਜਾਂਦੇ ਹਨ। ਸਤਿਗੁਰੂ ਮਹਾਰਾਜ ਜੀ ਨੇ ਵੇਖਿਆ, ਭਾਈ ਬਾਬਾ ਬਚਿੱਤਰ ਸਿੰਘ ਸਾਹਿਬ ਜੀ ਨੂੰ ਵੇਖ ਕੇ ਕਹਿਣ ਲੱਗੇ ਕਿ ਭਾਈ ਹਾਥੀ ਦਾ ਮੁਕਾਬਲਾ ਸਾਡਾ ਸ਼ੇਰ ਕਰੂਗਾ। ਉਹ ਡਰੇ ਨਹੀਂ, ਖੜ ਗਏ ਮਹਾਰਾਜ ਜੀ ਦੇ ਚਰਨਾਂ ਵਿੱਚ, ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਕਿਰਪਾ ਤੁਹਾਡੀ ਚਾਹੀਦੀ ਹੈ, ਜੇ ਤੁਹਾਡੀ ਕਿਰਪਾ ਹੋਵੇ ਆ ਕੀ ਹਾਥੀ। ਮਹਾਰਾਜ ਸੁਣਿਆ ਕਿ ਸਵਰਗਾਂ ਦੇ ਵਿੱਚ ਅਤੇ ਐਰਾਵਤ ਹਾਥੀ, ਦੇਵਤਿਆਂ ਦਾ ਹਾਥੀ, ਸਭ ਤੋਂ ਵੱਡਾ ਹਾਥੀ ਐਰਾਵਤ ਮੰਨਿਆ ਜਾਂਦਾ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੀ ਕਿਰਪਾ ਹੋਵੇ, ਜਿਸ ਤਰ੍ਹਾਂ ਬੱਕਰੇ ਦਾ ਕੰਨ ਮਰੋੜ ਕਰਕੇ ਆਪਾਂ ਲੈ ਕੇ ਆਉਂਦੇ ਹਾਂ, ਉਹ ਐਰਾਵਤ ਹਾਥੀ ਦਾ ਕੰਨ ਮਰੋੜ ਕਰਕੇ ਤੁਹਾਡੇ ਚਰਨਾਂ ਵਿੱਚ ਪੇਸ਼ ਕਰ ਦੇਵਾਂਗਾ, ਕਿਰਪਾ ਤੁਹਾਡੀ ਚਾਹੀਦੀ ਹੈ। ਸਭ ਦੰਗ ਹੋ ਗਿਆ ਕਿ ਭਾਈ ਆਹ ਕੀ ਵਚਨ ਕੀਤਾ। ਮਹਾਰਾਜ ਨੇ ਥਾਪੜਾ ਦਿੱਤਾ, ਕਿਹਾ ਜਾਓ ਫਿਰ ਭਿੜ ਜਾਓ, ਵਚਨ ਕੀਤਾ ਨੇ ਮਹਾਰਾਜ, ਅਤੇ ਸਰੀਰ ਜਿਹੜਾ ਹੈ ਬਚਿੱਤਰ ਸਿੰਘ ਦਾ ਅਤੇ ਸ਼ਕਤੀ ਗੁਰੂ ਗੋਬਿੰਦ ਸਿੰਘ ਜੀ ਦੀ ਚਾਹੀਦੀ। ਮਹਾਰਾਜ ਨੇ ਕਿਹਾ ਇਸ ਤਰ੍ਹਾਂ ਹੀ ਹੋਵੇਗਾ। ਜਦੋਂ ਗਏ ਨਾ ਪਿਆਰਿਓ, ਅਤੇ ਨਾਗਣੀ ਵਰਸ਼ਾ ਜਦੋਂ ਐਂ ਜ਼ੋਰ ਦੀ ਮਾਰ ਕਰਕੇ ਉਹ ਜਿਹੜਾ ਨਾ ਤਵੀਆਂ ਨੂੰ ਪਾੜ ਕਰਕੇ ਉਹਦੇ ਸਿਰ ਦੇ ਵਿੱਚ ਪ੍ਰੋਕਤਨਾ ਕੀਤਾ, ਹਾਥੀ ਫਿਰ ਬੇਕਾਬੂ ਹੋ ਕਰਕੇ ਭੱਜ ਗਿਆ, ਦੌੜ ਗਿਆ, ਆਪਣਿਆਂ ਨਾਲ ਹੀ ਨੁਕਸਾਨ ਕਰਕੇ ਨਿਕਲ ਗਿਆ। ਸੋ ਇਸ ਤਰ੍ਹਾਂ ਹੀ ਪਿਆਰਿਓ, ਕਵੀ ਰਾਜ ਜੀ ਵਚਨ ਕਰਦੇ ਇਹ ਤਾਂ ਗੁਰੂ ਮਹਾਰਾਜ ਜੀ ਦੀ ਕਿਰਪਾ, ਅਤੇ ਦੂਜਾ ਵਚਨ ਕਰਦੇ ਪਟ ਬੀਜਨੇ ਦਨਿੰਦ ਕਰੇ। ਪਟ ਬੀਜਨੇ ਦਾ ਮਤਲਬ ਟਟਿਆਣਾ, ਜਿਹਨੂੰ ਆਪਣੇ ਇਲਾਕੇ ਦੇ ਵਿੱਚ ਜੁਗਨੂੰ ਬੋਲਦੇ, ਨਿੱਕਾ ਜਿਹਾ ਕੀੜਾ ਹੁੰਦਾ, ਖਾਸ ਕਰਕੇ ਪਿਆਰਿਓ ਜਦੋਂ ਮੀਂਹ ਪੈਂਦੇ ਹਨ ਅਤੇ ਸੌਣ ਭਾਦਰੋਂ ਦੇ ਵਿੱਚ, ਅਤੇ ਜਿੱਥੇ ਦਰਿਆ ਆਦਿਕ ਹੁੰਦਾ, ਨਦੀਆਂ ਹੁੰਦੀਆਂ, ਅੱਜ ਦੇ ਬੱਚਿਆਂ ਨੂੰ ਸੱਚ ਜਾਣੋ ਆ ਟਟਿਆਣਾ ਬੋਲੋ, ਜੁਗਨੂੰ ਬੋਲੋ, ਪਤਾ ਹੀ ਨਹੀਂ ਲੱਗੇਗਾ, ਪਤਾ ਨਹੀਂ ਕੀ ਬਾਬਾ ਬੋਲ ਰਿਹਾ ਕਰਕੇ। ਲੇਕਿਨ ਪਿਆਰਿਓ ਜਦੋਂ ਆਪਾਂ ਅਤੇ ਪਿੰਡਾਂ ਵਿੱਚ ਜਾਵਾਂਗੇ, ਜੰਗਲਾਂ ਦੇ ਵਿੱਚ ਜਾਵਾਂਗੇ, ਪ੍ਰਕਿਰਤੀ ਦਾ ਆਨੰਦ ਲੈਣਾ ਜ਼ਰੂਰੀ ਹੈ ਪਿਆਰਿਓ। ਪ੍ਰਕਿਰਤੀ ਦੇ ਵਿੱਚ ਜਿੰਨਾ ਰਵਾਂਗੇ ਉਨਾ ਆਨੰਦ ਹੈ, ਅਤੇ ਫਿਰ ਜਿਹੜੇ ਪ੍ਰਕਿਰਤੀ ਦੇ ਵਿੱਚ ਰਹਿੰਦੇ ਕਈ ਵਾਰੀ ਉੱਥੇ ਸਮਾਂ ਆਪਣਾ ਲਾਉਂਦੇ, ਅਤੇ ਇੱਕ ਨਿੱਕਾ ਜਿਹਾ ਕੀੜਾ ਹੁੰਦਾ, ਹਲਕੀ ਜਿਹੀ ਲਾਈਟ ਜਿਹੜੀ ਟਿਮਟਿਮਾਉਂਦੀ ਹੈ, ਅਤੇ ਕਵੀ ਰਾਜ ਜੀ ਵਚਨ ਕਰਦੇ ਉਹ ਟਟਿਆਣਾ ਪਿਆਰਿਓ ਬਹੁਤ ਛੋਟੀ ਜਿਹੀ ਰੋਸ਼ਨੀ ਹੁੰਦੀ, ਲੇਕਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੁਹਾਡੀ ਕਿਰਪਾ ਹੋ ਜਾਵੇ, ਉਹ ਟਟਿਆਣੇ ਜਿਹੜੇ ਹਨ ਉਹ ਸੂਰਜ ਦਾ ਮੁਕਾਬਲਾ ਕਰਨਗੇ।
1: ਕੀਟ ਤੇ ਗਜਿੰਦ ਪੰਥ ਦਇਓ ਗਤ ਵੰਦਹੀ।
0: ਇਸ ਤਰ੍ਹਾਂ ਸਤਿਗੁਰੂ ਮਹਾਰਾਜ ਆਪ ਜੀ ਨੇ ਆਪਣਾ ਪੰਥ ਜਿਹੜਾ ਉਹਦੀ ਸਥਾਪਨਾ ਕਰਨੀ

0: ਸਰਦਾਰ ਬਣਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਉਹਨਾਂ ਨੂੰ ਸਰਦਾਰੀਆਂ ਦਿੱਤੀਆਂ। ਹੁਣ ਜਿੰਨੇ ਮਿਸਲਾਂ ਦੇ ਜਿਹੜੇ ਸਰਦਾਰ ਰਾਜੇ ਹੋਏ ਉਹਨਾਂ ਦਾ ਇਤਿਹਾਸ ਪੜ੍ਹੋ ਪਿਆਰਿਓ, ਬੜੇ ਗਰੀਬ ਸਨ। ਜ਼ਿਆਦਾ ਆਪਾਂ ਦੂਰ ਕਿਉਂ ਜਾਈਏ, ਬਾਬਾ ਬੰਦਾ ਸਿੰਘ ਜੀ ਬਹਾਦਰ ਇੱਥੇ ਜੋਗੀ ਬਣ ਕਰਕੇ ਪਿਆਰਿਓ, ਜੋਗੀਆਂ ਦਾ ਕੋਈ ਜੀਵਨ ਹੁੰਦਾ? ਇਹ ਰਮ ਅਤੇ ਜੋਗੀ ਜਿਹੜੇ ਹਨ ਨਿੱਕਾ ਜਿਹਾ ਡੇਰਾ ਬਣਾ ਕਰਕੇ ਇੱਥੇ ਰਹਿੰਦੇ ਸੀ, ਡੇਰੇ ਦੀ ਪਈ ਹੋਈ ਸੀ। ਮਹਾਰਾਜ ਜੀ ਨੇ ਇਹੋ ਜਿਹੀ ਕਿਰਪਾ ਕੀਤੀ, ਇਹੋ ਜਿਹਾ ਥਾਪੜਾ ਦਿੱਤਾ, ਉਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ੇਰ ਬਣ ਕਰਕੇ ਉਹਨਾਂ ਨੇ ਜਾ ਕਰਕੇ ਮੁਗਲੀਆ ਸਲਤਨਤ ਦੀ ਜੜ੍ਹ ਜਿਹੜੀ ਹੈ ਪੁੱਟ ਦੇਣੀ ਕੀਤੀ ਹੈ, ਖਾਲਸਾ ਰਾਜ ਦੀ ਸਥਾਪਨਾ ਕਰਨੀ ਕੀਤੀ। ਕਦੇ ਸੋਚਿਆ ਕਿ ਬਾਬਾ ਬੰਦਾ ਸਿੰਘ ਖੁਦ ਪਿਆਰਿਓ ਵਿਚਾਰ ਕਰਦੇ, ਖੁਦ ਉਹਨਾਂ ਨੇ ਪਿਆਰਿਓ ਵਚਨ ਕਰਨਾ ਕੀਤਾ ਕਿ ਮੇਰੇ ਵਰਗਾ ਨਾ ਚੀਜ਼, ਮੈਂ ਤਾਂ ਸਭ ਤਿਆਗ ਕਰ ਦਿੱਤਾ, ਮੈਨੂੰ ਕੁਛ ਨਹੀਂ ਪਤਾ, ਮੈਂ ਤਾਂ ਜੋਗੜਾ ਬਣ ਗਿਆ ਸੀ। ਕਹਿੰਦੇ ਨਾ ਜਿਹੜਾ ਜੋਗੀ ਹੁੰਦਾ ਨਾ ਉਹਨੂੰ ਲੋਕੀ ਜੋਗੀ ਵੀ ਨਹੀਂ ਬੋਲਦੇ, ਜੋਗੜਾ ਹੀ ਬੋਲਦੇ ਆ, ਇਹ ਕਿਸੇ ਕੰਮ ਦਾ ਨਹੀਂ ਹੈ, ਮੈਂ ਨਿਕੰਮਾ ਹੋ ਗਿਆ, ਕਿਸੇ ਕੰਮ ਦਾ ਨਹੀਂ ਰਿਹਾ, ਮੇਰੇ ਨਾ ਚੀਜ਼ ਨੂੰ ਨੀ ਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਾ ਕੁਰਬਾਨ ਸਤਿਗੁਰੂ ਮਹਾਰਾਜ, ਮੇਰੇ ਵਰਗੇ ਨਾ ਚੀਜ਼ਾਂ ਨੂੰ ਤੁਸੀਂ ਚੀਜ਼ ਬਣਾਇਆ। ਖਾਲਸੇ ਪੰਥ ਦਾ ਜਥੇਦਾਰ ਉਹਨਾਂ ਨੂੰ ਰਾਜਾ ਬਣਾਉਣਾ ਕੀਤਾ, ਜਿਨ੍ਹਾਂ ਨੇ ਖਾਲਸੇ ਦਾ ਪ੍ਰਚੰਭ ਬੁਲੰਦ ਕਰਨਾ ਕੀਤਾ। ਇਹੋ ਜਿਹੇ ਹਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ, ਭਾਵ ਕਿ ਜੇ ਕੀੜੇ ਦੇ ਉੱਤੇ ਕਿਰਪਾ ਕਰ ਦਿੱਤੀ ਉਹ ਕੀੜੇ ਰਾਜੇ ਬਣ ਜਾਂਦੇ, ਉਹ ਸਿੱਧਾ ਹਾਥੀਆਂ ਦੇ ਨਾਲ ਮੁਕਾਬਲਾ ਕਰਦੇ ਹਨ।
1: ਮਸ਼ਕਾ ਖਗਿੰਦ ਜਿਨ ਕਾਕ ਤੇ ਮਰਾਲ ਬ੍ਰਿੰਦ,
0: ਤੇ ਮਸ਼ਕਾ ਖਗਿੰਦ ਜਿਸ ਤਰ੍ਹਾਂ ਆਪਾਂ ਸ਼ਬਦ ਪੜ੍ਹਦੇ ਨਾ, ਮਸਕੰ ਭਗਨੰਤ ਸੈਲੰ ਕਰਦਮੰਗ ਤਰੰਤ ਪਪੀਲ ਕਹੈ, ਸਾਗਰੰਗ ਲੰਘੰਤ ਪਿੰਘੰ ਤਮ ਪ੍ਰਗਾਸ ਅੰਧ ਕਹੈ। ਮਸਕੰਗ ਦਾ ਮਤਲਬ ਪਿਆਰਿਓ ਮੱਛਰ ਹੁੰਦਾ, ਮੱਛਰ ਮੱਛਰ ਬੰਦੇ ਨੂੰ ਡੰਗ ਮਾਰੇ ਦਰਦ ਹੁੰਦਾ, ਬਿਮਾਰੀਆਂ ਫੈਲਦੀਆਂ, ਲੇਕਿਨ ਪਿਆਰਿਓ ਕਿਸੇ ਪੱਥਰ ਨੂੰ ਉਹ ਡੰਗ ਨਹੀਂ ਮਾਰਦਾ, ਪਤਾ ਹੈ ਕਿ ਪੱਥਰ ਦੇ ਵਿੱਚ ਡੰਗ ਮਾਰੇਗਾ ਮੇਰਾ ਡੰਗ ਹੀ ਟੁੱਟ ਜਾਵੇਗਾ। ਲੇਕਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤੁਹਾਡੀ ਕਿਰਪਾ ਹੋ ਜਾਵੇ, ਸਤਿਗੁਰਾਂ ਦੀ ਕਿਰਪਾ ਹੋ ਜਾਵੇ। ਉਹ ਮੱਛਰ ਨੇ ਪਿਆਰਿਓ, ਗੁਰਬਾਣੀ ਦਾ ਬਚਨ ਹੈ, ਮੱਛਰ ਨੇ ਜੇ ਪੱਥਰ ਨੂੰ ਡੰਗ ਮਾਰ ਦਿੱਤਾ, ਉਹ ਪੱਥਰ ਜਿਹੜਾ ਮੋਮ ਬਣ ਜਾਂਦਾ। ਕਿਰਪਾ ਚਾਹੀਦੀ ਆ ਵਾਹਿਗੁਰੂ ਜੀ ਦੀ। ਇਸ ਤਰ੍ਹਾਂ ਹੀ ਕਵੀ ਰਾਜੀ ਬਚਨ ਕਰਦੇ, ਜਿਹੜੇ ਮੱਛਰ ਹਨ ਜਿਨ੍ਹਾਂ ਦੀ ਬਿਰਤੀ ਜਿਹੜੀ ਮੱਛਰ ਵਾਂਗੂ। ਹੁਣ ਇੱਕ ਗੱਲ ਯਾਦ ਰੱਖੋ, ਅਤੇ ਖਾਸ ਕਰਕੇ ਪਿਆਰਿਓ ਜਿਹੜੇ ਬੰਦੇ ਬਾੜੇ ਸੁੱਕੜੇ ਜਿਹੇ ਹੁੰਦੇ, ਜ਼ਿਆਦਾ ਪਰਸਨੈਲਿਟੀ ਨਹੀਂ ਹੁੰਦੀ, ਬੜੇ ਲੁੱਖੇ ਜਿਹੇ ਐਂ ਦੁਬਲੇ ਪਤਲੇ ਜਿਹੇ ਹੁੰਦੇ ਨਾ, ਲੋਕ ਕਹਿੰਦੇ ਜੀ ਇਹ ਤਾਂ ਮੱਛਰ ਹੀ ਹੈ ਕਰਕੇ ਬੋਲਦੇ ਹਾਂ, ਆਮ ਆਪਾਂ ਇਹ ਮੁਹਾਵਰਾ ਦਿੰਦੇ ਹਾਂ। ਅਤੇ ਮੱਛਰ ਪਿਆਰਿਓ, ਅਤੇ ਖਗਿੰਗਦ ਦਾ ਮਤਲਬ ਹੁੰਦਾ ਕਿ ਬਾਜ, ਬਾਜ ਦੀ ਕਿਸ ਤਰ੍ਹਾਂ ਬਰਾਬਰੀ ਕਰ ਸਕਦਾ, ਬਾਜ ਦੀ ਮੱਛਰ ਬਰਾਬਰੀ ਨਹੀਂ ਕਰ ਸਕਦਾ। ਲੇਕਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜੇ ਤੁਹਾਡੀ ਕਿਰਪਾ ਮੱਛਰ ਦੇ ਉੱਤੇ ਹੋ ਜਾਵੇ, ਉਹ ਮੱਛਰ ਜਿਹੜੇ ਹਨ ਬਾਜਾਂ ਨੂੰ ਭਜਾ ਦਿੰਦੇ ਹਨ। ਜਿਨ ਕਾਕ ਅਤੇ ਮਰਾਲ ਬ੍ਰਿੰਦ, ਕੱਵਾ ਜਿਹੜਾ ਹੁੰਦਾ ਨਾ ਪਿਆਰਿਓ, ਅਤੇ ਕਾਂ ਕਪੂਰ ਨਾ ਚੱਖਈ ਦੁਰਗੰਧ ਸੁਬਾਸੈ, ਕਾਂ ਜਿਹੜਾ ਨਾ ਪਿਆਰਿਓ ਇਹ ਬੜਾ ਨਿਖਿੱਧ ਪ੍ਰਾਣੀ ਮੰਨਿਆ ਗਿਆ, ਬਹੁਤ ਪਿਆਰਿਓ ਇਹਨੂੰ ਭੈੜਾ, ਇਹਦੀ ਬੋਲੀ ਵੀ ਜਿਹੜੀ ਹੈ ਬੜੀ ਭੱਦੀ ਜੀ ਹੁੰਦੀ ਹੈ, ਜਿਹੜਾ ਬਹੁਤ ਐਵੇਂ ਬੋਲੀ ਜਾਂਦੇ ਭੱਦਾ ਜਾਂ ਬੋਲ ਬੋਲਦੇ, ਆਵਾਜ਼ ਜਿਨ੍ਹਾਂ ਦੀ ਕਰਕਸ਼ੀ ਹੁੰਦੀ, ਕਈ ਬੰਦਿਆਂ ਦੀ ਪਿਆਰਿਓ ਆਵਾਜ਼ ਦੇ ਵਿੱਚ ਬਿਲਕੁਲ ਰਸ ਨਹੀਂ ਹੁੰਦਾ, ਸੱਚ ਜਾਣੋ, ਉਹ ਜਦੋਂ ਬੋਲਦੇ ਆਮ ਵੀ ਬਚਨ ਕਰਦੇ ਨਾ, ਅਤੇ ਕੰਨ ਦੇ ਵਿੱਚ ਖਰਾਸ਼ ਹੁੰਦੀ ਹੈ, ਇੰਝ ਲੱਗਦਾ ਕਿ ਭਾਈ ਇਹ ਬੰਦੇ ਨੂੰ ਪਾਸੇ ਕਰੋ। ਉਸ ਵੇਲੇ ਵੀ ਆਪਾਂ ਬੋਲਦੇ ਹਾਂ ਕਿ ਭਾਈ ਇਹਦੀ ਬੋਲੀ ਕਾਂ ਵਰਗੀ ਹੈ। ਹੁਣ ਔਰ ਇੱਕ ਗੱਲ ਪਿਆਰਿਓ, ਜਿਹੜੇ ਐਵੇਂ ਫਾਲਤੂ ਬਗਬਾਤ ਕਰਨਾ, ਐਵੇਂ ਝਗੜਾ ਕਰੀ ਜਾਣਾ, ਉਹਨੂੰ ਕਾਂ ਰਾਉੜੀ ਬੋਲਦੇ ਪੰਜਾਬੀ ਦੇ ਵਿੱਚ ਪਿਆਰਿਓ। ਕੋਈ ਚਾਰ ਪੰਜ ਬੰਦੇ ਬੇਫਾਲਤੂ ਦਾ ਜਿੱਥੇ ਬਹਿਸ ਕਰਦੇ, ਜਿਹਦਾ ਕੋਈ ਨਤੀਜਾ ਨਾ ਨਿਕਲਣ ਵਾਲਾ ਹੋਵੇ, ਲੋਕ ਕਹਿੰਦੇ ਐਵੇਂ ਜੀ ਕਾਂ ਰੌੜੀ ਪਾਈ ਜਾਂਦੇ ਹਨ। ਅਤੇ ਕਾਂ ਜਿਹੜਾ ਗੰਦਗੀ ਦਾ ਪਖਸ਼ਣ ਕਰਦਾ, ਅਤੇ ਗੰਦਗੀ ਦਾ ਪਖਸ਼ਣ ਕਰਕੇ ਅਤੇ ਫਿਰ ਪਿਆਰਿਓ ਦੇਖਣ ਨੂੰ ਵੀ ਦੂਜੇ ਤੀਜੇ ਪੰਛੀ ਜਿਹੜੇ ਨਾ ਪਿਆਰਿਓ, ਬੜੇ ਕਈ ਬੜੇ ਖੂਬਸੂਰਤ ਹੁੰਦੇ, ਕਦੇ ਵੇਖਿਆ ਆਪਾਂ ਨੇ, ਤੁਸੀਂ ਵੇਖਿਆ ਹੋਵੇਗਾ ਕਿ ਲੋਕ ਜਿਹੜੇ ਪੰਛੀਆਂ ਨੂੰ ਪਾਲਣ ਦੇ ਸ਼ੌਕੀਨ ਹੁੰਦੇ, ਉਹ ਕੋਈ ਤੋਤਾ ਪਾਲੇਗਾ, ਕੋਈ ਲਵ ਬਰਡਸ ਜਿਹੜੇ ਉਹ ਨਿੱਕੇ ਜਿਹੇ ਪੰਛੀ ਆਉਂਦੇ ਉਹ ਪਾਲਦੇ, ਕੋਈ ਕਬੂਤਰ ਪਾਲਦਾ, ਕੋਈ ਬਾਜ ਪਾਲਦਾ, ਕਦੇ ਵੇਖਿਆ ਜੀ ਕਿਸੇ ਵਿਅਕਤੀ ਨੇ ਕਾਂ ਨੂੰ ਪਾਲਣਾ ਕੀਤਾ? ਕਾਂ ਨੂੰ ਕੋਈ ਨਹੀਂ ਪਾਲਦਾ, ਕਾਂ ਆ ਵੀ ਜਾਵੇ ਤਾਂ ਉਹਨੂੰ ਮਾਰ ਕੇ ਭਜਾ ਦਿੰਦੇ ਹਾਂ, ਕਾਂ ਘਰ ਦੇ ਵਿੱਚ ਬੈਠ ਕੇ ਰੌਲਾ ਪਾਵੇ ਆਪਾਂ ਕਹਿੰਦੇ ਹਾਂ ਭਜਾ ਦਿਓ ਭਾਈ, ਉਡਾ ਦਿਓ ਕਰਕੇ। ਅਤੇ ਇਸ ਤਰ੍ਹਾਂ ਦੇ ਕਾਂ ਜਿਹੜੇ ਹਨ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੀ ਕਿਰਪਾ ਹੋ ਜਾਵੇ, ਇਹੋ ਜਿਹੇ ਕਾਂ ਬਿਰਤੀ ਦੇ ਲੋਕ ਜਿਹੜੇ ਹਨ ਅਤੇ ਉਹਨਾਂ ਜਿਨ੍ਹਾਂ ਦੇ ਉੱਤੇ ਆਪ ਜੀ ਦੀ ਕਿਰਪਾ ਹੋ ਜਾਂਦੀ ਮਹਾਰਾਜ ਕਾਗਹੋਂ ਹੰਸ ਭਾਵ ਕੇ ਆਪ ਜੀ ਉਹ ਕਾਗ ਤੋਂ ਉਹਨਾਂ ਨੂੰ ਅਤੇ ਉਹ ਆਪ ਜੀ ਹੰਸ ਬਣਾ ਦਿੰਦੇ ਹੋ। ਪ੍ਰਤੱਖ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਅੰਮ੍ਰਿਤ ਸਰੋਵਰ ਜਿਹੜਾ ਹੈ ਅੰਮ੍ਰਿਤਸਰ ਸਤਿਯੁਗ ਸਤਵਾਦੀ ਜਿਤ ਨਾਦੈ ਕੌਆ ਹੰਸ ਹੋ ਹੈ, ਇਹ ਇਹੋ ਜਿਹਾ ਸਰੋਵਰ ਹੈ ਪਿਆਰਿਓ ਜਿੱਥੇ ਕੌਵੇ ਇਸ਼ਨਾਨ ਕਰਕੇ ਅਤੇ ਫਿਰ ਉਹ ਹੰਸ ਬਣ ਕੇ ਨਿਕਲਦੇ ਹਨ। ਇੱਕ ਤਾਂ ਪਿਆਰਿਓ ਬਾਹਰੀ ਬਚਨ, ਇਹਦੇ ਅੰਤਰੀਵ ਅਰਥ ਇਹ ਵੀ ਹਨ ਕਿ ਇਹ ਬਿਰਤੀਆਂ ਹੁੰਦੀਆਂ ਗੁਰਬਾਣੀ ਦੇ ਵਿੱਚ ਇਹਨਾਂ ਬਿਰਤੀਆਂ ਦਾ ਕਾਂ ਬਿਰਤੀ, ਕੁੱਤਾ ਬਿਰਤੀ, ਸਿਆਲ ਬਿਰਤੀ ਹੋ ਗਿਆ, ਸਿੰਘ ਬਿਰਤੀ ਹੋ ਗਿਆ, ਇਹ ਬਿਰਤੀਆਂ ਹੁੰਦੀਆਂ ਅਤੇ ਜਿਨ੍ਹਾਂ ਦੀ ਕਾਂ ਬਿਰਤੀ ਹੁੰਦੀ ਹੈ ਬੜੀ ਮਾੜੀ ਬਿਰਤੀ ਹੁੰਦੀ। ਕੋਈ ਇਹੋ ਜਿਹਾ ਵੀ ਵਿਅਕਤੀ ਪਿਆਰਿਓ ਸੱਚ ਜਾਣੋ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਜਾ ਕਰਕੇ ਅੰਮ੍ਰਿਤ ਸਰੋਵਰ ਦੇ ਵਿੱਚ ਉਹ ਸਰੋਵਰ ਜਿਹੜਾ ਨਾ ਪਿਆਰਿਓ ਅੰਮ੍ਰਿਤ ਦੇ ਨਾਲ ਭਰਪੂਰ ਹੈ, ਉਹ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰੇ, ਭਾਵਨਾ ਹੋਵੇ ਗੁਰੂ ਮਹਾਰਾਜ ਜੀ ਦੀ ਜੇ ਕਿਰਪਾ ਹੋ ਗਈ ਤੇ ਪਿਆਰਿਓ ਕਾਂ ਬਿਰਤੀ ਤੋਂ ਉਹ ਵਿਅਕਤੀ ਜਿਹੜਾ ਹੰਸ ਬਿਰਤੀ ਵਾਲਾ ਬਣ ਜਾਂਦਾ।
1: ਰੰਕ ਜੇ ਨਰਿੰਦ ਕਰੇ ਬੰਧਤ ਮੁਕੰਦ ਹੀ,
0: ਜਿਹੜੇ ਰੰਕ ਹਨ ਭਿਖਾਰੀ ਜਿਹੜੇ ਹਨ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਪ੍ਰਤੱਖ ਪਿਆਰੀ ਇਹੀ ਧਰਤੀ ਹੈ, ਭਿਖਾਰੀ ਸੀ ਨਾ ਜੋਗੀ ਮੰਗ ਕੇ ਖਾਣ ਵਾਲੇ ਹੁੰਦੇ, ਇਹ ਜਿਹੜੇ ਸਾਦੜੇ ਜਿਹੜੇ ਹੁੰਦੇ ਨਾ ਪਿਆਰਿਓ ਅੱਜ ਵੀ ਤੇ ਕੀ ਕਰਦੇ ਤੇ ਇਹ ਮਦੂਖੜੀ ਕਰਦੇ ਹਨ, ਭਾਵ ਕਿ ਲੋਕਾਂ ਦੇ ਘਰਾਂ ਦੇ ਵਿੱਚੋਂ ਜੋ ਵੀ ਮਿਲ ਗਿਆ ਟੁਕੜਾ ਮਿਲ ਗਿਆ ਉਹ ਲੈ ਕਰਕੇ ਆਪਣਾ ਗੁਜ਼ਰ ਬਸਰ ਕਰਨਾ। ਬਾਬਾ ਬੰਦਾ ਸਿੰਘ ਜੀ, ਮਾਧੋ ਦਾਸ ਜੀ ਪਿਆਰਿਓ ਇਸ ਤਰ੍ਹਾਂ ਦੇ ਜਿਹੜੇ ਇਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੇ, ਰਾਂਕੀ ਸੀ ਨਾ ਪਿਆਰਿਓ, ਮੰਗਣ ਵਾਲਾ ਜਿਹੜਾ ਇਹ ਵੱਡਾ ਨਹੀਂ ਬਣਦਾ, ਉਹ ਰਾਜਾ ਨਹੀਂ ਬਣਦਾ, ਰਾਜੇ ਜਿਹੜੇ ਦਾਤੇ ਹੁੰਦੇ, ਮੰਗਣ ਵਾਲਾ ਭਿਖਾਰੀ ਹੁੰਦਾ, ਇਸ ਤਰ੍ਹਾਂ ਦਾ ਜੀਵਨ ਮਹਾਰਾਜ ਜੀ ਨੇ ਕਿਰਪਾ ਕੀਤੀ ਪਿਆਰਿਓ ਪੰਥ ਦਾ ਉਹਨਾਂ ਨੂੰ ਰਾਜਾ ਜਿਹੜਾ ਸਥਾਪਿਤ ਕਰਨਾ ਕੀਤਾ, ਉਹਨਾਂ ਨੂੰ ਰਾਜਾ ਬਣਾਉਣਾ ਕੀਤਾ। ਇਹੋ ਜਿਹੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਦੇ ਉੱਤੇ ਮੈਂ ਬਾਰੰਬਾਰ ਡੰਡੌਤ ਕਰਦਾ ਹਾਂ, ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ।
1: ਸੁੰਦਰ ਮੁਖਾਰ ਬਿੰਦ ਸੋਹਤ ਸੰਤੋਖ ਸਿੰਘ,
0: ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਉਚਾਰਨ ਕਰਦੇ ਸਤਿਗੁਰੂ ਮਹਾਰਾਜ ਆਪ ਜੀ ਦਾ ਮੁਖੜਾ ਜਿਹੜਾ ਹੈ ਆਰ ਬਿੰਦ, ਮਤਲਬ ਕਮਲ ਫੁੱਲ ਦੇ ਵਾਂਗੂ ਖਿੜਿਆ ਹੋਇਆ ਬਹੁਤ ਜ਼ਿਆਦਾ ਜਿਹੜਾ ਸੁੰਦਰ ਹੈ।
1: ਹੀਨ ਜੇ ਕਲੰਕ ਤੋ ਸਮਾਨ ਹੋਤ ਚੰਦ ਹੀ,
0: ਤੇ ਹੀਨ ਜੇ ਕਲੰਕ ਤੋ ਸਮਾਨ ਹੋਤ ਚੰਦ ਹੈ, ਤੇ ਜਿਸ ਤਰ੍ਹਾਂ ਕਿ ਚੰਦਰਮਾ ਵੀ ਮਹਾਰਾਜ ਜੀ ਦੇ ਚਿਹਰਿਆਂ ਦੇ ਲਈ ਪਿਆਰਿਓ ਖਾਸ ਕਰਕੇ ਦੋ ਦ੍ਰਿਸ਼ਟਾਂਤ, ਇੱਕ ਤਾਂ ਪਿਆਰਿਓ ਕਮਲ ਫੁੱਲ ਦਾ ਦ੍ਰਿਸ਼ਟਾਂਤ, ਦੂਜਾ ਜਿਹੜਾ ਹੈ ਚੰਦਰਮਾ ਦਾ ਦ੍ਰਿਸ਼ਟਾਂਤ ਦਿੱਤਾ ਜਾਂਦਾ। ਚੰਦਰਮਾ ਦੇਖੋ ਖਾਸ ਕਰਕੇ ਪੁੰਨਿਆਂ ਦਾ ਚੰਦਰਮਾ ਜਿਹੜਾ ਬਹੁਤ ਸ਼ਾਂਤੀ ਨੂੰ ਦਿੰਦਾ, ਕਦੇ ਆਪਾਂ ਆਪਣੇ ਕੋਲ ਟਾਈਮ ਹੀ ਨਹੀਂ ਹੁੰਦਾ, ਪਤਾ ਹੀ ਨਹੀਂ ਲੱਗਦਾ ਸ਼ਹਿਰਾਂ ਵਿੱਚ ਰਹਿਣ ਦੇ ਆਦੀ ਹਾਂ, ਲੇਕਿਨ ਜਦੋਂ ਪਿਆਰਿਓ ਆਹ ਕੰਕਰੀਟ ਦੇ ਜੰਗਲਾਂ ਤੋਂ ਬਾਹਰ ਨਿਕਲਾਂਗੇ ਅਤੇ ਕਦੇ ਪੁੰਨਿਆਂ ਦੀ ਰਾਤ ਜਦੋਂ ਆਪਾਂ ਐਂ ਖੁੱਲ੍ਹੇ ਵਿੱਚ ਜਾਓ, ਜਦੋਂ ਅਸਮਾਨ ਦੇ ਵਿੱਚ ਚੰਦਰਮਾ ਚੜ੍ਹਦਾ ਵੇਖ ਕੇ ਮਨ ਗਦਗਦ ਹੋ ਜਾਂਦਾ, ਇੰਨਾ ਰਸ ਆਉਂਦਾ, ਰਸ ਚੜ੍ਹਦਾ ਉਹਦੇ ਵਿੱਚੋਂ, ਸ਼ਾਂਤੀ ਮਿਲਦੀ ਹੈ ਉਹਦੇ ਵਿੱਚੋਂ। ਲੇਕਿਨ ਪਿਆਰਿਓ ਚੰਦਰਮਾ ਨੂੰ ਕਲੰਕ ਲੱਗਿਆ ਹੋਇਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਮੁਖਾਰ ਬਿੰਦ ਨੂੰ ਕੋਈ ਕਲੰਕ ਨਹੀਂ ਲੱਗਿਆ ਹੋਇਆ, ਆਪ ਜੀ ਨਿਰਮਲ ਨਿਰਮਲ ਸੂਚਾ, ਸੂਚੋ ਸੂਚਾ ਸੂਚੋ ਸੂਚਾ, ਆਪ ਜੀ ਨਿਰਮਲ ਤੋਂ ਨਿਰਮਲ, ਸੁੱਚੇ ਤੋਂ ਸੁੱਚੇ, ਐਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਪਾਸ ਮੈਂ ਬਾਰੰਬਾਰ ਡੰਡੌਤ ਕਰਦਾ ਹਾਂ, ਵੰਦਨਾ ਕਰਦਾ, ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ। ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਆਓ ਸਾਰੇ ਗੱਜ ਵੱਜ ਕਰਕੇ

ਗੁਰੂ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰ

ಮಹಾಗುರು ಮಸ್ತಕ ಕಹಾ

Hare Krishna Hare Krishna Krishna Krishna Hare Hare.

Oh, my God.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਨ ਵੱਡਾ।

ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੁਹ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਹਿ ਬਿਦ ਸਜਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ

ਤੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ਼੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਵਨਿਧ ਆਵੈ ਧਾਇ। ਸਭ ਥਾਈ ਹੋਏ ਸਹਾਇ ਦਸ

ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤਰ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਕੇਸਾ ਸਵਾਸਾ ਨਾਲ ਨਿਭਾਹੀ ਤਿਨਾ ਸਚਿਆਰਿਆ ਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀ ਚੈ ਅਰਦਾਸ।

ਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ।

ਸ੍ਰੀ ਅਕਾਲ ਤਖ਼ਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਬਿਬੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਸਾਹਿਬ ਜੀ, ਗੁਰੂ ਕੀ ਬਾਵਲੀ, ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪਾਉਂਟਾ ਸਾਹਿਬ ਜੀ,

ਵਿਵਹਾਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਝੀਰਾ ਜੀ, ਸ਼ਿਕਾਰ ਘਾਟ ਜੀ, ਹੀਰਾ ਘਾਟ ਜੀ, ਮਾਤਾ ਸਾਹਿਬ ਦੇਵਾਂ ਜੀ।

ਸਰਬੱਤਰ ਸਮੂਹ ਖਾਲਸੇ ਜੀ ਕੋ ਨਗਾਰੀਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ।

ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਂਕੀ ਸੋਦਰ ਰਹਿਰਾਸ ਸਾਹਿਬ ਜੀ ਦੀ ਅਰਦਾਸ ਅਖਰਵਾਦ ਗਾੜ

ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ, ਸਿੱਖ

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: 내가 알리바바 불라 승진 행승지다.
1: 벌레!

0: 내가 알리바바 불라 승진행 승지다
1: 벌레

0: ਜਾ ਰਣਜੀਤ ਸਿੰਘ ਜੀ ਸ਼ਹਿਰ ਹੈ ਪੰਜਾਬ ਦੀ
1: ਬੋਲੇ।

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਅਤੇ ਭਲਾਈ ਟਰੱਸਟ ਚੰਡੀਗੜ੍ਹ ਵੱਲੋਂ ਗੁਰਦੁਆਰਾ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਅਬਚਲ ਨਗਰ ਸਾਹਿਬ ਪ੍ਰਬੰਧਕੀ ਬੋਰਡ ਦੇ ਸਹਿਯੋਗ ਦੇ ਨਾਲ ਵਿਸ਼ੇਸ਼ ਕੀਰਤਨ ਦਰਬਾਰ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀ ਤਿਨ੍ਹਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਸੋ ਸੰਗਤ ਪ੍ਰਤੀ ਬੇਨਤੀ ਹੈ, ਆਪ ਜੀ ਸਾਰੇ ਹੀ ਦੀਵਾਨਾਂ ਦੇ ਵਿੱਚ ਸੱਜ ਕਰਕੇ ਕੀਰਤਨ ਸੁਣ ਕਰਕੇ, ਕਥਾ ਵਿਚਾਰ ਸੁਣ ਕਰਕੇ ਆਪਣਾ ਜੀਵਨ ਸਫਲ ਬਣਾਓ। ਸਭ ਤੋਂ ਪਹਿਲਾਂ ਤਖ਼ਤ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸੁਰੇਸ਼ ਸਿੰਘ ਜੀ ਆਪ ਜੀਆਂ ਨੂੰ 9 ਵਜੇ ਤੱਕ ਕੀਰਤਨ ਦੁਆਰਾ ਨਿਹਾਲ ਕਰਨਗੇ। ਉਪਰੰਤ ਰਾਗੀ ਜੱਥਾ ਭਾਈ ਗੁਰਜੀਤ ਸਿੰਘ ਜੀ ਸਰਾਣਾ ਸਾਹਿਬ ਵਾਲੇ ਅਤੇ ਹੈੱਡ ਕਥਾਕਾਰ ਗਿਆਨੀ ਸੁਖਵਿੰਦਰ ਸਿੰਘ ਜੀ ਉਹ ਵੀ ਆਪ ਜੀ ਨੂੰ ਗੁਰੂ ਉਪਦੇਸ਼ਾਂ ਦੁਆਰਾ ਕਥਾ ਦੁਆਰਾ ਨਿਹਾਲ ਕਰਨਗੇ ਅਤੇ ਔਰ ਕਵੀਸ਼ਰੀ ਜੱਥਾ ਭਾਈ ਲਖਵਿੰਦਰ ਸਿੰਘ ਜੀ ਗਰਦੀ ਉਹਨਾਂ ਦੀ ਵੀ ਹਾਜ਼ਰੀ ਹੈ। ਸੋ ਇਹ ਸਾਰਾ ਹੀ ਸਮਾਗਮ ਜਿਹੜਾ ਹੈ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿੱਦਿਅਕ ਅਤੇ ਭਲਾਈ ਟਰੱਸਟ ਵੱਲੋਂ ਚੰਡੀਗੜ੍ਹ ਵੱਲੋਂ ਕੀਤਾ ਜਾ ਰਿਹਾ ਹੈ। ਸੋ ਆਪ ਜੀ ਦੀ ਅੱਗੇ ਬੇਨਤੀ ਹੈ, ਆਪ ਜੀ ਸਾਰੇ ਹੀ ਗੁਰੂ ਸਾਹਿਬ ਜੀ ਦਾ ਕੀਰਤਨ ਸਰਵਣ ਕਰਕੇ ਗੁਰੂ ਹਜ਼ੂਰੀ ਦੇ ਵਿੱਚ ਬਿਰਾਜਮਾਨ ਹੋ ਕਰਕੇ ਕੀਰਤਨ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਇਤਨੀ ਸੇਵਾ ਹਾਜ਼ਰੀ ਪ੍ਰਵਾਨ ਕਰਨਾ ਜੀ, ਕੀਰਤਨ ਕਰਦਿਆਂ ਹੋਇਆਂ ਏਕ ਨਿਹਾਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ, ਹੁਣ ਜਾਣ ਦੇ ਵਿੱਚ ਸਮਕੇ ਮਾਫ਼ ਕਰਨਾ ਜੀ। ਆਓ ਜੀ, ਗੱਜ ਕੇ ਫਤਿਹ ਬੁਲਾਓ ਜੀ।

ਦੁਆਰਾ ਨਿਹਾਲ ਕਰਨਗੇ। ਉਹਨਾਂ ਉਪਰੰਤ ਤਖਤ ਸਾਹਿਬ ਜੀ ਦੇ ਹੈੱਡ ਕਥਾਕਾਰ ਗਿਆਨੀ ਸੁਖਵਿੰਦਰ ਸਿੰਘ ਜੀ ਸਾਡੇ ਵਿੱਚ ਪੁੱਜ ਚੁੱਕੇ ਹਨ, ਉਹ ਵੀ ਆਪ ਜੀ ਨੂੰ ਕਥਾ ਦੁਆਰਾ ਨਿਹਾਲ ਕਰਨਗੇ। ਗੁਰੂ ਪਿਆਰੀ ਸਾਧਸੰਗਤ ਜੀ, ਉਹ ਇਹ ਸਾਰਾ ਹੀ ਸਮਾਗਮ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਅਤੇ ਭਲਾਈ ਟਰੱਸਟ ਚੰਡੀਗੜ੍ਹ ਵੱਲੋਂ ਕਰਵਾਇਆ ਜਾ ਰਿਹਾ ਹੈ। ਦੋ ਦਿਨ ਪਹਿਲਾਂ ਹੀ ਤਖਤ ਸਾਹਿਬ ਜੀ ਵਿਖੇ ਇਸ ਟਰੱਸਟ ਵੱਲੋਂ ਬੇਅੰਤੀ ਸੰਗਤਾਂ ਨੂੰ, ਤਕਰੀਬਨ 2-3 ਹਜ਼ਾਰ ਦੀਆਂ ਸੰਗਤਾਂ ਨੂੰ ਲੈ ਕਰਕੇ ਇਸ ਮਹਾਨ ਸਥਾਨ ਵਿਖੇ ਜਿਹੜਾ ਹੈ ਉਹ ਦਰਸ਼ਨ ਦੀਦਾਰੇ ਕਰਵਾਏ ਗਏ, ਨਤਮਸਤਕ ਹੋਣ ਲਈ ਬੇਅੰਤ ਸੰਗਤਾਂ ਨੂੰ ਲੈ ਕਰਕੇ ਪੁੱਜੇ ਹਨ। ਸੋ ਸਾਰਿਆਂ ਨੂੰ ਅਸੀਂ ਜਿਉਂ ਆਇਆ ਆਖਦੇ ਹਾਂ। ਤਖਤ ਸਾਹਿਬ ਜੀ ਦੇ ਮਾਣਯੋਗ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਅਤੇ ਸਮੂਹ ਪੰਜ ਪਿਆਰੇ ਸਾਹਿਬਾਨ ਅਤੇ ਮਾਣਯੋਗ ਡਾਕਟਰ ਵਿਜੈ ਸੁਖਬੀਰ ਸਿੰਘ ਜੀ, ਤਿੰਨਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਜਿਉਂ ਆਇਆਂ ਨੂੰ ਅਸੀਂ ਆਖਦੇ ਹਾਂ। ਸੋ ਆਪ ਜੀ ਅੱਗੇ ਭਾਈ ਗੁਰਜੀਤ ਸਿੰਘ ਜੀ ਸਰਾਣਾ ਸਾਹਿਬ ਵਾਲੇ ਉਹ ਆਧੇ ਘੰਟੇ ਤੱਕ ਹਰ ਜਸ ਕੀਰਤਨ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸੋ ਇਹ ਸਨ ਰਾਗੀ ਭਾਈ ਗੁਰਜੀਤ ਸਿੰਘ ਜੀ ਸਰਾਣਾ ਸਾਹਿਬ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਹਰ ਜਸ ਕੀਰਤਨ ਦੁਆਰਾ ਨਿਹਾਲ ਕੀਤਾ ਹੈ। ਹੁਣ ਦਾਸ ਬੇਨਤੀ ਕਰੇ ਤਖਤ ਸਾਹਿਬ ਜੀ ਦੇ ਹੇਠ ਕਥਾਕਾਰ ਗਿਆਨੀ ਸੁਖਵਿੰਦਰ ਸਿੰਘ ਜੀ, ਉਹ ਆਪ ਜੀ ਨੂੰ ਅੱਧੇ ਘੰਟੇ ਤੱਕ ਇਤਿਹਾਸ ਕਥਾ ਵਿਚਾਰ ਦੁਆਰਾ ਨਿਹਾਲ ਕਰਨਗੇ। ਕੁਝ ਹੀ ਚਿਰਾਂ ਦੇ ਵਿੱਚ ਸਾਡੇ ਵਿੱਚ ਅਤੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ, ਉਹ ਵੀ ਇੱਥੇ ਆ ਕਰਕੇ ਵਿਰਾਜਮਾਨ ਹੋਣਗੇ, ਸਾਡੇ ਵਿੱਚ ਮੌਜੂਦ ਹਨ। ਤਖਤ ਸਾਹਿਬ ਜੀ ਦੇ ਅਤੀ ਸਤਿਕਾਰਯੋਗ ਪੰਜ ਪਿਆਰੇ ਸਾਹਿਬਾਨ ਸਾਹਿਬ ਜਥੇਦਾਰ ਸੰਤ ਬਾਬਾ ਰਾਮ ਸਿੰਘ ਜੀ, ਸਿੰਘ ਸਾਹਿਬ ਭਾਈ ਗੁਰਮੀਤ ਸਿੰਘ ਜੀ, ਸਿੰਘ ਸਾਹਿਬ ਭਾਈ ਗੁਰਦੀਪ ਸਿੰਘ ਜੀ ਅਤੇ ਤਖਤ ਸਾਹਿਬ ਜੀ ਦੇ ਸੁਪਰੀਡੈਂਟ ਰਵਿੰਦਰ ਸਿੰਘ ਜੀ ਕਪੂਰ, ਜੈਮਲ ਸਿੰਘ ਜੀ ਢਿੱਲੋ ਅਤੇ ਬੇਅੰਤੀ ਸੰਗਤਾਂ, ਅੱਜ ਇਸ ਵਿਸ਼ੇਸ਼ ਸਮਾਗਮ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ, ਜਿਹੜਾ ਕਿ ਭਾਈ ਜੀਵਨ ਸਿੰਘ ਜੀ ਵਿਦਿਅਕ ਅਤੇ ਭਲਾਈ ਟਰੱਸਟ ਚੰਡੀਗੜ੍ਹ ਵੱਲੋਂ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ, ਆਪ ਸਾਰੇ ਇਸ ਵਿੱਚ ਸ਼ਮੂਲੀਅਤ ਕਰ ਰਹੇ ਹੋ। ਸੋ ਬਹੁਤੀ ਸਮਾਂ ਨਾ ਲੈਂਦੇ ਹੋਏ ਦਾਸ ਬੇਨਤੀ ਕਰੇ ਗਿਆਨੀ ਜੀ ਨੂੰ, ਉਹ ਆਪ ਜੀ ਨੂੰ ਅੱਧੇ ਘੰਟੇ ਤੱਕ ਕਥਾ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जेस प्रसाद सब जगत तराया, जन आवन का यह सुआऊ।

ਪਰਮ ਸਨਮਾਨ ਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੀਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਮੁਬਾਰਕ ਚਰਨ ਕਮਲਾਂ ਵਿਖੇ ਹਾਜ਼ਰੀਆਂ ਭਰ ਰਹੀਆਂ ਗੁਰੂ ਘਰ ਦੀਆਂ ਸਨਮਾਨਯੋਗ ਸ਼ਖਸੀਅਤਾਂ ਅਤੇ ਸਤਿਗੁਰੂ ਜੀ ਦੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਬਾ ਅਦਬ ਗੁਰਚਰਨਾਂ ਵਿਖੇ ਸੀਸ ਝੁਕਾ ਕਰਕੇ ਗੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਕਿਰਪਾ ਦੇ ਸਦਕਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਨਾਦੀ ਸਪੁੱਤਰ ਸੰਤ ਸਿਪਾਹੀ ਵੀਰ ਬਹਾਦਰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਸੰਗਤਾਂ ਪੰਜਾਬ ਤੋਂ ਵੱਡਾ ਉੱਦਮ ਉਪਰਾਲਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਤਖਤ ਸਾਹਿਬ ਜੀ ਦੇ ਉੱਪਰ ਪੁੱਜੀਆਂ ਨੇ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਰੰਗਰੇਟਾ ਗੁਰੂ ਕਾ ਬੇਟਾ ਕਹਿ ਕਰਕੇ ਸਨਮਾਨ ਦਿੱਤਾ ਹੈ। ਸਾਧ ਸੰਗਤ ਜੀ, ਗੁਰੂ ਘਰ ਦੇ ਨਾਲ ਆਪ ਜੀ ਦੀ ਵੱਡਿਆਂ ਵਡੇਰਿਆਂ ਤੋਂ ਸਾਂਝ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਿੱਖ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੇ ਪ੍ਰਥਾਏ ਬਚਨ ਨੇ ਗੁਰਸਿੱਖੀ ਕੀ ਅਵਧ ਆਧਾਰਾ, ਜੋ ਗੁਰਸਿੱਖੀ ਦੀ ਹੱਦ ਨੇ, ਜਿਨ੍ਹਾਂ ਤੋਂ ਵੱਡਾ ਕੋਈ ਸਿੱਖ ਨਹੀਂ ਹੋ ਸਕਦਾ। ਉਹਨਾਂ ਦੇ ਸੰਗੀ ਸਾਥੀ ਨੇ ਭਾਈ ਕਲਿਆਣਾ ਜੀ, ਜਿਨ੍ਹਾਂ ਨੇ ਪਹਿਲਾਂ ਕੱਥੂ ਨੰਗਲ ਨਗਰ ਵਸਾਇਆ, ਫਿਰ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਕਲਿਆਣਾ ਜੀ ਨੇ ਮਿਲ ਕਰਕੇ ਰਮਦਾਸ ਨਗਰ ਵਸਾਇਆ, ਜਿੱਥੇ ਬਾਬਾ ਬੁੱਢਾ ਸਾਹਿਬ ਜੀਆਂ ਨਾਲ ਆਪਣਾ ਪੰਜ ਭੌਤਿਕ ਸਰੀਰ ਦਾ ਤਿਆਗ ਕੀਤਾ ਅਤੇ ਉਹਨਾਂ ਦਾ ਅੰਗੀਠਾ ਸਾਹਿਬ ਵੀ ਉੱਥੇ ਹੀ ਹੈ। ਸਾਧ ਸੰਗਤ ਜੀ, ਜਿਹੜਾ ਨਗਰ ਰਮਦਾਸ ਵਸਾਇਆ ਨਾ, ਉਸ ਨਗਰ ਦੇ ਅੰਦਰ ਨਗਰ ਦੇ ਵਿੱਚ ਪਿੰਡ ਵਾਲਾ ਗੁਰਦੁਆਰਾ ਕਿਹਾ ਜਾਂਦਾ। ਬਾਬਾ ਬੁੱਢਾ ਸਾਹਿਬ ਜੀ ਦੀਆਂ ਯਾਦਗਾਰਾਂ ਉੱਥੇ ਮੌਜੂਦ ਨੇ। ਜਿਸ ਮੰਜੇ ਦੇ ਉੱਪਰ, ਪਲੰਘੇ ਦੇ ਉੱਪਰ ਬਾਬਾ ਬੁੱਢਾ ਸਾਹਿਬ ਜੀ ਬਿਰਾਜਿਆ ਕਰਦੇ ਸਨ, ਉਹ ਪਲੰਘਾ ਮੌਜੂਦ ਹੈ। ਜਿਸ ਸਿੱਲ ਦੇ ਉੱਪਰ ਬੈਠ ਕਰਕੇ ਸਿਮਰਨ ਕਰਿਆ ਕਰਦੇ ਸਨ, ਉਹ ਸਿੱਲ ਮੌਜੂਦ ਹੈ। ਬਾਬਾ ਬੁੱਢਾ ਸਾਹਿਬ ਜੀ ਦੀ ਕੁਹਾੜੀ ਮੌਜੂਦ ਹੈ, ਉੱਥੇ ਭਾਈ ਕਲਿਆਣਾ ਜੀ ਦੀ ਯਾਦਗਾਰ ਮੌਜੂਦ ਸੀ, ਜਿੱਥੇ ਲਿਖਿਆ ਹੋਇਆ ਸੀ ਯਾਦਗਾਰ ਭਾਈ ਕਲਿਆਣਾ ਜੀ। ਪਰ ਜਿਸ ਵੇਲੇ ਪੁਰਾਤਨ ਅਸਥਾਨ ਦੀ ਸਾਧ ਸੰਗਤ ਜੀ ਕਾਰ ਸੇਵਾ ਹੋਈ ਤਾਂ ਨਵੇਂ ਸਥਾਨ ਦੀ ਉਸਾਰੀ ਕੀਤੀ ਗਈ ਨਾ, ਭਾਈ ਕਲਿਆਣਾ ਜੀ ਦਾ ਨਾਮ ਉੱਥੋਂ ਮੇਟ ਦਿੱਤਾ ਗਿਆ। ਹੁਣ ਉਸ ਯਾਦਗਾਰ ਦੇ ਉੱਪਰ ਲਿਖ ਦਿੱਤਾ ਗਿਆ ਹੈ ਯਾਦਗਾਰ ਭਾਈ ਜੀਵਨ ਸਿੰਘ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਨਨ ਸਿੱਖ ਹੋਏ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਜਿਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਨੂੰ ਪੱਕਿਆ ਕਰਵਾਇਆ ਨਾ, ਕਾਰ ਸੇਵਾ ਕਰਵਾਈ ਹੈ, ਨਗਰ ਵਸਾਇਆ ਹੈ, ਅਤੇ ਨਗਰ ਦੇ ਵਿੱਚ ਘਰ ਬਣਾਉਣ ਵਾਸਤੇ ਲੱਕੜਾਂ ਦੀ ਲੋੜ ਸੀ। ਭਾਈ ਕਲਿਆਣਾ ਜੀ ਨੂੰ ਸੰਕੇਤ ਮੰਡੀ ਪਹਾੜੀ ਇਲਾਕੇ ਦੇ ਵਿੱਚ ਲੱਕੜਾਂ ਲੈਣ ਵਾਸਤੇ ਭੇਜਿਆ। ਉੱਥੇ ਸਾਧ ਸੰਗਤ ਜੀ, ਰਾਜੇ ਦਾ ਹੁਕਮ ਸੀ ਕਿ ਜਿਸ ਵੇਲੇ ਕ੍ਰਿਸ਼ਨ ਅਸ਼ਟਮੀ ਦਾ ਦਿਨ ਆਵੇ ਸਭਨਾਂ ਨੇ ਵਰਤ ਰੱਖਣਾ, ਅਤੇ ਸਾਧ ਸੰਗਤ ਜੀ ਭਾਈ ਕਲਿਆਣਾ ਜੀ ਨੇ ਵਰਤ 'ਤੇ ਨਹੀਂ ਰੱਖਿਆ, ਲੰਗਰ ਤਿਆਰ ਕਰਕੇ ਆਵਾਜ਼ਾਂ ਦਿੱਤਾ, ਗੁਰੂ ਕਾ ਲੰਗਰ ਤਿਆਰ ਹੈ, ਕਿਸੇ ਨੂੰ ਲੋੜ ਹੋਵੇ ਤਾਂ ਆ ਕੇ ਗੁਰੂ ਕੇ ਲੰਗਰੋਂ ਭੋਜਨ ਪਾ ਲਵੇ। ਸਾਧ ਸੰਗਤ ਜੀ, ਨਗਰ ਵਾਲਿਆਂ ਨੇ ਰਾਜੇ ਨੂੰ ਜਾ ਕੇ ਸ਼ਿਕਾਇਤ ਕੀਤੀ, ਰਾਜੇ ਦੇ ਹੁਕਮ ਦੇ ਨਾਲ ਗ੍ਰਿਫਤਾਰ ਕੀਤਾ ਗਿਆ, ਪੁੱਛਿਆ ਗਿਆ ਤੂੰ ਕੌਣ ਹੈ, ਅਤੇ ਇੱਕੋ ਇੱਕ ਬਚਨ ਕਹਿਣਾ ਕੀਤਾ, ਮੈਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਿੱਖ ਹੈ। ਸਿੱਖਾ ਨਾਮ ਕੀ ਹੈ ਤੇਰਾ? ਨਾਮ ਭਾਈ ਕਲਿਆਣਾ। ਵਰਤ ਕਿਉਂ ਨਹੀਂ ਰੱਖਿਆ? ਬਚਨ ਕੀਤਾ, ਮੈਂ ਵਰਤ ਤੇ ਰੱਖਦਾ ਹਾਂ ਰਾਜਨ, ਪਰ ਤੇਰੇ ਹੁਕਮ ਵਾਲਾ ਨਹੀਂ, ਮੈਂ ਮੇਰੇ ਗੁਰੂ ਸਾਹਿਬ ਜੀ ਦੇ ਹੁਕਮ ਵਾਲਾ ਵਰਤ ਰੱਖਦਾ ਹਾਂ। ਸਿੱਖਾ ਕਿਹੜਾ ਵਰਤ ਰੱਖਦਾ? ਦੱਸਿਆ, ਅੱਖਾਂ ਦਾ ਵਰਤ ਇਹ ਹੈ, ਬੁਰੀ ਨਜ਼ਰ ਦੇ ਨਾਲ ਪਰਾਇਆ ਰੂਪ ਧਨ ਨਹੀਂ ਤੱਕਣਾ। ਰਸਨਾ ਦਾ ਵਰਤ ਇਹ ਹੈ, ਝੂਠ ਨਹੀਂ ਬੋਲਣਾ ਅਤੇ ਨਿੰਦਿਆ ਨਹੀਂ ਕਰਨੀ। ਹੱਥਾਂ ਦਾ ਵਰਤ ਇਹ ਹੈ, ਚੋਰੀ ਚਕਾਰੀ ਜਾਰੀ ਠੱਗੀ ਨਹੀਂ ਕਰਨੀ। ਇਸੇ ਪ੍ਰਕਾਰ ਕੰਨਾਂ ਦਾ ਵਰਤ ਹੈ, ਨਿੰਦਿਆ ਚੁਗਲੀ ਸੁਣਨੀ ਨਹੀਂ। ਪੈਰਾਂ ਦਾ ਵਰਤ ਹੈ, ਕੁਸੰਗਤ ਵਿੱਚ ਚੱਲ ਕੇ ਜਾਣਾ ਨਹੀਂ। ਅਤੇ ਹਿਰਦੇ ਦਾ ਵਰਤ ਹੈ, ਕਿਸੇ ਦਾ ਵੀ ਕਰੇ ਬੁਰਾ ਨਹੀਂ ਚਿਤਵਣਾ। ਮੇਰੇ ਸਤਿਗੁਰੂ ਜੀ ਦੀ ਆਗਿਆ ਹੈ, ਪਰ ਕਾ ਬੁਰਾ ਨਾ ਰੱਖ ਹੋ ਚੀਤ,
ਤੁਮਕੋ ਦੁੱਖ ਨਹੀਂ ਭਾਈ ਮੀਤ। ਰਾਜੇ ਨੇ ਹੁਕਮ ਦੇਣਾ ਕੀਤਾ, ਇਸ ਨੇ ਹੁਕਮ ਅਦੂਲੀ ਕੀਤੀ, ਰਾਜ ਅਵਗਿਆ ਕੀਤੀ, ਲੱਤ ਵੱਢ ਦੇਣੀ ਕਰੋ ਇਸ ਦੀ। ਜਲਾਦ ਆ ਗਏ। ਜਿਸ ਵੇਲੇ ਲੱਤ ਵੱਢੀ ਜਾਣ ਲੱਗੀ ਹੈ ਨਾ, ਭਾਈ ਕਲਿਆਣਾ ਜੀ ਨੇ ਬੇਨਤੀ ਕੀਤੀ, ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੇ ਹੁਕਮ ਅਨੁਸਾਰ ਆਇਆ, ਆਪ ਜੀ ਨੇ ਬਚਨ ਕੀਤਾ ਸੀ ਜਿੱਥੇ ਮੇਰੀ ਸਹਾਇਤਾ ਦੀ ਲੋੜ ਹੋਵੇਗੀ ਆਪ ਜੀ ਪੁੱਜ ਕੇ ਸਹਾਇਤਾ ਕਰੋਗੇ, ਹੁਣ ਆਪ ਜੀ ਦੀ ਸਹਾਇਤਾ ਕਰਨੀ ਬਣ ਆਉਂਦੀ ਹੈ। ਜਲਾਦ ਖੜੇ ਨੇ, ਸ਼ਸਤਰ ਫੜੇ ਨੇ, ਲੱਤ ਵੱਢਣ ਲੱਗੇ ਨੇ। ਅਤੇ ਸਾਧ ਸੰਗਤ ਜੀ, ਜਿਸ ਵੇਲੇ ਜਲਾਦ ਅੱਗੇ ਵਧੇ ਨੇ ਨਾ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸਾ ਕੌਤਕ ਵਰਤਾਇਆ, ਰਾਜੇ ਦੇ ਢਿੱਡ ਵਿੱਚ ਏਡਾ ਜ਼ੋਰ ਦੇ ਨਾਲ ਸੂਲ ਉੱਠਿਆ, ਤੜਫ ਉੱਠਿਆ, ਬੇਸੁਰਤ ਹੋ ਕਰਕੇ, ਮੂਰਛਿਤ ਹੋ ਕੇ ਧਰਤੀ ਦੇ ਉੱਪਰ ਤੜਫਦਾ ਹੋਇਆ ਡਿੱਗ ਪਿਆ। ਵੈਦ ਆਏ ਨੇ, ਆ ਕਰਕੇ ਇਲਾਜ ਕੀਤਾ। ਰਾਜੇ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੁੰਦਾ। ਸਿਆਣਿਆਂ ਨੇ ਜਾਣਿਆ ਕਾਰਜ ਕੀ ਬਣਿਆ, ਕਿਉਂ ਰਾਜੇ ਦੀ ਐਸੀ ਹਾਲਤ ਹੋਈ ਹੈ। ਸਿਆਣੇ ਬਜ਼ੁਰਗਾਂ ਨੇ ਆਖਿਆ, ਇਹ ਸਿੱਖ ਕੋਈ ਸੰਤ ਲੱਗਦਾ, ਇਸ ਨੇ ਆਪਣੇ ਵੱਡਿਆਂ ਸਤਿਗੁਰਾਂ ਦਾ ਵੱਡਾ ਨਾਮ ਦੱਸਿਆ, ਜ਼ਰੂਰ ਇਸ ਦੇ ਸਤਿਗੁਰੂ ਜੀ ਇਸ ਦੀ ਰਖਵਾਲੀ ਕਰਦੇ ਹੋਣਗੇ। ਮੰਤਰੀ ਆ ਕੇ ਭਾਈ ਕਲਿਆਣਾ ਜੀ ਦੇ ਚਰਨੀ ਪਏ ਨੇ। ਗੁਰੂ ਕਿਹਾ, ਸਿੱਖਾ ਸਾਡੇ ਤੋਂ ਅਵੱਗਿਆ ਹੋਈ ਸਾਨੂੰ, ਤੇ ਸਾਡੇ ਰਾਜੇ ਨੂੰ ਖਿਮਾ ਕਰ ਦੇ, ਨਹੀਂ ਤੇ ਸਾਡੇ ਰਾਜੇ ਦੀ ਜਾਨ ਜਾਂਦੀ ਰਹੇਗੀ। ਭਾਈ ਕਲਿਆਣਾ ਜੀ ਨੇ ਬਚਨ ਕਰਨਾ ਕੀਤਾ, ਰਾਜੇ ਦੀ ਜਾਨ ਤਾਂ ਬਖਸ਼ੀ ਹੋ ਜਾਵੇਗੀ, ਪਰ ਜੇ ਸਤਿਗੁਰੂ ਜੀ ਦੀ ਸਿੱਖੀ ਧਾਰਨ ਕਰੇ ਤਾਂ ਬਖਸ਼ਿਆ ਜਾਵੇਗਾ, ਨਹੀਂ ਤੇ ਬਖਸ਼ਿਆ ਨਹੀਂ ਜਾਵੇਗਾ। ਵਜ਼ੀਰਾਂ ਨੇ ਤਰਲਾ ਲੈ ਕਰਕੇ ਆਖਿਆ, ਜੋ ਤੁਸੀਂ ਹੁਕਮ ਕਰੋਗੇ ਸੰਤ ਜੀ, ਉਹੀ ਬਚਨ ਮੰਨਾਂਗੇ, ਸਾਡੇ ਰਾਜੇ ਦੀ ਜਾਨ ਬਖਸ਼ੀ ਹੋਵੇ। ਫਿਰ ਤੇ ਇਸ ਵੇਲੇ ਭਾਈ ਕਲਿਆਣਾ ਜੀ ਨੇ ਸਤਿਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਚਰਨਾਂ ਵਿਖੇ ਅਰਦਾਸ ਕੀਤੀ, ਮਹਾਰਾਜ ਸਾਹਿਬ ਜੀ, ਹੁਣ ਰਾਜਾ ਆਪ ਜੀ ਦੀ ਸ਼ਰਨ ਹੈ, ਕਿਰਪਾ ਕਰਕੇ ਜਾਨ ਬਖਸ਼ੀ ਕਰੋ। ਰਾਜਾ ਸਾਧ ਸੰਗਤ ਜੀ ਤੇ ਇਸ ਵੇਲੇ ਹੋਸ਼ ਵਿੱਚ ਆਇਆ, ਪਾਲਕੀ ਵਿੱਚ ਬਿਠਾ ਕਰਕੇ ਮਹਿਲਾਂ ਵਿੱਚ ਲਿਜਾਇਆ ਗਿਆ। ਰਾਜੇ ਨੇ ਹੁਕਮ ਦਿੱਤਾ, ਇਸ ਸਿੱਖ ਸੰਤ ਨੂੰ ਵੀ ਮਹਿਲਾਂ ਵਿੱਚ ਲੈ ਕਰਕੇ ਆਓ। ਜਦੋਂ ਰਾਜੇ ਦੀ ਸਿਹਤ ਠੀਕ ਹੋਈ ਹੈ, ਰਾਜ ਦਰਬਾਰ ਦੇ ਅੰਦਰ ਸਨਮਾਨ ਕੀਤਾ, ਪੁੱਛਣਾ ਕੀਤਾ, ਸਿੱਖਾ ਤੂੰ ਕਿਸ ਦਾ ਸਿੱਖ ਹੈ? ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿਸ ਵੇਲੇ ਨਾਮ ਅਤੇ ਕੌਤਕਾਂ ਨੂੰ ਦੱਸਿਆ, ਰਾਜੇ ਨੇ ਫਿਰ ਬੇਨਤੀ ਕੀਤੀ, ਐਸੇ ਸਤਿਗੁਰਾਂ ਦੇ ਦਰਸ਼ਨ ਮੈਂ ਵੀ ਕਰਨਾ ਚਾਹੁੰਦਾ। ਰਾਜਾ ਹਰੀ ਸੈਨ ਆਪਣੀਆਂ ਰਾਣੀਆਂ ਵਜ਼ੀਰਾਂ ਅਤੇ ਸੈਨਾ ਦੇ ਸਮੇਤ ਸਾਧ ਸੰਗਤ ਜੀ ਸੰਕੇਤ ਮੰਡੀ ਤੋਂ ਪੰਜਾਬ ਦੀ ਧਰਤੀ 'ਤੇ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਪੁੱਜਾ। ਇਹ ਉਹੀ ਹੋਈ ਰਾਜਾ ਹੈ ਜਿਸ ਨੇ ਗੁਰਬਾਣੀ ਦੀ ਪੰਕਤੀ ਦੇ ਉੱਪਰ ਸ਼ੰਕਾ ਕੀਤਾ ਸੀ, ਲੇਖ ਨਾ ਮਿਟਾਈ ਹੇ ਸਖੀ ਜੋ ਲਿਖਿਆ ਕਰਤਾਰ। ਅਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਪਨੇ ਦੇ ਵਿੱਚ ਇਸ ਦੀ 84 ਕੱਟ ਕਰਕੇ ਸ਼ੰਕੇ ਨੂੰ ਮੇਟਿਆ ਸੀ। ਐਸੇ ਭਾਈ ਕਲਿਆਣਾ ਸਾਹਿਬ ਜੀ, ਸਾਧ ਸੰਗਤ ਜੀ, ਗੁਰੂ ਘਰ ਦੇ ਅਨਿੰਨ ਸਿੱਖ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕਰਕੇ ਗੁਰੂ ਚਰਨਾਂ ਦੇ ਅੰਦਰ ਹਾਜ਼ਰ ਨੇ, ਅਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਤੱਕ ਵੀ ਵੱਡੀ ਭਾਰੀ ਸੇਵਾ ਕਮਾਈ ਹੈ। ਭਾਈ ਕਲਿਆਣਾ ਜੀ ਦੇ ਅੱਗੇ ਜਿਹੜੇ ਸਪੁੱਤਰ ਨੇ ਨਾ ਜੀ, ਉਹਨਾਂ ਦਾ ਨਾਮ ਹੈ ਸੁਖਭਾਨ ਜੀ। ਸਤਿਗੁਰੂ ਜੀ ਦੇ ਘਰ ਦੇ ਵੱਡੇ ਸੇਵਾਦਾਰ ਅਤੇ ਮਹਾਂਵਿਦਵਾਨ ਹੋਏ ਨੇ। ਭਾਈ ਸੁਖਭਾਨ ਜੀ ਦੇ ਪੁੱਤਰ ਹੋਏ ਨੇ ਭਾਈ ਜਸਭਾਨ ਜੀ, ਜਸ ਜੀ, ਰਾਮ ਜਸ ਅਤੇ ਜਸਭਾਨ, ਤਿੰਨ ਨਾਮ ਇਹਨਾਂ ਦੇ ਇਤਿਹਾਸ ਦੇ ਵਿੱਚ ਆਏ ਨੇ। ਸਤਿਗੁਰੂ ਜੀ ਦੇ ਘਰ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਤੱਕ ਹਜ਼ੂਰੀ ਦੇ ਵਿੱਚ ਰਹਿ ਕਰਕੇ ਸੇਵਾ ਨਿਭਾਉਂਦੇ ਰਹੇ ਨੇ। ਇਸੇ ਪ੍ਰਕਾਰ ਸਾਧ ਸੰਗਤ ਜੀਓ, ਫਿਰ ਇਹਨਾਂ ਦੇ ਅੱਗੇ ਦੋ ਸਪੁੱਤਰ ਹੋਏ ਨੇ, ਭਾਈ ਆਗਿਆ ਰਾਮ ਜੀ ਅਤੇ ਭਾਈ ਸਦਾਨੰਦ ਜੀ। ਭਾਈ ਸਦਾਨੰਦ ਜੀ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਹਜ਼ੂਰੀ ਕੀਰਤਨੀਏ ਸਿੱਖ ਹੋਏ ਨੇ। ਉਹਨਾਂ ਦੀ ਅੱਗੇ ਜੋ ਵੰਸ਼ ਚੱਲੀ ਹੈ, ਉਹਨਾਂ ਦੇ ਦੋ ਸਪੁੱਤਰ ਹੋਏ ਨੇ, ਭਾਈ ਜੀਵਨ ਸਿੰਘ ਜੀ ਜਿਨ੍ਹਾਂ ਦਾ ਬਚਪਨ ਦਾ ਨਾਮ ਜੈਤਾ ਅਤੇ ਆਪ ਜੀ ਦੇ ਛੋਟੇ ਭਰਾਤਾ ਜੀ ਦਾ ਨਾਮ ਭਾਈ ਸੰਗਤਗਾ ਸੀ, ਜਿਹੜੇ ਅੰਮ੍ਰਿਤ ਛੱਕ ਕਰਕੇ ਭਾਈ ਸੰਗਤ ਸਿੰਘ ਜੀ ਅਤੇ ਆਪ ਜੀ ਅੰਮ੍ਰਿਤ ਛੱਕ ਕੇ ਭਾਈ ਜੀਵਨ ਸਿੰਘ ਜੀ ਬਣੇ। ਸਾਧ ਸੰਗਤ ਜੀ, ਜਿਨ੍ਹਾਂ ਦਾ ਅੱਜ ਦਾ ਇਹ ਸਮਾਗਮ ਸੰਗਤਾਂ ਨੇ ਬੜੇ ਯਤਨ ਦੇ ਨਾਲ ਗੁਰਚਰਨਾਂ ਵਿਖੇ ਸਜਾਇਆ ਨਾ, ਬਾਬਾ ਜੀਵਨ ਸਿੰਘ ਜੀ ਦੇ 365ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇਹ ਕੀਰਤਨ ਦਰਬਾਰ ਹੈ। ਬਾਬਾ ਜੀਵਨ ਸਿੰਘ ਦੇ ਜਨਮ ਦੀਆਂ ਵੱਖ ਵੱਖ ਤਾਰੀਖਾਂ ਵੱਖ ਵੱਖ ਲਿਖਾਰੀਆਂ ਨੇ ਲਿਖੀਆਂ ਨੇ, ਅਤੇ ਕੁਝ ਨੇ ਤਾਂ ਅੰਦਾਜ਼ੇ ਨਾਲ ਵੀ ਲਿਖ ਦਿੱਤਾ ਕਿ ਜਦੋਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦਾ ਸੀਸ ਲੈ ਕੇ ਆਏ ਨੇ ਨਾ, ਉਦੋਂ ਨੌਜਵਾਨੀ ਦੀ ਉਮਰ ਹੋਵੇਗੀ ਅਤੇ 20-25 ਸਾਲ ਉਮਰ ਤਾਂ ਹੋਣੀ ਹੀ ਚਾਹੀਦੀ ਹੈ। ਇਸ ਪ੍ਰਕਾਰ ਅੰਦਾਜ਼ੇ ਵੀ ਲਗਾਏ, ਪਰ ਆਚਾਰੀਆ ਅਵਿਨਾਸ਼ ਸਿੰਘ ਜੀ ਵੱਡੇ ਭਾਰੀ ਵਿਦਵਾਨ ਹੋਏ ਨੇ, ਉਹਨਾਂ ਨੇ ਵੱਡਾ ਯਤਨ ਕਰਕੇ ਉਸ ਵੇਲੇ 4 ਸਾਲਾਂ ਦੀਆਂ ਜਨਮ ਪੱਤਰੀਆਂ ਕਢਾਈਆਂ, ਜਿਵੇਂ ਭੱਟ ਵਹੀਆਂ ਹੁੰਦੀਆਂ ਨੇ। ਅੱਜ ਵੀ ਡੇਟ ਆਫ ਬਰਥ ਦਾ ਸਰਟੀਫਿਕੇਟ ਬਣਦਾ, ਪਿੰਡ ਦੇ ਚੌਕੀਦਾਰ ਪਹਿਲਾਂ ਲਿਖਦੇ ਨੇ,
फिर रजिस्टर्ड करवाया जाता है। उदो साध संगत जी जन्म पत्रियां एक मुख आधार सबूत होया कर दिया सन किहड़े इंसान का जन्म कदों होया। आचारिया अविनाश सिंह जी ने चार साल दिया जदों जन्म पत्रियां कढ़ाइया ना तो साध संगत जी फिर बाबा जीवन सिंह जी का जिहड़ा जन्म है ना सतगुरु तेग बहादुर साहिब सच्चे पातशाह महाराज साहब जी प्रचार दौरे ते गए ने। दूजे प्रचार फेरी दे समय पटना साहब जी की धरती दे उपर होया है। भावें कुछ विद्वाना ने गगोमाल भी लिखिया है, उसका कारण यह है बाबा जी दे वड्डे वडेरिया का जिहड़ा पहला पिंड सी जिहड़ा आप जी का पुरखिया का जद्दी पिंड वह गगोमाल है। तो जद्दी पिंड गगोमाल होने करके किन्ने लिखारिया ने गगोमाल आप जी का जन्म स्थान लिखिया है। पर आप जी की जन्म पत्री के अनुसार पोह सुदी सप्तमी 1718 संमत बिक्रमी नू आप जी का पटना साहब विखे बाबा सदानंद जी के घर विच माता प्रेमो जी की कुख तो जन्म होया। इस प्रकार अंग्रेजी तरीक के हिसाब के नाल 13 दसंबर 1661 ईस्वी बनती है। साध संगत जी वड्डे तड़के अमृत वेले आम लोगों की भाषा में कह लीए रात्रि के समय 1:13 से मंगलवार वाले दिन आप जी का जन्म होया है। इस प्रकार साहिबे कमाल श्री गुरु गोबिंद सिंह साहिब सच्चे पातशाह जी तो पूरे 5 साल पहला आप जी का जन्म होया है। सतगुरु श्री गुरु गोबिंद सिंह साहब जी ने अवतार धारिया है पोह सुदी सप्तमी। इस प्रकार 1723 संमत बिक्रमी तो आप जी का 23 तो 5 साल पहला 1718 संमत बिक्रमी पोह सुदी सप्तमी जन्म होया है। सतगुरु सच्चे पातशाह जी की देख रेख के अंदर क्योंकि आप जी का सदानंद जी का जिहड़ा परिवार है ना गुरु घर का कीर्तनी है सतगुरु जी दे हजूरी सिख नाल रह के कीर्तन करते ने सारी जिम्मेवारी आप जी दे परिवार की सतगुरु श्री गुरु तेग बहादुर साहब सच्चे पातशाह जी बड़ी निपुणता दे नाल निभाते ने बड़िया बख्शिशा करते ने। साध संगत जी आप जी दे जिहड़े माता जी ने ना उन्हां दा असल नाम जिहड़ा बीबी लाजवंती सी गुरु घर दे विच बड़े प्यार ते प्रेम दे नाल सेवा करिया करते सन। सतगुरु श्री गुरु हरगोबिंद साहब जी दे महल माता नानकी जी जो सतगुरु श्री गुरु तेग बहादुर साहब जी दे माता जी ने श्री गुरु गोबिंद वाहिगुरु सतगुरु तेग बहादुर साहब सच्चे पातशाह जी दे माता ते श्री गुरु गोबिंद सिंह साहब सच्चे पातशाह जी की दादी जी ने जिस वेले बाबा बकाला साहब विखे भाई सदानंद जी का परिवार सतगुरु जी की सेवा में हाजिर सी ना जदों सतगुरु जी लगभग 27 साल भोरे च रह के सिमरन करते रहे उदों भाई सदानंद जी का परिवार सतगुरु जी की सेवा दे विच ही शामिल सी हाजिर सी। अत्यंत प्यार गुरु घर का देख करके बीबी लाजवंती जी का नाम सन्मान योग पूजनीक जगत माता माता नानकी जी ने प्रेमो जी रखिया सी। बीबी तू सेवा बड़ी प्रेम दे नाल करदी है तेरा नाम असी बीबी प्रेमो रखते हैं इवें माता जी ने बख्शिशा करके सो माता प्रेमो नाम रखिया सी जिन्हां दी कुख तो साध संगत जी सतगुरु सच्चे पातशाह जी दे नादी सपुत्र वीर बहादुर योधे पूरे संत ते पूरे सिपाही बाबा जीवन सिंह जी इस प्रकार भाई संगत सिंह जी का अवतार होया है। समा अपनी चाले चलता रहा है सतगुरु तेग बहादुर सच्चे पातशाह महाराज साहब जी ने विद्या दे योग प्रबंध किए ने ते भाई जीवन सिंह जी जिन्हां दा नाम पहला भाई जैता जी है पंजाबी हिंदी ब्रिज संस्कृत अरबी ते फारसी ये भाषावां सतगुरां दे चरणा विखे रह करके सिखियां ने ते इन्हां 6 भाषावां दे आप जी वड्डे भारी विद्वान होए ने ते साध संगत जी जिथे 6 भाषावां दे ज्ञानी ने ना उत्थे आत्म ज्ञानी महापुरख भी ने। आप जी दी विद्या दे झलकारे जो आप जी ने साहिबे कमाल श्री गुरु गोबिंद सिंह साहब जी की उस्तत लिखी है जिस दे विच अमृत की मर्यादा तक शामिल है साध संगत जी श्री गुर कथा है पढ़ करके देख लो अरबी दे फारसी दे ब्रिज भाषा दे हिंदी दे संस्कृत दे ते पंजाबी दे किन्ने शब्द कवितावां दे अंदर शामिल ने जिस तो पता लग जाता आप जी गुरु घर दे किड्डे वड्डे भारी विद्वान ने। सदा सतगुरु सच्चे पातशाह महाराज श्री गुरु गोबिंद सिंह साहब जी की हजूरी दे विच रहिंदे ने ते साध संगत जी जदों कलगीधर साहब जी का पहला युद्ध होया ना पंघाणी का युद्ध पंघाणी दे विच बलबीरां लैके हथ खंडे तीरां दुश्मन दल कीते लीरां ढालिया जरवाणिया नूं दुश्मन दे सने सोधिया राजिया ते राणिया नूं मारे गए हरी चंद जय।
ਸਿੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜੰਗ ਜਿੱਤਣ ਦੀਆਂ ਵਧਾਈਆਂ ਦਿੱਤੀਆਂ। ਸਤਿਗੁਰੂ ਜੀ ਆਪ ਜੀ ਦੀ ਫਤਿਹ ਹੋਈ ਹੈ, ਆਪ ਜੀ ਨੂੰ ਵਧਾਈਆਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਤਸ਼ਾਹ ਦੇ ਨਾਲ ਬਚਨ ਕੀਤਾ, ਇਹ ਖਾਲਸਾ ਵੀ ਵਾਹਿਗੁਰੂ ਜੀ ਦਾ ਏ ਤੇ ਫਤਿਹ ਵੀ ਵਾਹਿਗੁਰੂ ਜੀ ਦੀ ਏ। ਤੇ ਇਸ ਵੇਲੇ ਬਚਨ ਉਚਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਸਤਿਗੁਰੂ ਜੀ ਨੇ ਸਮਾਂ ਪਾ ਕਰਕੇ ਆਗਿਆ ਕੀਤੀ ਹੈ ਨਾ, ਆਗਿਆ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਇਹ ਭੰਗਾਣੀ ਦਾ ਜੰਗ ਜਿੱਤ ਕੇ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ। ਜਿਸ ਵੇਲੇ ਆਪ ਜੀ ਭੰਗਾਣੀ ਦਾ ਯੁੱਧ ਜਿੱਤ ਕੇ ਪਾਉਂਟਾ ਸਾਹਿਬ ਵਾਪਸ ਆਏ ਨੇ, ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀਆਂ ਦਾ ਜਨਮ ਹੋਇਆ ਹੈ। ਸਜੇ ਹੋਏ ਦੀਵਾਨ ਵਿੱਚ ਸਤਿਗੁਰੂ ਜੀ ਯੋਧਿਆਂ ਦਾ ਸਨਮਾਨ ਕਰ ਰਹੇ ਨੇ। ਪੀਰ ਬੁੱਧੂ ਸ਼ਾਹ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਅੱਧੀ ਦਸਤਾਰ ਬਖਸ਼ਿਸ਼ ਕੀਤੀ ਹੈ, ਕੇਸਾਂ ਵਾਲਾ ਕੰਘਾ ਤਿਸ ਨੇ ਮੰਗ ਕੇ ਬਖਸ਼ਿਸ਼ ਵਜੋਂ ਲਿਆ। ਮਹੰਤ ਕਿਰਪਾਲ ਦਾਸ ਉਦਾਸੀ ਜਿਸ ਨੇ ਕੁਤਕੇ ਦੇ ਨਾਲ ਸਲੋਤਰ ਦੇ ਨਾਲ ਯੁੱਧ ਕੀਤਾ ਸੀ, ਅੱਧੀ ਦਸਤਾਰ ਸਤਿਗੁਰੂ ਜੀ ਨੇ ਆਪਣੀ ਤਿਸ ਦੇ ਤਾਈਂ ਬਖਸ਼ਿਸ਼ ਕੀਤੀ ਹੈ। ਸਾਹਿਬਜ਼ਾਦਾ ਜੀ ਦੇ ਜਨਮ ਦੀ ਖਬਰ ਪੁੱਜੀ ਹੈ, ਸਤਿਗੁਰੂ ਜੀ ਨੂੰ ਵਧਾਈਆਂ ਦਿੱਤੀਆਂ ਗਈਆਂ। ਮਹਾਰਾਜ ਜੀ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਅਵਤਰੇ ਨੇ, ਆਪ ਜੀ ਨੂੰ ਵਧਾਈਆਂ। ਤੇ ਇਸ ਵੇਲੇ ਇੱਕ ਜੰਗ ਜਿੱਤਣ ਦੀ ਖੁਸ਼ੀ ਹੈ, ਸਾਹਿਬਜ਼ਾਦਾ ਜੀ ਦੇ ਜਨਮ ਦੀ ਖੁਸ਼ੀ ਹੈ, ਬੜਾ ਆਨੰਦ ਵਾਲਾ ਸਮਾਂ ਬਣ ਆਇਆ। ਤੇ ਮਾਤਾ ਪ੍ਰੇਮੋ ਜੀ ਸਜੇ ਹੋਏ ਦੀਵਾਨ ਦੇ ਵਿੱਚ ਉੱਠ ਕੇ ਖੜੇ ਹੋ ਗਏ ਨੇ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਵੇਂ ਆਪ ਜੀ ਨੂੰ ਵਧਾਈਆਂ ਮਿਲ ਰਹੀਆਂ, ਮੇਰਾ ਚਿੱਤ ਚਾਹੁੰਦਾ ਮੈਂ ਵੀ ਸੰਗਤਾਂ ਦੇ ਪਾਸੋਂ, ਆਪਣਿਆਂ ਦੇ ਪਾਸੋਂ ਤੇ ਸਿੱਖਾਂ ਦੇ ਪਾਸੋਂ ਸਖੀਆਂ ਦੇ ਪਾਸੋਂ ਵਧਾਈਆਂ ਲੈਣਾ ਕਰਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੁੱਛਣਾ ਕੀਤਾ, ਆਪ ਜੀ ਦੀ ਮਨਸਾ ਕੀ ਹੈ? ਕਹਿਣਾ ਕੀਤਾ, ਮਹਾਰਾਜ ਜੀ ਮੇਰਾ ਪੁੱਤਰ ਜੈਤਾ ਵਿਆਹੁਣ ਜੋਗਾ ਹੋ ਗਿਆ, ਮੈਂ ਚਾਹੁੰਦੀ ਹਾਂ ਤਿਸ ਦਾ ਵਿਆਹ ਕੀਤਾ ਜਾਵੇ ਤੇ ਮੈਂ ਵੀ ਵਧਾਈਆਂ ਲਵਾਂ। ਤੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ ਸੀ, ਹੇ ਬੀਬੀ ਪ੍ਰੇਮੋ ਜੀ ਉਹ ਕੇਵਲ ਤਾਂ ਕੇਵਲ ਤੁਹਾਡਾ ਸਪੁੱਤਰ ਨਹੀਂ, ਉਹ ਸਾਡਾ ਸਪੁੱਤਰ ਹੈ, ਰੰਗਰੇਟਾ ਗੁਰੂ ਕਾ ਬੇਟਾ ਦਾ ਵਰ ਦੇ ਚੁੱਕੇ ਹਾਂ, ਇਸ ਕਰਕੇ ਉਸ ਦੇ ਵਿਆਹ ਦਾ ਫਿਕਰ ਤੁਹਾਨੂੰ ਨਹੀਂ, ਸਾਨੂੰ ਆ, ਉਸ ਦਾ ਵਿਆਹ ਵੀ ਅਸੀਂ ਆਪ ਹੀ ਕਰਾਂਗੇ। ਉਸੇ ਵੇਲੇ ਭਰੇ ਦੀਵਾਨ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕੋਈ ਸੰਗਤ ਵਿੱਚ ਐਸਾ ਸਿੱਖ ਹੈ ਜਿਹੜਾ ਸਾਡੇ ਸਪੁੱਤਰ ਨੂੰ ਆਪਣੀ ਸਪੁੱਤਰੀ ਦਾ ਨਾਤਾ ਦੇਵੇ? ਜਦੋਂ ਗੁਰੂ ਕਲਗੀਧਰ ਸਾਹਿਬ ਜੀ ਨੇ ਇਹ ਬਚਨ ਕੀਤਾ ਨਾ, ਤੇ ਸਾਧ ਸੰਗਤ ਜੀ ਪੱਟੀ ਦੇ ਰਹਿਣ ਵਾਲੇ ਭਾਈ ਖਜਾਨ ਸਿੰਘ ਜੀ ਦੀਵਾਨ ਦੇ ਵਿੱਚ ਉੱਠ ਕੇ ਖੜੇ ਹੋਏ ਨੇ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾਲਤਾ ਕਰਕੇ ਇਹ ਸੇਵਾ ਮੇਰੀ ਝੋਲੀ ਦੇ ਅੰਦਰ ਪਾ ਦਿਓ। ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਿਸ ਦੀ ਸਪੁੱਤਰੀ ਦਾ ਨਾਤਾ ਭਾਈ ਜੈਤਾ ਜੀ ਦੇ ਵਾਸਤੇ ਪ੍ਰਵਾਨ ਕੀਤਾ ਹੈ, ਤੇ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਆਪ ਆਨੰਦ ਕਾਰਜ ਕਰਵਾਇਆ ਹੈ। ਇਸ ਪ੍ਰਕਾਰ ਭਾਈ ਜੈਤਾ ਜੀ ਅਰਥਾਤ ਭਾਈ ਜੀਵਨ ਸਿੰਘ ਜੀ ਦਾ ਆਨੰਦ ਕਾਰਜ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਖੁਦ ਆਪ ਆਪਣੀ ਹਜ਼ੂਰੀ ਦੇ ਵਿੱਚ ਬੀਬੀ ਰਾਜ ਕੌਰ ਦੇ ਨਾਲ ਕਰਵਾਇਆ ਹੈ। ਭਾਈ ਜੀਵਨ ਸਿੰਘ ਜੀ ਐਸੇ ਸਿੱਖ ਨੇ ਜਿਨ੍ਹਾਂ ਦੀ ਮਾਤਾ ਜੀ ਇੱਕ ਬ੍ਰਾਹਮਣ ਦੀ ਸਪੁੱਤਰੀ ਹੈ ਤੇ ਜਿਨ੍ਹਾਂ ਦੀ ਧਰਮ ਸਪੁੱਤਰੀ ਇੱਕ ਜੱਟ ਸਿੱਖ ਦੀ ਸਪੁੱਤਰੀ ਹੈ। ਭਾਵੇਂ ਜਾਤ ਪਾਤ ਨੂੰ ਗੁਰੂ ਘਰ ਦੇ ਅੰਦਰ ਕੋਈ ਸਥਾਨ ਨਹੀਂ, ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨਬੋ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਤ ਬਿਰਾਦਰੀ ਦੀਆਂ ਇਹ ਹੱਦਾਂ ਤੋੜਨ ਵਾਸਤੇ ਆਪ ਐਸੇ ਉਪਰਾਲੇ ਕੀਤੇ ਨੇ ਤੇ ਚੜ੍ਹਦੀ ਕਲਾ ਦੇ ਸਹਿਤ ਗੁਰਸਿੱਖਾਂ ਦੇ ਕਾਰਜ ਕੀਤੇ ਨੇ। ਬੇਨਤੀ ਕਰਾਂ, ਜਿਸ ਵੱਡੇ ਭਾਰੀ ਕੌਤਕ ਤੇ ਸੇਵਾ ਕਰਕੇ ਆਪ ਜੀ ਜਗਤ ਪ੍ਰਸਿੱਧ ਨੇ, ਲਗਭਗ 14 ਕੁ ਸਾਲਾਂ ਦੀ ਉਮਰ ਸੀ ਜਿਸ ਵੇਲੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦਾ ਪਾਵਨ ਸੀਸ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲੈ ਕਰਕੇ ਪੁੱਜੇ ਨੇ। ਜਿਸ ਵੇਲੇ ਸੀਸ ਲੈ ਕਰਕੇ ਕੀਰਤਪੁਰ ਸਾਹਿਬ ਪੁੱਜੇ ਨੇ, ਮਨ ਦੇ ਵਿੱਚ ਵਿਚਾਰ ਆਇਆ, ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੌਤਕ ਕਰਕੇ ਇੱਥੇ ਸਰੀਰ ਛੱਡਿਆ ਅਤੇ ਇੱਥੇ ਸਤਿਗੁਰਾਂ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਹੋਇਆ। ਸਤਿਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀਆਂ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਵੀ ਇੱਥੇ ਹੋਇਆ। ਇਸੇ ਪ੍ਰਕਾਰ ਹੋ ਸਕਦਾ ਹੈ ਨੌਵੇਂ ਸਤਿਗੁਰੂ ਜੀ ਦੇ ਸੀਸ ਦਾ ਸੰਸਕਾਰ ਵੀ ਇੱਥੇ ਹੀ ਕਰਨਾ ਹੋਵੇ। ਕੀਰਤਪੁਰ ਸਾਹਿਬ ਤੋਂ ਸੁਨੇਹਾ ਭੇਜਿਆ ਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕਰਕੇ ਇੱਥੇ ਪੁੱਜੇ ਹੈ। ਸ੍ਰੀ ਕਲਗੀਧਰ ਸਾਹਿਬ ਜੀ ਨੂੰ ਬੇਨਤੀ ਹੈ, ਸੱਚੇ ਪਾਤਸ਼ਾਹ ਅੱਗੇ ਜਿਵੇਂ ਆਪ ਜੀ ਦੀ ਆਗਿਆ ਹੋਵੇ ਤਿਵੇਂ ਸੇਵਾ ਕਮਾਈਏ। ਘੋੜ ਅਸਵਾਰ ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਪੁੱਜੇ ਨੇ ਸਤਿਗੁਰੂ ਕਲਗੀਧਰ ਸਾਹਿਬ ਜੀ, ਤੇ ਇਸ ਵੇਲੇ ਨਾਮ ਗੋਬਿੰਦ ਰਾਏ ਤੇ ਉਮਰ ਲਗਭਗ 9 ਕੁ ਸਾਲਾਂ ਦੀ ਸੀ। ਤਿਆਰੀ ਸਾਰੀ ਪਹਿਲਾਂ ਕੀਤੀ ਹੋਈ ਸੀ। ਸੋ ਸਾਧ ਸੰਗਤ ਜੀ ਪਾਲਕੀ ਸਾਹਿਬ ਲੈ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਕੀਰਤਪੁਰ ਸਾਹਿਬ ਪੁੱਜੇ ਨੇ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਸੀਸ ਨੂੰ ਪਾਲਕੀ ਦੇ ਵਿੱਚ ਸਜਾਇਆ, ਬੜੇ ਅਦਬ ਦੇ ਨਾਲ ਨਗਰ ਕੀਰਤਨ ਦੀ
ਇਸ ਵੇਲੇ ਸਾਧ ਸੰਗਤ ਜੀ ਇਸ ਵੇਲੇ ਸੂਰਤ ਦੇ ਵਿੱਚ ਸਤਿਗੁਰਾਂ ਦੇ ਪਾਵਨ ਸਰੀਸ ਨੂੰ ਸ੍ਰੀ ਅਨੰਦਪੁਰ ਸਾਹਿਬ ਲੈ ਕਰਕੇ ਆਏ ਨੇ, ਕਿਉਂਕਿ ਪਹਿਲਾਂ ਵੱਡੀ ਮਾਤਾ ਅਰਥਾਤ ਮਾਤਾ ਨਾਨਕੀ ਜੀ ਨੂੰ ਪੁੱਛਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੀਸ ਆ ਗਿਆ, ਮਾਤਾ ਜੀ ਦਾਦੀ ਮਾਤਾ ਜੀ ਆਪ ਜੀ ਦੀ ਕਿਵੇਂ ਆ ਗਿਆ ਹੈ? ਤੇ ਮਾਤਾ ਨਾਨਕੀ ਜੀ ਨੇ ਬਚਨ ਕਰਨਾ ਕੀਤਾ ਸੀ, ਲਾਲ ਜੀ ਜੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਪਾਵਨ ਸੀਸ ਦਾ ਅੰਤਮ ਸੰਸਕਾਰ ਕੀਰਤਪੁਰ ਸਾਹਿਬ ਕੀਤਾ ਗਿਆ ਨਾ, ਤੇ ਮੈਂ ਆਪਣੇ ਪਿਆਰੇ ਸਪੁੱਤਰ ਆਪਣੇ ਲਾਲ ਦੇ ਅਸਥਾਨ ਦੇ ਨਿਤ ਦਰਸ਼ਨ ਨਹੀਂ ਕਰ ਸਕਾਂਗੀ, ਮੇਰਾ ਸਰੀਰ ਬਜ਼ੁਰਗ ਹੋ ਗਿਆ, ਮੇਰੇ ਸਪੁੱਤਰ ਦੇ ਸੀਸ ਦਾ ਸੰਸਕਾਰ ਮੇਰੇ ਨੇੜੇ ਕੀਤਾ ਜਾਵੇ ਤਾਂ ਕਿ ਮੈਂ ਤਿੰਨਾਂ ਦੇ ਅਸਥਾਨ ਤੇ ਨਿਤ ਦਰਸ਼ਨ ਕਰਾਂ। ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਬਚਨ ਮੰਨਿਆ, ਜਦੋਂ ਸਤਿਗੁਰੂ ਕਲਗੀਧਰ ਸਾਹਿਬ ਜੀ ਦਾ ਨਿਵਾਸ ਸਾਧ ਸੰਗਤ ਜੀ ਉਸ ਅਸਥਾਨ ਤੇ ਸੀ, ਪਹਿਲਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਿਵਾਸ ਅਸਥਾਨ ਵੀ ਰਿਹਾ, ਗੁਰਦੁਆਰਾ ਭੋਰਾ ਸਾਹਿਬ ਅੱਜ ਵੀ ਉੱਥੇ ਮੌਜੂਦ ਹੈ, ਉਸ ਦੇ ਬਿਲਕੁਲ ਸਾਹਮਣੇ ਸੀਸ ਗੰਜ ਸਾਹਿਬ ਅਸਥਾਨ ਮੌਜੂਦ ਹੈ, ਜਿੱਥੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਪਾਵਨ ਸੀਸ ਦਾ ਅੰਤਮ ਸੰਸਕਾਰ ਕੀਤਾ ਗਿਆ। ਪਹਿਲਾਂ ਗੁਲਾਬ ਜਲ ਦੇ ਨਾਲ ਸੀਸ ਦਾ ਇਸ਼ਨਾਨ ਕਰਵਾਇਆ ਹੈ, ਫਿਰ ਮਾਤਾ ਨਾਨਕੀ ਜੀ ਮਾਤਾ ਗੁਜਰ ਕੌਰ ਜੀ ਦਰਸ਼ਨ ਕਰਨ ਵਾਸਤੇ ਆਏ ਨੇ, ਅਤੇ ਮਾਤਾ ਗੁਜਰੀ ਜੀ ਨੇ, ਕਿਉਂਕਿ ਗੁਜਰ ਕੌਰ ਨਾਮ ਬਾਅਦ ਵਿੱਚ ਹੋਇਆ, ਆਪਣੇ ਦੋਵਾਂ ਹੱਥਾਂ ਦੇ ਵਿੱਚ ਪਤੀ ਸਤਿਗੁਰੂ ਜੀ ਦਾ ਸੀਸ ਫੜਿਆ, ਸੀਸ ਝੁਕਾ ਕੇ ਨਮਸਕਾਰ ਕੀਤੀ ਅਤੇ ਬੇਨਤੀ ਕੀਤੀ, ਪਤੀ ਸਤਿਗੁਰੂ ਜੀ ਆਪ ਜੀ ਦੀ ਕੇਸਾਂ ਸਵਾਸਾਂ ਸੰਗ ਨਿਭ ਗਈ ਹੈ, ਕਿਰਪਾ ਕਰੋ ਸਾਡੀ ਵੀ ਨਿਭ ਜਾਵੇ, ਇਹ ਅਰਦਾਸ ਕਰਨੇ ਦੀ ਜਾਚ ਸਿਖਾਈ ਹੈ ਪੂਰੇ ਸਿੱਖ ਜਗਤ ਤੇ ਤਾਂ ਹੀ ਕਿ ਗੁਰ ਚਰਨਾਂ ਵਿਖੇ ਅਰਦਾਸ ਕਿਵੇਂ ਕਰਨੀ ਹੈ। ਦੁਨਿਆਵੀ ਦਾਤਾਂ ਤੇ ਸਦਾ ਹੀ ਮੰਗਦੇ ਹਾਂ, ਪਰ ਗੁਰਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ, ਇਹ ਅਰਦਾਸ ਗੁਰਸਿੱਖ ਨੇ ਨਿਤਾ ਪ੍ਰਤੀ ਕਰਨੀ ਤੇ ਹਰ ਰੋਜ਼ ਕਰਨੀ ਹੈ। ਚੰਦਨ ਦੀ ਚਿਖਾ ਦੇ ਉੱਪਰ ਰੱਖ ਕਰਕੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਪਾਵਨ ਸੀਸ ਦਾ ਅੰਤਮ ਸੰਸਕਾਰ ਕੀਤਾ ਗਿਆ। ਇੱਕ ਪਾਸੇ ਸੰਸਕਾਰ ਹੋ ਰਿਹਾ, ਸੰਗਤਾਂ ਵੈਰਾਗ ਦਸ਼ਾ ਵਿੱਚ ਆਈਆਂ ਨੇ, ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧੀਰਜ ਬੰਧਵਾਉਣ ਵਾਸਤੇ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ। ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਪਦੇਸ਼ ਦੇ ਰਹੇ ਨੇ ਨਾ, ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਸੀਸ ਗੰਜ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਅਕਾਲ ਬੁੰਗਾ ਅਸਥਾਨ ਅੱਜ ਵੀ ਸੁਸ਼ੋਭਿਤ ਹੈ, ਜਿੱਥੇ ਸਤਿਗੁਰੂ ਜੀ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ। ਉਪਦੇਸ਼ ਦਿੰਦਿਆਂ ਹੋਇਆਂ ਦਿੱਲੀ ਦੇ ਹਾਲਾਤਾਂ ਬਾਰੇ ਪੁੱਛਿਆ, ਭਾਈ ਜੈਤਾ ਜੀ ਉੱਥੇ ਕੋਈ ਗੁਰੂ ਕਾ ਸਿੱਖ ਮੌਜੂਦ ਨਹੀਂ ਸੀ ਸਵੇਰੇ, ਸੋ 10 ਕੁ ਵਜੇ 10:30 ਵਜੇ 1:30 ਕੁ ਪਹਿਰ ਦਿਨ ਚੜ੍ਹੇ ਸਤਿਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ। ਰਾਤਰੀ ਦੇ ਸਮੇਂ ਤੱਕ ਸਤਿਗੁਰੂ ਜੀ ਦਾ ਸੀਸ ਤੇ ਧੜ ਚਾਂਦਨੀ ਚੌਕ ਵਿੱਚ ਪਿਆ ਰਿਹਾ, ਕਿਸੇ ਸਿੱਖ ਨੇ ਹਾਦਾ ਨਾਰਾ ਨਾ ਮਾਰਿਆ, ਕੋਈ ਸੇਵਾ ਕਮਾਉਣ ਵਾਸਤੇ ਅੰਤਮ ਸੰਸਕਾਰ ਕਰਨ ਵਾਸਤੇ ਅੱਗੇ ਨਾ ਵਧਿਆ, ਤੇ ਆਪ ਜੀ ਨੇ ਬਚਨ ਕੀਤਾ, ਸਤਿਗੁਰੂ ਜੀ ਕੀ ਦੱਸਣਾ ਕਰਾਂ ਉਸ ਸਮੇਂ ਦੇ ਹਾਲ ਨੂੰ, ਪਿਤਾ ਸਤਿਗੁਰੂ ਜੀ ਹਿੰਦਵਾਨੀ ਜੋ ਕੀਓ ਕੁਕਾਜਾ, ਪ੍ਰਭ ਸਿਵਕਨ ਕਉ ਆਵਹਿ ਲਾਜਾ, ਆਪਨ ਕੌਣ ਹੈ ਸਿੱਖ ਬਖਾਨਾ, ਸਭ ਸਿੱਖ ਰਾਮ ਭਗਤ ਪਰਮਾਨਾ। ਮਹਾਰਾਜ ਉਹਨਾਂ ਨੇ ਭੇਸ ਬਦਲ ਲਏ ਨੇ, ਸੱਚੇ ਪਾਤਸ਼ਾਹ ਬੁੱਕਲਾਂ ਮਾਰ ਲਈਆਂ ਨੇ, ਮੁੱਖ ਢੱਕ ਲਏ ਨੇ, ਦਾੜੇ ਛੁਪਾ ਲਏ ਨੇ, ਆਪਣੇ ਆਪ ਨੂੰ ਰਾਮ ਭਗਤ ਕਹਿ ਕੇ ਜਾਨਾਂ ਬਚਾਉਂਦੇ ਨੇ, ਔਰੰਗਜ਼ੇਬ ਦੀ ਤਲਵਾਰ ਤੋਂ ਇਹ ਦਿੱਲੀ ਕੇ ਦਿਲਵਾਲੀ ਡਰ ਗਏ ਨੇ, ਆਪਣੇ ਆਪ ਨੂੰ ਗੁਰੂ ਕੇ ਸਿੱਖ ਹੀ ਨਹੀਂ ਸਦਵਾਉਂਦੇ। ਮਹਾਰਾਜ ਕੋਈ ਨਿਸ਼ਾਨੀ ਥੋੜ੍ਹਾ ਲੱਗੀ ਹੈ ਜਿਸ ਦੇ ਨਾਲ ਪਤਾ ਲੱਗ ਜਾਵੇ ਆਪ ਜੀ ਦਾ ਸਿੱਖ ਕਿਹੜਾ? ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਵੇਲੇ ਵੀਰ ਰਸ ਵਿੱਚ ਆਏ ਨੇ, ਦਿੱਲੀ ਵੱਲ ਨੂੰ ਮੁੱਖ ਕੀਤਾ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਤੇ ਇਸ ਵੇਲੇ ਜੋ ਵਿਚਾਰਧਾਰਾ ਪ੍ਰਗਟ ਕੀਤੀ ਹੈ ਨਾ, ਰੰਗਰੇਟਾ ਗੁਰੂ ਕਾ ਬੇਟਾ ਭਾਈ ਜੀਵਨ ਸਿੰਘ ਜੀ ਸ੍ਰੀ ਗੁਰਕਥਾ ਵਿੱਚ ਲਿਖਣਾ ਕਰਦੇ ਨੇ, ਯਾਹੀ ਸੋ ਵਿਚਾਰ ਮਨ ਗੁਰ ਮਨ ਲੀਨੀ ਧਾਰ ਅਬ, ਸਿੱਖ ਕੋ ਆਯੁੱਧ ਸਭ ਹਾਥ ਪਕੜਾਉਂਗੋ, ਸਾਬਤ ਸਰੂਪ ਸਿੱਖ ਜਤੀ ਸਤੀ ਹੋਏ ਗੋ, ਆਓ ਗਿਆਨੀ ਧਿਆਨੀ ਯੋਧਾ ਗੁਰ ਸਿੱਖ ਕੋ ਬਣਾਊਗੋ। ਜੈਤਾ ਜੀ ਤੁਸੀਂ ਕਹਿੰਦੇ ਨਿਸ਼ਾਨੀ ਨਹੀਂ ਲੱਗੀ, ਕੋਟਨ ਮਹਿ ਸੋਭਾ ਅਰ ਦੇਖ ਪਰਮਾਨ ਪਾਵੈ, ਐਸੋ ਹੀ ਅਨੂਪ ਰੂਪ ਸਿੱਖ ਕੋ ਸਜਾਊਂਗੋ, ਆਪਣੇ ਸਿੱਖ ਦਾ ਐਸਾ ਅਨੂਪਮ ਸਰੂਪ ਬਣਾ ਦੇਵਾਂਗੇ, ਸਾਡਾ ਇੱਕ ਸਿੱਖ ਕਰੋੜਾਂ ਵਿੱਚ ਵੀ ਖਲੋਤਾ ਹੋਵੇ ਨਾ ਤੇ ਇਕੱਲਾ ਅਲੱਗ ਨਜ਼ਰ ਆਵੇਗਾ, ਛੁਪਣ ਦਾ ਯਤਨ ਵੀ ਕਰੇ ਤੇ ਛੁਪ ਨਾ ਸਕੇਗਾ। ਤੇ ਜਿਹੜੇ ਜ਼ਾਲਮ ਔਰੰਗੇ ਦੀ ਤੇਗ ਅੱਜ ਚਮਕਦੀ ਹੈ, ਦੀਨਨ ਕੋ ਸਖਾ ਵੱਡ ਮੇਰੋ ਸਿੱਖ ਹੋਏ ਗੋ, ਆਓ ਦੰਡ ਨੀਤ ਵਿਦਿਆ ਕੋ ਬੋਧ ਕਰਵਾਉਂਗੋ, ਆਪਣੇ ਸਿੱਖਾਂ ਨੂੰ ਗੁਰਬਾਣੀ ਦੇ ਨਾਲ ਗੁਰਮਤ ਦੇ ਨਾਲ ਰਾਜਨੀਤੀ ਐਸੀ ਪੜਾਵਾਂਗੇ ਜ਼ਾਲਮਾਂ ਦੀਆਂ ਤਲਵਾਰਾਂ ਖੋਹ ਲੈਣਗੇ।

ਇਸੇ ਪ੍ਰਕਾਰ ਸ੍ਰੀ ਪੰਥ ਪ੍ਰਕਾਸ਼ ਵਿੱਚ ਬਚਨ ਆਉਂਦੇ ਨੇ, ਕਲਗੀਧਰ ਸਾਹਿਬ ਜੀ ਨੇ ਬਚਨ ਕੀਤੇ, ਤੁਮ ਰੰਗ ਰੇਟੇ ਗੁਰ ਕੇ ਬੇਟੇ, ਰਹੋ ਪੰਥ ਕੇ ਸੰਗ ਅਮੇਟੇ, ਸਦਾ ਅਮਿੱਟ ਪੰਥ ਦੇ ਨਾਲ ਤੁਹਾਡੀ ਸਾਂਝ ਤੇ ਪਿਆਰ ਬਣੀ ਰਹੇਗੀ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਪੁੱਤਰ ਹੋਣ ਦਾ ਵਰ ਦਿੱਤਾ ਹੈ, ਤਾਂ ਜਦੋਂ ਆਪ ਜੀਆਂ ਦੇ ਮਾਤਾ ਜੀ ਨੇ ਆਪ ਜੀ ਦੇ ਆਨੰਦ ਕਾਰਜ ਦੀ ਬਾਤ ਚਲਾਈ ਤੇ ਕਲਗੀਧਰ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਇਹ ਸਾਡਾ ਸਪੁੱਤਰ ਹੈ, ਇਸ ਦੇ ਆਨੰਦ ਕਾਰਜ ਦੀ ਚਿੰਤਾ ਸਾਨੂੰ ਹੈ, ਅਸੀਂ ਆਨੰਦ ਕਾਰਜ ਕਰਾਂਗੇ, ਤੇ ਸਤਿਗੁਰਾਂ ਨੇ ਆਪ ਜਾਤੀ ਬੰਧਨਾਂ ਦੇ ਭੇਦਾਂ ਨੂੰ ਤੋੜ ਕੇ ਆਪ ਜੀਆਂ ਦੇ ਆਨੰਦ ਕਾਰਜ ਕਰਵਾਏ। ਇਹ ਵੀ ਬੇਨਤੀ ਕਰਾਂ, ਪੰਘਾਣੀ ਦੇ ਯੁੱਧ ਤੋਂ ਚਮਕੌਰ ਦੇ ਯੁੱਧ ਤੱਕ ਸਤਿਗੁਰੂ ਜੀ ਦੀਆਂ 13 ਵੱਡੀਆਂ ਜੰਗਾਂ ਹੋਈਆਂ ਨੇ, ਤੇ 14ਵੇਂ ਸਤਿਗੁਰੂ ਜੀ ਦੀ ਵੱਡੀ ਜੰਗ ਖਿਦਰਾਣੇ ਦੀ ਢਾਬ ਤੇ ਹੋਈ ਹੈ, ਬਾਬਾ ਜੀਵਨ ਸਿੰਘ ਜੀ ਤੇ ਭਾਈ ਸੰਗਤ ਸਿੰਘ ਜੀ ਇਹਨਾਂ 13 ਹੀ ਜੰਗਾਂ ਦੇ ਵਿੱਚ ਸ਼ਾਮਿਲ ਰਹੇ ਤੇ ਮੋਢੀ ਤੇ ਮੋਹਰਲੇ ਜਰਨੈਲਾਂ ਦੇ ਵਿੱਚ ਸ਼ਾਮਿਲ ਰਹੇ। ਇਸ ਪ੍ਰਕਾਰ ਗੁਰੂ ਘਰ ਦੀਆਂ ਵੱਡੀਆਂ ਸੇਵਾਵਾਂ ਬਾਬਾ ਜੀਵਨ ਸਿੰਘ ਸਾਹਿਬ ਜੀ ਨੇ ਨਿਭਾਈਆਂ ਨੇ, ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਾ ਕਰਕੇ ਨਾਮ ਭਾਈ ਜੈਤਾ ਤੋਂ ਜੀਵਨ ਸਿੰਘ ਰੱਖਿਆ, ਤੇ ਭਾਈ ਸੰਗਤਾ ਸੰਗਤੀਆ ਵੀ ਕਿਹਾ ਜਾਂਦਾ ਸੀ, ਨਾਮ ਸੰਗਤ ਸਿੰਘ ਰੱਖਿਆ। ਜਿਸ ਵੇਲੇ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਕਿਲ੍ਹਾ ਛੱਡਿਆ ਨਾ, ਭਾਈ ਜੀਵਨ ਸਿੰਘ ਜੀ ਸਮੇਤ ਪਰਿਵਾਰ ਨਾਲ ਮੌਜੂਦ ਸਨ। ਭਾਈ ਸੰਗਤ ਸਿੰਘ ਜੀ ਦੇ ਪਰਿਵਾਰ ਦਾ ਘਰਵਾਲੀ ਦਾ ਬੱਚਿਆਂ ਦਾ ਕੋਈ ਹਵਾਲਾ ਨਹੀਂ ਮਿਲਦਾ, ਪਰ ਭਾਈ ਜੀਵਨ ਸਿੰਘ ਜੀ ਦਾ ਹਵਾਲਾ ਮਿਲਦਾ ਹੈ। ਆਪ ਜੀ ਦੀ ਧਰਮ ਸਪਤਨੀ ਦਾ ਨਾਮ ਹੈ ਬੀਬੀ ਰਾਜ ਕੌਰ, ਤੇ ਆਪ ਜੀ ਦੇ ਗ੍ਰਹਿ ਵਿਖੇ 4 ਸਪੁੱਤਰਾਂ ਨੇ ਜਨਮ ਲਿਆ। ਸਾਧ ਸੰਗਤ ਜੀ, ਇੱਕ ਵੱਡੇ ਸਪੁੱਤਰ ਦਾ ਨਾਮ ਹੈ ਸੁੱਖਾ ਸਿੰਘ, ਸੰਤ ਸਿੰਘ, ਇਸੇ ਪ੍ਰਕਾਰ ਜਿਹੜੇ 2 ਛੋਟੇ ਨੇ ਗੁਲਜ਼ਾਰ ਸਿੰਘ ਤੇ ਗੁਰਦਿਆਲ ਸਿੰਘ। ਜਿਸ ਵੇਲੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਸਤਿਗੁਰੂ ਜੀ ਨੇ ਕੌਤਕ ਵਰਤਾਇਆ, ਸਰਸਿਆਂ ਦੇ ਕਿਨਾਰੇ ਤੇ ਕੀਰਤਨ ਕੀਤਾ, ਆਸਾ ਜੀ ਦੀ ਵਾਰ ਦਾ ਭੋਗ ਪਾਇਆ, ਬਾਬਾ ਜੀਵਨ ਸਿੰਘ ਜੀ ਕੋਲ ਨੇ ਪੁੱਛਿਆ, ਜੀਵਨ ਸਿੰਘ ਜੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਕਿੱਥੇ ਨੇ? ਦੱਸਣਾ ਕੀਤਾ, ਸਾਹਿਬਜ਼ਾਦਾ ਜੀ ਦੁਸ਼ਮਣਾਂ ਨਾਲ ਮੱਥਾ ਲਾ ਕੇ ਉਹਨਾਂ ਦੇ ਦਲਾਂ ਨੂੰ ਡੱਕ ਕੇ ਖਲੋਤੇ ਨੇ, ਤੇ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਬਚਨ ਕੀਤਾ, ਜੀਵਨ ਸਿੰਘ ਜੀ ਜਾ ਕੇ ਦੁਸ਼ਮਣਾਂ ਦੇ ਘੇਰੇ ਦੇ ਵਿੱਚੋਂ ਸਾਹਿਬਜ਼ਾਦਾ ਜੀ ਨੂੰ ਕੱਢ ਕੇ ਲੈ ਕੇ ਆਓ, ਉਹਨਾਂ ਦਾ ਸਥਾਨ ਇੱਥੇ ਨਹੀਂ, ਮੰਜ਼ਿਲ ਕਿਧਰੇ ਹੋਰ ਹੈ। ਬਾਬਾ ਜੀਵਨ ਸਿੰਘ ਸਾਹਿਬ ਜੀਆਂ ਨੇ ਹੁਕਮ ਮੰਨਿਆ, ਸਾਧ ਸੰਗਤ ਜੀ ਘੋੜੇ ਦੀਆਂ ਲਗਾਮਾਂ ਨੂੰ ਮੂੰਹ ਦੇ ਵਿੱਚ ਫੜਿਆ, ਸੱਜੇ ਹੱਥ ਤੇ ਖੱਬੇ ਹੱਥ ਦੋਵਾਂ ਹੱਥਾਂ ਵਿੱਚ ਤਲਵਾਰਾਂ ਫੜੀਆਂ ਨੇ, ਦੁਸ਼ਮਣਾਂ ਦੇ ਦਲਾਂ ਦੇ ਵਿੱਚ ਜਾ ਵੜੇ ਨੇ, ਦੁਸ਼ਮਣਾਂ ਨੂੰ ਕੱਟਦਿਆਂ ਵੱਢਦਿਆਂ ਲਤਾੜਦਿਆਂ ਮਾਰਦਿਆਂ ਡਰਾਉਂਦਿਆਂ ਦਬਕਾਉਂਦਿਆਂ ਭਜਾਉਂਦਿਆਂ ਉਹਨਾਂ ਦੀਆਂ ਸਫਾ ਨੂੰ ਵਿਹਲਿਆਂ ਕਰਦਿਆਂ ਬਾਬਾ ਅਜੀਤ ਸਿੰਘ ਸਾਹਿਬ ਜੀਆਂ ਦੇ ਕੋਲ ਜਾ ਪੁੱਜੇ ਨੇ, ਤੇ ਪਿਤਾ ਸਤਿਗੁਰੂ ਜੀ ਦਾ ਜਾ ਹੁਕਮ ਸੁਣਾਇਆ, ਫਿਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੀਵਨ ਸਿੰਘ ਜੀ ਫਿਰ ਦੁਸ਼ਮਣਾਂ ਦੀਆਂ ਸਫਾ ਨੂੰ ਕੱਟਦਿਆਂ ਵੱਢਦਿਆਂ ਦੁਸ਼ਮਣਾਂ ਦੇ ਆਹੂ ਲਾਉਂਦਿਆਂ ਹੋਇਆਂ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆ ਮਿਲੇ ਨੇ। ਇਹ ਵੀ ਸਾਧ ਸੰਗਤ ਜੀ ਇਹ ਜ਼ਿਕਰਯੋਗ ਹੈ, ਭਾਈ ਜੀਵਨ ਸਿੰਘ ਜੀ ਦੇ 2 ਬੇਟੇ ਭਾਈ ਗੁਲਜ਼ਾਰ ਸਿੰਘ ਜੀ, ਭਾਈ ਗੁਰਦਿਆਲ ਸਿੰਘ ਜੀ ਤੇ ਆਪ ਜੀ ਦੇ ਮਾਤਾ ਜੀ, ਇਹਨਾਂ ਦੀ ਸ਼ਹਾਦਤ ਸਰਸਾ ਦੇ ਕਿਨਾਰੇ ਤੇ ਹੋਈ ਹੈ, ਤੇ ਆਪ ਜੀਆਂ ਦੇ ਪਿਤਾ ਭਾਈ ਸਦਾਨੰਦ ਜੀ ਉਹਨਾਂ ਦਾ ਸੀਸ ਸਤਿਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਸੀਸ ਦੀ ਜਗ੍ਹਾ ਤੇ ਰੱਖ ਕੇ ਨਾ ਫਿਰ ਸਤਿਗੁਰੂ ਜੀ ਦਾ ਸੀਸ ਲੈ ਕਰਕੇ ਆਏ ਸਨ। ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਮਾਨ ਸਿੰਘ ਜੀ ਚੌਰ, ਉਹਨਾਂ ਦੀ ਕਥਾ ਵੀ ਸੁਣ ਕੇ ਦੇਖ ਲਿਓ, ਉਹਨਾਂ ਨੇ ਵੀ ਇਸ ਗੱਲ ਤੇ ਮੋਹਰ ਲਾਈ ਹੈ ਕਿ ਭਾਈ ਜੀਵਨ ਸਿੰਘ ਜੀ ਆਪਣੇ ਪਿਤਾ ਦਾ ਸੀਸ ਰੱਖ ਕੇ ਪਿਤਾ ਸਤਿਗੁਰੂ ਜੀ ਦਾ ਸੀਸ ਲੈ ਕਰਕੇ ਆਏ ਨੇ। ਸਾਧ ਸੰਗਤ ਜੀ, ਆਪਣਾ ਪਿਤਾ ਵਾਰਿਆ ਤੇ ਜਗਤ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੂੰ ਪਿਤਾ ਰੂਪ ਦੇ ਵਿੱਚ ਪ੍ਰਾਪਤ ਕੀਤਾ, ਐਸੇ ਨੇ ਮਹਾਨ ਯੋਧੇ ਬਾਬਾ ਜੀਵਨ ਸਿੰਘ ਜੀ। ਚਮਕੌਰ ਦੀ ਗੜੀ ਵਿੱਚ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਗਏ ਨੇ, ਤੇ ਜਿਸ ਵੇਲੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਜੰਗ ਨੂੰ ਗਏ ਨੇ ਨਾ, ਤੇ ਆਪ ਜੀ ਦੇ ਵੱਡੇ ਸਪੁੱਤਰ ਭਾਈ ਸੁੱਖਾ ਸਿੰਘ ਜੀ, ਜਿਨ੍ਹਾਂ ਨੂੰ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਸੁੱਖਾ ਸਿੰਘ ਬੰਦੂਕ 'ਚ ਹੀ ਲਿਖਿਆ, ਬੰਦੂਕ ਚਲਾਉਣ ਦੇ ਖਾਸ ਉਸਤਾਦ ਸਨ, ਸਾਹਿਬਜ਼ਾਦਾ ਜੀ ਦੇ ਨਾਲ ਗਏ ਨੇ, ਦੁਸ਼ਮਣਾਂ ਦੇ ਨਾਲ ਜੂਝ ਕਰਕੇ ਸ਼ਹਾਦਤ ਪ੍ਰਾਪਤ ਕੀਤੀ ਏ। ਇਸ ਪ੍ਰਕਾਰ ਭਾਈ ਸੁੱਖਾ ਸਿੰਘ ਜੀ ਤੇ ਭਾਈ ਸੰਤ ਸਿੰਘ ਜੀ ਆਪ ਦੇ ਵੱਡਿਆਂ ਸਪੁੱਤਰਾਂ ਦੀ ਸ਼ਹਾਦਤ ਜਿਹੜੀ ਚਮਕੌਰ ਦੇ ਵਿੱਚ ਹੋਈ ਹੈ, ਆਪ ਜੀ ਦੀ ਸ਼ਹਾਦਤ ਵੀ ਚਮਕੌਰ ਦੇ ਵਿੱਚ ਹੋਈ ਹੈ, ਬੁਰਜ ਦੇ ਵਿੱਚ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਹੁਕਮ ਦੇ ਨਾਲ ਨਾਗਣੀ ਤੇ ਬਾਗਣੀ ਦੋਵੇਂ ਬੰਦੂਕਾਂ ਇਕੱਠੀਆਂ ਚਲਾਉਂਦੇ ਸਨ। ਸਾਧ ਸੰਗਤ ਜੀ, ਇਤਿਹਾਸ ਦੇ ਵਿੱਚ ਇੱਕੋ ਇੱਕ ਵਾਹਿਦ ਐਸੇ ਯੋਧੇ ਨੇ ਘੋੜੇ ਦੀਆਂ ਲਗਾਮਾਂ ਮੂੰਹ ਵਿੱਚ ਫੜ ਕੇ ਤੇ ਦੋਵਾਂ ਹੱਥਾਂ ਦੇ ਨਾਲ ਬਰਾਬਰ ਤਲਵਾਰ ਚਲਾਉਂਦੇ ਨੇ, ਤੇ ਦੁਨੀਆਂ ਦੇ ਅੰਦਰ ਵਾਹਿਦ ਇੱਕੋ ਇੱਕ ਐਸੇ ਯੋਧੇ

0: ਜਿਹੜੇ ਦੋਵਾਂ ਹੱਥਾਂ ਦੇ ਨਾਲ ਉਸ ਸਮੇਂ ਦੀਆਂ ਵੱਡੀਆਂ ਭਾਰੀ ਲੰਬੀਆਂ ਭਾਰੀਆਂ ਤੋੜੇਦਾਰ ਬੰਦੂਕਾਂ ਇਕੱਠੀਆਂ ਚਲਾਉਂਦੇ ਨੇ ਤੇ ਜਿਨ੍ਹਾਂ ਦਾ ਨਿਸ਼ਾਨਾ ਕਦੇ ਖੁੱਜਦਾ ਨਹੀਂ। ਨਿਸ਼ਾਨਚੀ ਪਹਿਲਾਂ ਵੀ ਬੜੇ ਹੋਏ ਨੇ, ਹੁਣ ਵੀ ਬੜੇ ਨੇ, ਅੱਗੇ ਵੀ ਸਦਾ ਹੋਣਗੇ, ਪਰ ਅੱਜ ਤੱਕ ਦੇ ਇਤਿਹਾਸ ਵਿੱਚ ਦੋਵਾਂ ਹੱਥਾਂ ਦੇ ਨਾਲ ਇਕੱਠਾ ਨਿਸ਼ਾਨਾ ਲਾਉਣ ਵਾਲੇ ਯੋਧੇ ਕੇਵਲ ਤਾਂ ਕੇਵਲ ਬਾਬਾ ਜੀਵਨ ਸਿੰਘ ਜੀ ਨੇ। ਤੇ ਚਮਕੌਰ ਦੀ ਗੜੀ ਦੇ ਆਖਰੀ ਸ਼ਹੀਦ, ਸਾਰੇ ਸਿੰਘਾਂ ਤੋਂ ਬਾਅਦ ਵਿੱਚ ਸ਼ਹੀਦ ਹੋਣ ਵਾਲੇ ਵੀ ਬਾਬਾ ਜੀਵਨ ਸਿੰਘ ਜੀ ਨੇ। ਭਾਈ ਮਹਿਤਾਬ ਸਿੰਘ ਜੀ, ਜਿਨ੍ਹਾਂ ਨੇ ਆਪਣੀ ਤਲਵਾਰ ਦੇ ਨਾਲ ਮੱਸੇ ਰੰਗੜ ਦਾ ਸਿਰ ਲਾਇਆ ਹੈ, ਉਹਨਾਂ ਦੇ ਸਪੁੱਤਰ ਹੋਏ ਨੇ ਭਾਈ ਰਾਓ ਸਿੰਘ ਜੀ, ਤੇ ਭਾਈ ਰਾਓ ਸਿੰਘ ਜੀ ਦੇ ਸਪੁੱਤਰ ਹੋਏ ਨੇ ਭਾਈ ਰਤਨ ਸਿੰਘ ਜੀ, ਜਿਨ੍ਹਾਂ ਨੂੰ ਭਾਈ ਰਤਨ ਸਿੰਘ ਜੀ ਭੰਗੂ ਕਰਕੇ ਕੌਮ ਦੇ ਅੰਦਰ ਜਾਣਿਆ ਜਾਂਦਾ। ਉਹਨਾਂ ਨੇ ਜਿਹੜਾ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ ਨਾ, ਉਸ ਦੇ ਵਿੱਚ ਲਿਖਿਆ ਹੋਇਆ, ਜੀਵਨ ਸਿੰਘ ਰੰਗਰੇਟੜੋ ਬੰਦੂਕੀ ਖੂਬ ਅਖਵਾਏ, ਏਕ ਬੁਰਜ ਮੱਧ ਸੋ ਬਹਿਓ ਏਕਲ ਹੀ ਸੋ ਠਾਏ। ਬਾਕੀ ਦੇ ਸਿੰਘਾਂ ਦੀਆਂ ਸ਼ਹਾਦਤਾਂ ਹੋ ਗਈਆਂ, ਕੇਵਲ ਤਾਂ ਕੇਵਲ ਇਕੱਲੇ ਬੱਚੇ ਲੱਖਾਂ ਦੇ ਨਾਲ ਢਿੱਕ ਡਾ ਕੇ ਮੁਕਾਬਲਾ ਕਰਦੇ ਰਹੇ ਤੇ ਸਾਧ ਸੰਗਤ ਜੀ ਜੂਝ ਕਰਕੇ ਸ਼ਹਾਦਤ ਪ੍ਰਾਪਤ ਕੀਤੀ ਹੈ। ਇਹ ਵੀ ਬੇਨਤੀ ਕਰਾਂ, ਜਿਸ ਵੇਲੇ ਸਤਿਗੁਰੂ ਜੀ ਨੇ ਰੰਗਰੇਟੇ ਗੁਰੂ ਕੇ ਬੇਟੇ ਦਾ ਵਰ ਦਿੱਤਾ ਨਾ, ਸਾਧ ਸੰਗਤ ਜੀ ਇੱਕ ਪੰਥ ਦੇ ਅੰਦਰ ਸ਼ਬਦ ਪ੍ਰਸਿੱਧ ਹੈ ਚੌਥਾ ਪੌੜਾ। ਆਮ ਕਰਕੇ ਇਹ ਜਿਹੜਾ ਸ਼ਬਦ ਹੈ ਨਾ, ਨਫ਼ਰਤ ਦਾ ਸੂਚਕ ਬਣ ਗਿਆ ਹੈ। ਜਿਸ ਨੂੰ ਨੀਵਾਂ ਦਿਖਾਉਣਾ ਹੋਵੇ ਕਹਿ ਦਿੱਤਾ ਜਾਂਦਾ ਚੌਥਾ ਪੌੜਾ, ਇਹ ਚੌਥੇ ਪੌੜੇ ਵਾਲੇ ਨੇ। ਇਸ ਕੌਮ ਨੂੰ ਸਤਿਗੁਰੂ ਜੀ ਦੇ ਵੀਰ ਬਹਾਦਰ ਯੋਧਿਆਂ ਨੂੰ ਇਹ ਨਾਮ ਮਿਲਿਆ ਕਿਵੇਂ? ਜਦੋਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਆਏ ਨੇ ਨਾ, ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਜੈਤਾ ਜੀ ਕੁਛ ਮੰਗ ਲਵੋ। ਆਪ ਜੀਆਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਸ ਨੂੰ ਤੁਹਾਡੀ ਗੱਲ ਵਕੜੀ ਮਿਲ ਜਾਵੇ, ਜਿਸ ਨੂੰ ਪਰਮ ਪਿਤਾ ਪਾਰ ਬ੍ਰਹਮ ਪਰਮੇਸ਼ਰ ਜੀ ਦਾ ਸਰਗੁਣ ਸਰੂਪ ਗੁਰ ਪਰਮੇਸ਼ਰ ਪਿਤਾ ਰੂਪ ਵਿੱਚ ਮਿਲ ਜਾਵੇ, ਦੁਨੀਆਂ ਵਿੱਚ ਕਿਸੇ ਚੀਜ਼ ਦੀ ਭੁੱਖ ਨਹੀਂ ਰਹਿ ਜਾਂਦੀ। ਮਹਾਰਾਜ ਹੁਣ ਇੱਛਾ ਹੀ ਕੋਈ ਨਹੀਂ ਬਚੀ। ਸਤਿਗੁਰੂ ਜੀ ਨੇ ਦੂਜਾ ਬਚਨ ਕੀਤਾ, ਕੁਛ ਨਾ ਮੰਗਿਆ। ਤੀਜਾ ਬਚਨ ਸਤਿਗੁਰਾਂ ਨੇ ਕੀਤਾ, ਭਾਈ ਜੈਤਿਆ ਸਾਡੀ ਖੁਸ਼ੀ ਵਾਸਤੇ ਹੀ ਕੁਝ ਮੰਗ ਲੈ, ਸਾਡਾ ਹਿਰਦਾ ਖੁਸ਼ ਹੋ ਜਾਵੇਗਾ ਜੇ ਸਾਡੇ ਕੋਲੋਂ ਕੁਛ ਮੰਗ ਲਵੇ। ਫਿਰ ਭਾਈ ਜੈਤਾ ਜੀ ਨੇ ਇੱਕ ਮੰਗ ਕੀਤੀ ਸੀ, ਪਿਤਾ ਜੀ, ਪਿਤਾ ਸਤਿਗੁਰੂ ਜੀ, ਜੇਕਰ ਪਰਸਾਨੇ ਹੋ ਨਾ, ਇਹ ਦਾਤ ਦੇ ਦਿਓ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਇਸ਼ਨਾਨ ਪ੍ਰਾਪਤ ਹੋਣ। ਤੇ ਇਸ ਵੇਲੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ 11,000 ਰੁਪਈਆ ਆਪ ਆਪਣੇ ਹੱਥੋਂ ਤੋਸ਼ੇ ਖਾਨੇ ਦੇ ਵਿੱਚੋਂ ਦੇ ਕਰਕੇ ਸਿੱਖਾਂ ਦੇ ਤਾਈ ਹੁਕਮ ਕੀਤਾ ਸੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਦੀ ਚੌਥੀ ਬਾਹੀ 'ਤੇ ਇਹਨਾਂ ਰੰਗਰੇਟਿਆਂ ਦਾ ਬੁੰਗਾ ਬਣਾਓ। ਸਤਿਗੁਰੂ ਜੀ ਨੇ 11,000 ਰੁਪਈਆ ਖਰਚ ਕਰਕੇ ਬੁੰਗਾ ਬਣਵਾਇਆ ਸੀ, ਜਿਸ ਵੇਲੇ ਕੌਮ ਦੇ ਨਵਾਬ ਕਪੂਰ ਸਿੰਘ ਜੀ ਬਣੇ, ਨਵਾਬ ਕਪੂਰ ਸਿੰਘ ਜੀ, ਅਤੇ ਸਾਧ ਸੰਗਤ ਜੀ ਬੁੱਢਾ ਦਲ ਅਤੇ ਤਰਨਾ ਦਲ ਹੋਂਦ ਵਿੱਚ ਆਇਆ ਨਾ। ਬੁੱਢਾ ਦਲ 40 ਸਾਲ ਤੋਂ ਉੱਪਰ ਵਾਲੇ, 40 ਸਾਲ ਤੋਂ ਥੱਲੇ ਵਾਲੇ ਸਾਰੇ, ਤਰਨਾ ਦਲ ਏਡਾ ਵੱਡਾ ਹੋ ਗਿਆ, 5 ਜਥੇ ਫਿਰ ਬਣਾਉਣੇ ਪਏ। ਉਹਨਾਂ 5 ਜਥਿਆਂ ਦੇ ਵਿੱਚੋਂ 5 ਮਿਸਲਾਂ ਦੇ ਵਿੱਚੋਂ ਇੱਕ ਮਿਸਲ ਸੀ ਬਾਬਾ ਬੀਰ ਸਿੰਘ ਭਾਈ ਬਾਬਾ ਧੀਰ ਸਿੰਘ ਰੰਗਰੇਟਿਆਂ ਦੀ। ਬਾਬਾ ਬੀਰ ਸਿੰਘ ਧੀਰ ਸਿੰਘ ਨਾਮ ਵੀ ਆਉਂਦੇ ਨੇ, ਭਾਈ ਬੀਰ ਸਿੰਘ ਧੀਰ ਸਿੰਘ ਨਾਮ ਵੀ ਆਉਂਦੇ ਨੇ, ਭਾਈ ਅਤੇ ਬਾਬਾ ਦੋਵੇਂ ਸਨਮਾਨ ਦੇ ਸੂਚਕ ਨੇ। 1300 ਘੋੜ ਸਵਾਰ ਅਤੇ ਪੈਦਲ ਸਵਾਰ ਜ਼ਿਆਦਾ ਹੋਣ ਕਰਕੇ ਸਭ ਤੋਂ ਵੱਡੀ ਮਿਸਲ ਉਸ ਵੇਲੇ ਇਹਨਾਂ ਦੀ ਸੀ। ਅਤੇ ਸਾਧ ਸੰਗਤ ਜੀ ਜਦੋਂ ਵੱਖ ਵੱਖ ਥਾਵਾਂ 'ਤੇ ਉਤਾਰੇ ਕਰਵਾਏ ਗਏ ਨਾ, ਇਸ ਮਿਸਲ ਦਾ ਉਤਾਰਾ ਫਿਰ ਉੱਥੇ ਕਰਵਾਇਆ ਗਿਆ ਕਿਉਂਕਿ ਰੰਗਰੇਟਿਆਂ ਦੀ ਮਿਸਲ ਸੀ, ਜਿੱਥੇ ਰੰਗਰੇਟਿਆਂ ਦਾ ਬੁੰਗਾ ਸੀ ਦੁੱਖ ਭੰਜਨੀ ਬੇਰੀ ਦੇ ਕੋਲ। ਹੁਣ ਘਰ ਦੇ ਵਿੱਚ ਹੁਣ ਪੌੜੀਆਂ 'ਤੇ ਕਹਿੰਦੇ ਆ ਪੌੜੀਆਂ, ਅਤੇ ਗੁਰੂ ਘਰ ਦੇ ਵਿੱਚ ਸਰੋਵਰ ਦੀਆਂ ਪੌੜੀਆਂ ਨੂੰ ਸਨਮਾਨ ਦੇ ਨਾਲ ਕਹਿੰਦੇ ਹਾਂ ਪੌੜ। ਹੁਣ ਚੌਥਾ ਪੌੜ, ਚੌਥੀ ਬਾਹੀ ਰੰਗਰੇਟਿਆਂ ਦੀ ਹੋ ਗਈ। ਬਚਨ ਆਉਂਦੇ ਨੇ, ਮਜ਼ਬੀ ਉੱਪਰ ਸਤਿਗੁਰੂ ਕਿਰਪਾ ਐਸੀ ਕੀਨ, ਸ੍ਰੀ ਅੰਮ੍ਰਿਤਸਰ ਤਾਲਕੀ ਬਾਹੀ ਚੌਥੀ ਦੀਨ। ਚੌਥੀ ਬਾਹੀ ਸ੍ਰੀ ਅੰਮ੍ਰਿਤ ਸਰੋਵਰ ਦੀ ਜਦੋਂ ਰੰਗਰੇਟਿਆਂ ਨੂੰ ਦਿੱਤੀ ਨਾ, ਉਸ ਚੌਥੀ ਬਾਹੀ 'ਤੇ ਇਹਨਾਂ ਦੀ ਮਿਸਲ ਨੇ ਡੇਰਾ ਲਾਇਆ ਨਾ, ਫਿਰ ਇਹਨਾਂ ਦਾ ਨਾਮ ਪਿਆ ਜੀ ਇਹ ਕੌਣ ਨੇ, ਜਿਹੜੇ ਸਰੋਵਰ ਦੇ ਚੌਥੇ ਪੌੜ ਦੇ ਮਾਲਕ ਨੇ। ਫਿਰ ਇਸ ਕਰਕੇ ਇਹਨਾਂ ਦਾ ਨਾਮ ਪਿਆ ਚੌਥੇ ਪੌੜੇ ਵਾਲੇ। ਇਹ ਚੌਥੇ ਪੌੜ ਦੇ, ਚੌਥੀ ਬਾਹੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ, ਇਸ ਪ੍ਰਕਾਰ ਅੰਮ੍ਰਿਤ ਸਰੋਵਰ ਦੇ ਚੌਥੀ ਬਾਹੀ ਦੇ ਮਾਲਕ ਨੇ। ਸਨਮਾਨਯੋਗ ਸ਼ਬਦ ਸੀ, ਗਿਆਨ ਦੀ ਘਾਟ ਹੋਣੇ ਕਰਕੇ इतिहास का पता ना होने करके साध संगत जी नफरत का सूचक बन गया। ये माण वाला शब्द है, कोई हीन भावना वाला नहीं। जिस वेले सचखंड श्री हरिमंदर साहब जी दीआं परिक्रमा खुलियां गई कीतियां गईआं ना, ते बाबा दीप सिंह साहब जी दा शहीदी बुंगा परिक्रमा विच सी, पिल्लर दे करके उपर बनाया गया, पर अफसोस ये जिहड़ा बुंगा रंगरेटियां दा ढा दिता गया, ना ते उपर बनाया गया ते ना किते होर बनाया गया, जिस नूं 11,000 रुपया खर्च के सतगुरु कलगीधर साहब जी ने तैयार करवाया सी, होंद मिटा दिती गई। उस दी होंद जां ते इतिहास दे अखरां विच है, जां केंद्रीय सिख अजायब घर सचखंड श्री हरिमंदर साहब जी का जिहड़ा अजायब घर है ना, अजायब घर दे विच एक वड्डी फोटो वड्डा नक्शा सचखंड श्री हरिमंदर साहब जी का कपड़े दे उपर उकरिया होया है। उस कपड़े दे नक्शे दे उपर देख सकते हो दुख भंजनी बेरी दे कोल एक बुंगा है, उस बुंगे दे उपर नाम लिखिया होया बुंगा रंगरेटिया। इवें सतगुरु कलगीधर साहिब सच्चे पातशाह जी महाराज जिन्हां नूं संसार दे लोकां ने शूदर आखिया, नीवे आखिया, गलीज आखिया, साध संगत जी तिरस्कार करन दा जतन कीता, सतगुरु कलगीधर साहिब सच्चे पातशाह जी ने गल वकड़ी दे विच लिया ते नीवियां तों उच्चे कर दिता। नीच है ऊच करा मेरा गोबिंद काहू ते ना डरै। साध संगत जी अपना सपुत्र बनाया, सतगुरु सच्चे पातशाह जी दे नादी सपुत्र अमर शहीद बाबा जीवन सिंह साहिब जिया दे मनाए जा रहे 365वें जन्म दिहाड़े दियां समूह संगतां नूं बेअंत बेअंत बेअंत वधाइयां ते समूह संगतां दे चरणां विच एक बेनती है। साध संगत जी माण दे नाल सतगुरु कलगीधर साहब जी दे तख्त साहब ते पुजे हो कि जिस सतगुरु जी ने रंगरेटा गुरु का बेटा दा वर दिता सतगुरां नूं नतमस्तक होके आईए ते ऐसे जोधे दा जन्मदिन उस स्थान ते मनाया जावे। वारस होण करके आए हो ना कि बाबा जीवन सिंह जी दे वारस हाँ, ते साध संगत जी मन बाणी शरीर करके वारस बनो। सतगुरु जी ने सन्मान सेवा करके सिमरन करके कुर्बानी करके दृढ़ता करके निश्चा करके दिता है। कदे भुलेखे दे नाल भी ये प्रचारन का जतन नहीं करना कि बाबा जीवन सिंह जी साढ़े ने, जे साढ़े कहोंगे तो फिर मनन वाले गिणती दे रह जावांगे। बाबा जीवन सिंह जी श्री गुरु कलगीधर साहब जी दे नादी सपुत्र ने, सारी कौम दे ने, सिख पंथ दे ने, सारे विश्व दे ने, समुची मानवता दे ने। उन्हां दी सेवा ते कुर्बानी सतगुरां दे चरणां विखे रह करके कमाई होई काल समुची कौम पंथ ते समुचे समाज समुची लोकाई वास्ते है, केवल तां केवल चंद बंदिया वास्ते नहीं। इस करके सोच नूं सीमित करके केवल ते केवल ये नहीं कहना कि असीं रंगरेटे ते साडे वडेरे ने, भाई सतगुरु जी दे सपुत्र, सतगुरु जी दे शहीद, सतगुरु जी दे सिख सारे ही सन्मान योग ने, ते सारी कौम दे ते समुची मानवता दे ने। पर साध संगत जी दावे दे नाल आए हो प्यार करके असीं उन्हां दे वारस हाँ, फिर सारे ही वारस बनो। सतगुरु जी ने अपने सपुत्र बनाया रंगरेटा गुरु का बेटा कह करके, सेवा करके, सिमरन करके, जात करके नहीं। बाबा जीवन सिंह जी नूं जात बरादरी करके अपना ना कहो, उन्हां दी कुर्बानी करके माण करियो कि एडे वड्डे महापुरशां दे असीं वारस हां, इह साडे महापुरख ने। ते साध संगत जी जे वारस दी पुत्तर दी शकल पिता नाल ना रलदी होवे फिर दुनिया दे लोक शक करदे ने। वारसां दी पुत्तरां दी शकल वडेरियां दे नाल बजुर्गां दे नाल रलदी होनी चाहीदी है। ते बाबा जीवन सिंह दा सरूप ते तको किहो जिहा सी, सीस ते दुमाला, हाथ विच कलम, वेले समय कलम दी साध संगत जी रचना कागज़ दी हिक दे उपर करदे ने, ते श्री गुरु कथा वर्गा ग्रंथ लिख दिता। लोड़ पैण ते दोवां हत्थां विच तलवारां फड़ के वाउंदे ने, ते लोड़ पैण ते दोवें बंदूकां कट्ठियां चलाउंदे ने, ते दुश्मनां दे आहू लाउंदे ने। ओह साबत सूरत ने, साबत सूरत सिद्धा दाड़ा, काठ दा कंगा केसी चाड़ा। ते जेड़ा ये कहिंदा ना बाबा जीवन सिंह जी साडे महापुरख ने, उस दे केस कतल नहीं होने चाहिए, उस दे मुख दे उपर दाड़ा साबित होना चाहिए, उस दे तेड़ कशहरा गात्रे किरपान केसां दे विच कंगा ते गुट ते कड़ा होना चाहिए। वह पंज ककारी होवे, सरूप बाबा जीवन सिंह दे नाल मिलदा होवे, फिर अखवाउण दे हकदार होवांगे बाबा जीवन सिंह दे वारस हां। ते जे दाड़ियां कटियां होण, साध संगत जी केस कतल कीते होण, ते सरूप बाबा जीवन सिंह दे नाल ना मिलदा होवे, ते फिर शक दे दायरे विच होवांगे। सतगुरु कलगीधर साहब जी दे तख्त ते पुजे हो साध संगत जी, 3 दिनां बाद सतगुरु कलगीधर साहब जी दे इस पावन तख्त ते ਤਖਤ ਸਾਹਿਬ ਜੀ ਦੇ ਸਨਮਾਨ ਯੋਗ ਪੰਜ ਪਿਆਰੇ ਸਿੰਘ ਸਾਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰਨਗੇ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸਾਬਤ ਸੂਰਤ ਨੇ ਵਡਭਾਗ, ਜਿਨ੍ਹਾਂ ਨੇ ਕੇਸਾਂ ਦੀ ਬੇਅਦਬੀ ਕੀਤੀ ਹੈ ਪ੍ਰਣ ਕਰਕੇ ਜਾਓ ਸਾਰੇ ਕੇਸਾਂ ਧਾਰੀ ਸਾਬਤ ਸੂਰਤ ਹੋਣ ਦਾ, ਤੇ ਜਿਹੜੇ ਕੇਸਾਂ ਧਾਰੀ ਨੇ ਅੰਮ੍ਰਿਤ ਨਹੀਂ ਛਕਿਆ, ਖੰਡੇ ਕੀ ਪਾਹੁਲ ਸ਼ੁਭ ਧਾਰਹੋ ਬਨੋ ਖਾਲਸਾ ਭਰਮ ਨਿਵਾਰਹੋ। ਇਸ ਤੋਂ ਵੱਡਾ ਪਿਆਰ ਤੇ ਸ਼ਰਧਾਂਜਲੀ ਬਾਬਾ ਜੀਵਨ ਸਿੰਘ ਜੀ ਨੂੰ ਨਹੀਂ ਦਿੱਤੀ ਜਾ ਸਕਦੀ, ਤੇ ਐਡੇ ਵੱਡੇ ਮਹਾਂਪੁਰਖ ਨੂੰ ਇਸ ਤੋਂ ਛੋਟੀ ਸ਼ਰਧਾਂਜਲੀ ਦੇਣੀ ਫੱਬਦੀ ਹੋਈ ਨਹੀਂ। ਕਲਗੀਧਰ ਦੇ ਪੁੱਤਰੋ ਧੀਓ, ਕਲਗੀਧਰ ਦੇ ਪੁੱਤਰੋ ਧੀਓ, ਅੰਮ੍ਰਿਤ ਧਾਰੀ ਹੋ ਕੇ ਜੀਓ। ਸਤਿਗੁਰੂ ਜੀ ਤੇ ਬਾਬਾ ਜੀਵਨ ਸਿੰਘ ਜੀ ਦਾ ਪਿਆਰ ਪ੍ਰਗਟ ਕਰਨ ਵਾਸਤੇ ਤਖਤ ਸਾਹਿਬ ਤੇ ਆਇਓ, ਸਾਰੇ ਹੀ ਅੰਮ੍ਰਿਤ ਧਾਰੀ ਹੋਵੋ, ਸਾਰੇ ਹੀ ਖੰਡੇ ਦੀ ਪਾਹੁਲ ਛਕੋ, ਪੀਵਹੁ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਭਾਈ ਕਲਿਆਣਾ ਸਾਹਿਬ ਜੀ ਤੋਂ ਬਾਬਾ ਜੀਵਨ ਸਿੰਘ ਜੀ ਦੇ ਚਾਰੇ ਸਪੁੱਤਰਾਂ ਤੱਕ ਦਾ 6 ਪੀੜ੍ਹੀਆਂ ਦਾ ਇਤਿਹਾਸ ਬੜਾ ਵੱਡਾ ਹੈ। ਅੱਧੇ ਘੰਟੇ ਇੱਕ ਘੰਟੇ ਦੇ ਵਿੱਚ ਸਮੇਟ ਦੇਣਾ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ। ਪੰਛੀ ਝਾਤ ਤਿੰਨਾ ਮਹਾਨ ਪਰਉਪਕਾਰੀ ਮਹਾਂਪੁਰਖਾਂ ਦੇ ਜੀਵਨ ਦੇ ਉੱਪਰ ਪਾਈ ਗਈ ਹੈ, ਇੰਨੀ ਕੁ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਬਖਸ਼ਣੀ, ਕੋਟਾਨ ਕੋਟ ਸਵਾਸ ਸਵਾਸ ਕਰਕੇ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਕਲਗੀਧਰ ਸਾਹਿਬ ਜੀਆਂ ਦਾ, ਜਿਨ੍ਹਾਂ ਨੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਕੇ ਸਾਰੀਆਂ ਸੰਗਤਾਂ ਨੂੰ ਸਾਧ ਸੰਗਤ ਜੀ ਪਾਵਨ ਉਪਦੇਸ਼ ਦੀ ਦਾਤ ਕੀਰਤਨ ਦੁਆਰਾ ਬਖਸ਼ਿਸ਼ ਕੀਤੀ, ਕੀਰਤਨ ਦਰਬਾਰ ਦੁਆਰਾ ਚਰਨਾਂ ਵਿੱਚ ਬੈਠਣ ਦਾ ਸਮਾਂ ਬਖਸ਼ਿਆ, ਉਪਰੰਤ ਧੰਨਵਾਦ ਸੰਗਤਾਂ ਦਾ ਜਿਨ੍ਹਾਂ ਗੁਰੂ ਚਰਨਾਂ ਵਿਖੇ ਬੈਠ ਕਰਕੇ ਹਰਜਸ ਸਰਵਣ ਕੀਤਾ, ਧੰਨਵਾਦ ਸਿੰਘ ਸਾਹਿਬ ਸ਼੍ਰੀਮਾਨ ਸੰਤ ਬਾਬਾ ਕੁਲਵੰਤ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ, ਇਸੇ ਪ੍ਰਕਾਰ ਭਾਈ ਗੁਰਮੀਤ ਸਿੰਘ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪੰਜ ਪਿਆਰਿਆਂ ਦੇ ਅੰਦਰ ਜੋ ਸ਼ਾਮਿਲ ਨੇ, ਇਹਨਾਂ ਸਾਧ ਸੰਗਤ ਜੀ ਪੰਜ ਪਿਆਰੇ ਸਿੰਘ ਸਾਹਿਬਾਨਾਂ ਦਾ, ਗੁਰੂ ਘਰ ਦੇ ਮਹਾਂਪੁਰਖਾਂ ਦਾ, ਸੰਤਾਂ ਦਾ, ਸਭਨਾਂ ਦਾ ਧੰਨਵਾਦ। ਇੰਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ, ਗੁਰ ਚਰਨਾਂ ਵਿਖੇ ਬਾ ਅਦਬ ਸੀਸ ਝੁਕਾ ਕਰਕੇ ਗੱਜ ਵੱਜ ਕੇ ਫਤਿਹ ਬੁਲਾਵਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਅੱਗੇ ਕਥਾ ਦੀ ਹਾਜ਼ਰੀ ਲਾ ਰਹੇ ਸਨ ਤਖਤ ਸਾਹਿਬ ਜੀ ਦੇ ਹਜ਼ੂਰੀ ਕਥਾਕਾਰ ਗਿਆਨੀ ਸੁਖਵਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਦੇ ਅੱਗੇ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀ ਦਾ ਬਹੁਤ ਹੀ ਸੰਖੇਪ ਇਤਿਹਾਸ ਸਰਵਣ ਕਰਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਹੁਣ ਦਾਸ ਬੇਨਤੀ ਕਰੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿੱਦਿਅਕ ਅਤੇ ਭਲਾਈ ਟਰੱਸਟ ਚੰਡੀਗੜ੍ਹ ਤੋਂ ਸਮੂਹ ਜਿਹੜੇ ਪਤਵੰਤੇ ਸੱਜਣ ਆਏ ਹੋਏ ਹਨ, ਉਹ ਮਾਣਯੋਗ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਸਾਹਿਬ ਜੀ ਅਤੇ ਪੰਜ ਪਿਆਰੇ ਸਾਹਿਬਾਨ ਜੀ ਦਾ ਸਤਿਕਾਰ ਕਰਨਗੇ ਜੀ। ਬੋਲੇ ਸੁਨਿਹਾਲ ਨਾਲ ਹੀ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਉਹਨਾਂ ਦਾ, ਸਿੰਘ ਸਾਹਿਬ ਭਾਈ ਗੁਰਮੀਤ ਸਿੰਘ ਜੀ, ਸਿੰਘ ਸਾਹਿਬ ਭਾਈ ਗੁਰਦੀਪ ਸਿੰਘ ਜੀ ਉਹਨਾਂ ਦਾ ਸਤਿਕਾਰ ਜਥੇ ਵੱਲੋਂ ਕੀਤਾ ਜਾ ਰਿਹਾ ਹੈ ਜੀ। ਇਸੇ ਪ੍ਰਕਾਰ ਦਾਸ ਬੇਨਤੀ ਕਰੇ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗਰ ਸਾਹਿਬ ਜੀ ਵੱਲੋਂ ਮਾਨਯੋਗ ਸਿੰਘ ਸਾਹਿਬ ਜਥੇਦਾਰ ਸਾਹਿਬਾਨ, ਪੰਜ ਪਿਆਰੇ ਸਾਹਿਬਾਨ ਵੱਲੋਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿੱਦਿਅਕ ਅਤੇ ਭਲਾਈ ਕੇਂਦਰ ਚੰਡੀਗੜ੍ਹ ਦੇ ਜਿੰਨੇ ਵੀ ਪਤਵਤਨੇ ਸੱਜਣ ਹਨ ਉਹਨਾਂ ਦਾ ਸਤਿਕਾਰ ਕੀਤਾ ਜਾਵੇਗਾ। ਬੀਬੀ ਸੁਖਪਾਲ ਕੌਰ ਅਤੇ ਸਰਦਾਰ ਮਨਜੀਤ ਸਿੰਘ ਜੀ ਮੰਨਾ ਵੀਰ ਜੀ, ਇਸੇ ਪ੍ਰਕਾਰ ਸਰਦਾਰ ਸਵਰਨ ਸਿੰਘ ਜੀ ਜੀਰਾ ਸੀਨੀਅਰ ਵਾਈਸ ਚੇਅਰਮੈਨ, ਸਰਦਾਰ ਸਤਪਾਲ ਸਿੰਘ ਵਾਈਸ ਚੇਅਰਮੈਨ, ਬੇਅੰਤ ਸਿੰਘ ਭਾਂਬਰੀ ਜਨਰਲ ਸਕੱਤਰ, ਇਹਨਾਂ ਦਾ ਸਤਿਕਾਰ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਪੰਜ ਪਿਆਰੇ ਸਾਹਿਬਾਨ ਵੱਲੋਂ ਕੀਤਾ ਜਾਵੇਗਾ। ਬੀਬੀ ਸੁਖਪਾਲ ਕੌਰ ਚੇਅਰਮੈਨ, ਸਰਦਾਰ ਮਨਜੀਤ ਸਿੰਘ ਜੀ ਮੰਨਾ, ਸਰਦਾਰ ਸਵਰਨ ਸਿੰਘ ਜੀ ਜੀਰਾ ਸੀਨੀਅਰ, ਵਾਈਸ ਚੇਅਰਮੈਨ ਸਰਦਾਰ ਸਤਪਾਲ ਸਿੰਘ, ਵਾਈਸ ਚੇਅਰਮੈਨ ਬੇਅੰਤ ਸਿੰਘ ਜੀ ਭਾਮਰੀ, ਜਨਰਲ ਸਕੱਤਰ, ਕਿਰਪਾ ਕਰਕੇ ਆਪਣਾ ਸਤਿਕਾਰ ਲੈਣ ਦੀ ਆਪ ਜੀ ਕਿਰਪਾਲਤਾ ਕਰਨ। ਇਸੇ ਪ੍ਰਕਾਰ ਸਰਦਾਰ ਅਜੀਤ ਸਿੰਘ ਜੀ, ਸਰਦਾਰ ਰਘਵੀਰ ਸਿੰਘ ਜੀ, ਸਰਦਾਰ ਸੁਖਚੈਨ ਸਿੰਘ ਜੀ, ਸਰਦਾਰ ਜਸਪਾਲ ਸਿੰਘ ਜੀ ਅਤੇ ਬੀਬੀ ਸਰਬਜੀਤ ਕੌਰ ਚੰਡੀਗੜ੍ਹ ਤੋਂ, ਸਰਦਾਰ ਮਨਜੀਤ ਸਿੰਘ ਝਾਰਖੰਡ, ਸਰਦਾਰ ਬਲਦੇਵ ਸਿੰਘ ਜੀ ਹਰਿਆਣਾ, ਬਖਸ਼ੀਸ਼ ਸਿੰਘ ਜੀ ਅੰਮ੍ਰਿਤਸਰ ਤੋਂ, ਸਰਦਾਰ ਸੰਤੋਖ ਸਿੰਘ ਗੁਰਦਾਸਪੁਰ, ਸਰਦਾਰ ਜਸਪਾਲ ਸਿੰਘ ਪਟਿਆਲਾ, ਸਰਦਾਰ ਮੋਹਨ ਸਿੰਘ ਫਤਿਹਗੜ੍ਹ ਸਾਹਿਬ ਜੀ ਤੋਂ, ਸਰਦਾਰ ਕਰਨੈਲ ਸਿੰਘ ਮੋਗਾ ਤੋਂ, ਸਰਦਾਰ ਜਗਸੀਰ ਸਿੰਘ ਫਿਰੋਜ਼ਪੁਰ ਤੋਂ, ਸਰਦਾਰ ਹਰਭਜਨ ਸਿੰਘ, ਸਰਦਾਰ ਅਵਤਾਰ ਸਿੰਘ ਖਡੂਰ ਸਾਹਿਬ, ਸਰਦਾਰ ਗੁਰਜੰਟ ਸਿੰਘ ਜੀਰਾ, ਸਰਦਾਰ ਦਲਜੀਤ ਸਿੰਘ ਝਾਰਖੰਡ, ਸਰਦਾਰ ਗੁਰਮੁਖ ਸਿੰਘ ਝਾਰਖੰਡ, ਸਰਦਾਰ ਸੁਖਦੇਵ ਸਿੰਘ ਝਾਰਖੰਡ, ਬੀਬੀ ਕਿਰਨਦੀਪ ਕੌਰ ਝਾਰਖੰਡ, ਬੀਬੀ ਰਾਜਿੰਦਰ ਕੌਰ ਅੰਮ੍ਰਿਤਸਰ, ਬੀਬੀ ਦਲਵੀਰ ਕੌਰ ਝਾਰਖੰਡ ਤੋਂ। ਕਿਰਪਾ ਕਰਕੇ ਸਾਰੇ ਹੀ ਆਪਣਾ ਸਨਮਾਨ ਸਿੰਘ ਸਾਹਿਬ ਜੀ ਕੋਲੋਂ ਲੈਣ ਦੀ ਕਿਰਪਾਲਤਾ ਕਰਨ ਜੀ। ਇਸੀ ਪ੍ਰਕਾਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿੱਦਿਅਕ ਅਤੇ ਭਲਾਈ ਟਰੱਸਟ ਚੰਡੀਗੜ੍ਹ ਵੱਲੋਂ ਜਿੱਥੇ ਸਿੰਘ ਸਾਹਿਬਾਂ ਜੀ ਦਾ ਸਤਿਕਾਰ ਕੀਤਾ ਜਾ ਰਿਹਾ ਹੈ, ਉੱਥੇ ਨਾਲ ਹੀ ਬੇਨਤੀ ਹੈ ਸਰਦਾਰ ਰਵਿੰਦਰ ਸਿੰਘ ਜੀ ਕਪੂਰ ਸੁਪਰੀਡੈਂਟ, ਸਰਦਾਰ ਜੈਮਲ ਸਿੰਘ ਜੀ ਢਿੱਲੋਂ ਸੁਪਰੀਡੈਂਟ, ਉਹਨਾਂ ਦਾ ਵੀ ਸਤਿਕਾਰ ਜਿਹੜਾ ਹੈ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ ਜੀ। ਅਤੇ ਨਾਲ ਹੀ ਹੁਣ ਦਾਸ ਬੇਨਤੀ ਕਰੇ ਆਪ ਜੀ ਅੱਗੇ, ਇਸੀ ਪ੍ਰਕਾਰ ਇਹ ਦੀਵਾਨ ਜਿਹੜੇ ਨੇ ਕਵੀ ਸ਼੍ਰੀ ਜੱਥਾ ਭਾਈ ਲਖਵਿੰਦਰ ਸਿੰਘ ਜੀ ਦਰਦੀ ਇੰਟਰਨੈਸ਼ਨਲ ਕਵੀ ਸ਼੍ਰੀ ਜੱਥਾ, ਇਹ ਆਪ ਜੀ ਨੂੰ ਔਰ ਇਸੀ ਪ੍ਰਕਾਰ ਅੱਧੇ ਘੰਟੇ ਤੱਕ ਕਵੀ ਸ਼੍ਰੀ ਦੁਆਰਾ ਗੁਰਚਰਨਾਂ ਨਾਲ, ਹਰਜਸ ਕੀਰਤਨ ਨਾਲ ਜੋੜੇਗਾ, ਇਤਿਹਾਸ ਨਾਲ ਜੋੜੇਗਾ। ਸੋ ਆਪ ਸੰਗਤਾਂ ਅੱਗੇ ਬੇਨਤੀ ਹੈ ਕਿ ਆਪ ਜੀ ਸਾਰਿਆਂ ਨੇ ਇਵੇਂ ਹੀ ਬਿਰਾਜਮਾਨ ਹੋ ਕਰਕੇ ਅੱਗੇ ਦਾ ਪ੍ਰੋਗਰਾਮ ਜਿਹੜਾ ਹੈ ਉਹ ਸਰਵਣ ਕਰਨਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਸਿਆਣੇ ਅਤੇ ਸੂਝਵਾਨ ਜੋ ਸਾਰੇ ਹੀ ਮੇਰੇ ਅਤੀ ਸਤਿਕਾਰਯੋਗ ਨੇ, ਬੜਾ ਸ਼ਾਂਤਮਈ ਮਾਹੌਲ ਬਣਿਆ ਸੀ। ਵੈਸੇ ਤਾਂ ਜੇ ਮੈਂ ਭੁੱਲਦਾ ਨਾ ਹੋਵਾਂ ਤਾਂ ਇਹ ਸਨਮਾਨ ਦੀ ਪਰੰਪਰਾ ਤਾਂ ਬਾਅਦ ਵਿੱਚ ਹੁੰਦੀ। ਕਿੱਡਾ ਵਧੀਆ ਰਮਨੀਕ ਮਾਹੌਲ ਬਣਿਆ ਸੀ ਅਤੇ ਅਸੀਂ ਉਹ ਸਾਰੇ ਮਾਹੌਲ ਨੂੰ ਜਿਹੜਾ ਹੈ ਮਾਫ਼ ਕਰਨਾ, ਹੱਥ ਜੋੜ ਕੇ ਬੇਨਤੀ ਹੈ। ਰੱਬ ਕਲਮਾ ਨਹੀਂ ਰੱਖਦਾ, ਕਿਤਾਬ ਨਹੀਂ ਰੱਖਦਾ, ਪਰ ਇਕੱਲੇ ਇਕੱਲੇ ਬੰਦੇ ਦਾ ਹਿਸਾਬ ਰੱਖਦਾ ਹੈ। ਰੱਬ ਕਲਮਾ ਨਹੀਂ ਰੱਖਦਾ, ਕਿਤਾਬ ਨਹੀਂ ਰੱਖਦਾ, ਪਰ ਇਕੱਲੇ ਇਕੱਲੇ ਬੰਦੇ ਦਾ ਹਿਸਾਬ ਰੱਖਦਾ ਹੈ। ਲਿਖਿਆ ਜੋ ਮੁਕੱਦਰਾਂ ਵਿੱਚ ਉਹਨੂੰ ਕੋਈ ਖੋਹ ਨਹੀਂ ਸਕਦਾ। ਜੇ ਰੱਬ ਹੋ ਜੇ ਵੱਲ ਨਾ, ਉਹ ਹੋ ਜਾਂਦਾ ਜੋ ਹੋ ਨਹੀਂ ਸਕਦਾ ਜੇ ਸਾਨੂੰ ਭਰੋਸਾ ਹੋਵੇ। ਦਰਦੀ ਝੂਠ ਭਾਵੇਂ ਜਿੰਨਾ ਮਰਜ਼ੀ ਬਲਵਾਨ ਹੋ ਜਾਵੇ, ਪਰ ਸੱਚ ਦੇ ਸਾਹਮਣੇ ਖਲੋ ਨਹੀਂ ਸਕਦਾ, ਸੱਚ ਦੇ ਸਾਹਮਣੇ ਖਲੋ ਨਹੀਂ ਸਕਦਾ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਬੜੇ ਪਿਆਰ ਦੇ ਨਾਲ ਉਸੇ ਤਰ੍ਹਾਂ ਦਾ ਮਾਹੌਲ ਬਣਾਓ। ਅੱਜ ਬੜੀ ਹੀ ਪੁੱਤਰ ਧਰਤੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ, ਜਿਹੜੇ ਪਿਛਲੇ ਸਮੇਂ ਤੋਂ ਬਾਬਾ ਜੈਤਾ ਜੀ ਦੇ ਵਾਰਸ ਚਾਹੁੰਦੇ ਸਨ, ਮਾਫ਼ ਕਰਨਾ, ਅੱਜ ਜਿਹੜੀਆਂ ਇੱਥੋਂ ਮੋਹਰਾਂ ਲੱਗ ਗਈਆਂ ਨਾ, ਉਹਨਾਂ ਮੋਹਰਾਂ ਨੂੰ ਕੋਈ ਪੁੱਟਣ ਵਾਲਾ ਦੁਨੀਆਂ 'ਤੇ ਜੰਮਿਆ ਨਹੀਂ ਹੈ। ਮਨ ਖੁਸ਼ ਹੋ ਗਿਆ ਸਿੰਘ ਸਾਹਿਬ ਗਿਆਨੀ ਜੀ ਹੋਰਾਂ ਨੇ, ਜਿਹੜੇ ਇਸ ਤਖ਼ਤ 'ਤੇ ਬੈਠ ਕੇ ਜਿਹੜਾ ਇਤਿਹਾਸ ਅੱਜ ਸਾਡੇ ਸਾਹਮਣੇ ਉਹਨਾਂ ਨੇ ਰੱਖ ਦਿੱਤਾ, ਇਹ ਬਸ ਇਹੀ ਅਸੀਂ ਚਾਹੁੰਦੇ ਸੀ। ਜੋ ਸਾਡੇ ਮਨ ਦਾ ਮਨੋਰਥ ਸੀ, ਉਹ ਪੂਰਾ ਹੋ ਗਿਆ। ਮੈਂ ਇਹ ਕਹਾਂ ਕੋਈ ਅੱਥ ਕਥਨੀ ਵਾਲੀ ਬਾਤ ਨਹੀਂ, ਕੇਵਲ ਅੱਧਾ ਘੰਟਾ ਮੈਂ ਵੀ ਤੁਹਾਡੇ ਨਾਲ ਇਹੀ ਬਾਤਾਂ ਪਾਉਣੀਆਂ। ਆਓ ਬੜਾ ਸ਼ਾਂਤਮਈ ਮਾਹੌਲ ਬਣਾ ਕੇ ਆਪਾਂ ਥੋੜ੍ਹਾ ਸਮਾਂ ਹੋਰ ਦੀਵਾਨ ਸੱਜਣਾ, ਬੜੇ ਪਿਆਰ ਨਾਲ ਬੈਠਣ ਦਾ ਯਤਨ ਕਰੀਏ। ਸਾਥੀ ਨੂੰ ਬੇਨਤੀ ਕਰਾਂ ਕਿ ਦੀਵਾਨਤੀ ਰਮਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਓ ਵਾਹਿਗੁਰੂ ਜੀ।

0: ਬਣਦੇ ਕਦੇ ਇਤਿਹਾਸ ਨਹੀਂ ਇਸ ਗੱਲੇ ਕਿ ਅਸੀਂ ਰਾਜਿਆਂ ਦੇ ਬਹੁਤੇ ਪੂਰ ਜੰਮੇ। ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ। ਕਦਰ ਜ਼ਿੰਦਗੀ ਦੀ ਉਹ ਪਾ ਸਕੇ ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜੇ। ਪੈਂਦਾ ਮੁੱਲ ਹੈ ਅੰਤ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜੇ ਅਤੇ ਭਾਵੇਂ ਕੱਲ੍ਹ ਪੈ ਜੇ, ਆਹ ਦਿੱਤੀਆਂ ਹੋਈਆਂ ਕੁਰਬਾਨੀਆਂ ਦਾ ਮੁੱਲ ਪਿਆ। ਮਾਫ਼ ਕਰਨਾ, ਪਹਿਲੇ ਸਾਹ ਤੋਂ ਲੈ ਕੇ ਆਖਰੀ ਸਾਹ ਤੱਕ ਮੈਂ ਸੰਤ ਮਹਾਂਪੁਰਸ਼ਾਂ ਉਹਨਾਂ ਨੂੰ ਕਹਾਂਗਾ। ਮੈਂ ਕਈਆਂ ਸਟੇਜਾਂ 'ਤੇ ਗੱਲ ਕੀਤੀ ਹੈ, ਜਿਹੜਾ ਕੌਮ ਲਈ ਕਾਰਜ ਉਹ ਕਰਕੇ ਗਏ ਨੇ, ਜਿਹੜੇ ਪਰਉਪਕਾਰ ਸਾਡੇ 'ਤੇ ਕਰਕੇ ਗਏ ਨੇ, ਜਿਹੜੇ ਉਹ ਬੂਟੇ ਲਾ ਕੇ ਗਏ ਨੇ, ਅੱਜ ਉਹਨਾਂ ਬੂਟਿਆਂ ਨੂੰ ਫਲ ਲੱਗਾ ਆਪਾਂ ਸਾਰੇ ਵੇਖ ਰਹੇ ਹਾਂ। ਇਹ ਕਹਾਂ ਕੋਈ ਅੱਥ ਕਥਨੀ ਵਾਲੀ ਬਾਤ ਨਹੀਂ। ਮੇਰੇ ਅਤੀ ਸਤਿਕਾਰਯੋਗ ਸੰਤ ਮਹਾਂਪੁਰਸ਼ ਬਾਬਾ ਜਸਵੰਤ ਸਿੰਘ ਜੀ, ਕਾਰ ਸੇਵਾ ਵਾਲਿਆਂ ਨੇ ਆਪਣਾ ਹੱਕ ਲੱਭਿਆ। ਹੱਕ ਉਹ ਕੌਮ ਦੇ ਪਾਪੀ ਲੋਕ ਕਹਾਂਗਾ, ਉਹ ਕੌਮ ਦੇ ਗਦਾਰ ਲੋਕ ਕਹਾਂਗਾ, ਜਿਹੜੇ ਏਡੇ ਵੱਡੇ ਜਰਨੈਲ ਦੀਆਂ ਕੁਰਬਾਨੀਆਂ ਨੂੰ ਦੱਬ ਕੇ ਸਾਡੇ ਤੋਂ ਦੂਰ ਰੱਖਣਾ ਚਾਹੁੰਦੇ ਸਨ। ਪੁਰਾਤਨ ਸਮਿਆਂ ਵਿੱਚ ਆਪਾਂ ਸੁਣਦੇ ਸਨ ਕਿ ਕੰਨਾਂ ਵਿੱਚ ਸਿੱਕਾ ਢਾਲ ਕੇ ਪਾਇਆ ਜਾਂਦਾ ਸੀ, ਉਹ ਸਿੱਕਾ ਢਾਲਣ ਦਾ ਮਤਲਬ ਇਹ ਨਹੀਂ ਸੀ, ਸਾਨੂੰ ਅਸਲ ਸੱਚ ਤੋਂ ਪਛਾਣ ਰੱਖਿਆ ਜਾਂਦਾ ਸੀ ਕਿ ਸਾਨੂੰ ਸਾਡੇ ਪੁਰਖਿਆਂ ਦਾ ਅਸਲ ਇਤਿਹਾਸ ਦਾ ਪਤਾ ਲੱਗ ਜਾਵੇ। ਜੇ ਸਾਨੂੰ ਅਸਲ ਸੱਚ ਪਤਾ ਲੱਗ ਗਿਆ ਅਤੇ ਸੱਚ ਜਾਣਿਓ, ਫਿਰ ਇਹਨਾਂ ਨੂੰ ਗਿਆਨ ਆ ਗਿਆ ਅਤੇ ਇਹਨਾਂ ਨੇ ਆਪਣੇ ਅਸਲੀ ਵਾਰਸ ਦੇ ਹੱਕਦਾਰ ਬਣ ਜਾਣਾ। ਜਿਹੜੇ ਗਦਾਰ ਲੋਕਾਂ ਨੂੰ ਡਰ ਲੱਗਦਾ ਸੀ ਨਾ, ਮਾਫ਼ ਕਰਨਾ, ਜਿਹੜੇ ਗਿਆਨੀ ਜੀ ਮੇਰੇ ਤੋਂ ਪਹਿਲਾਂ ਇੱਥੇ ਗਿਆਨੀ ਸੁਖਵੰਤ ਸਿੰਘ ਜੀ ਕਥਾ ਦੇ ਰਾਹੀਂ ਮੋਹਰਾਂ ਲਾ ਕੇ ਗਏ ਆ ਨਾ, ਇਹ ਮੋਹਰਾਂ ਲੱਗੀਆਂ ਕਿੱਥੇ ਨੇ? ਗੁਰੂ ਕਲਗੀਧਰ ਪਾਤਸ਼ਾਹ ਦੇ ਨਾਦੀ ਪੁੱਤਰ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਅਤੇ ਮੋਹਰਾਂ ਲੱਗੀਆਂ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ। ਸਤਿ ਸ੍ਰੀ ਅਕਾਲ। ਸੱਚ ਜਾਣਿਓ, ਦੁਨੀਆਂ ਦੀਆਂ ਬਣਾਈਆਂ ਹੋਈਆਂ ਜਾਤਾਂ ਉਹ ਐਸ ਕੌਮੀ ਵਰਦੇਵੜਿਆਂ ਨੂੰ ਇਹਨਾਂ ਜਾਤਾਂ ਨਾਲ ਜੋੜਦੇ ਸਨ। ਦੁਨੀਆਂ ਦੇ ਚਾਤਰ ਬੰਦਿਆਂ ਨੇ ਬਣਾਈਆਂ ਹੋਈਆਂ ਜਾਤਾਂ ਉਹ ਕੌਮੀ ਮਜ਼ਬੀ ਸਿੱਖ ਯੋਧੇ ਮਰਦੀੜੀਆਂ ਨੂੰ ਵੀ ਇਹਨਾਂ ਜਾਤਾਂ ਨਾਲ ਜੋੜ ਕੇ ਕਹਿੰਦੇ ਸੀ। ਕਈ ਮੇਰੇ 'ਤੇ ਸਵਾਲ ਕਰਦੇ ਸਨ ਕਿ ਮਜ਼ਬੀ ਕੌਣ ਹੁੰਦਾ ਹੈ? ਮਾਫ਼ ਕਰਨਾ, ਮਜ਼ਬੀ ਕੋਈ ਕੌਮ ਦਾ ਨਾਂ ਨਹੀਂ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਵੱਡੇ ਇਕੱਠ ਨੂੰ ਜਬੋਧਨ ਕਰਕੇ ਆਖਿਆ ਸੀ, ਜਿਹੜਾ ਮਜ਼ਬ ਵਿੱਚ ਪੱਕਾ ਰਹਿੰਦਾ, ਜਿਹੜਾ ਆਪਣੇ ਧਰਮ ਲਈ ਮਰਦਾ, ਜਿਹੜਾ ਆਪਣੀ ਕੌਮ ਲਈ ਮਰਦਾ, ਜਿਹੜਾ ਆਪਣੇ ਹੱਕ 'ਤੇ ਸੱਚ 'ਤੇ ਖੜ ਕੇ ਆਪਣੀ ਕੁਰਬਾਨੀ ਦਿੰਦਾ, ਉਹ ਮਜ਼ਬੀ ਹੁੰਦਾ ਹੈ, ਉਹਨੂੰ ਮਜ਼ਬੀ ਆਖਿਆ ਜਾਂਦਾ ਹੈ। ਆਓ ਮੈਂ ਪਹਿਲੀ ਕਵਿਤਾ ਆਪ ਜੀ ਨਾਲ ਸਾਂਝੀ ਕਰਨ ਲੱਗਾ। ਉਹਨਾਂ ਲੋਕਾਂ ਦਾ ਭੁਲੇਖਾ ਦੂਰ ਕਰਨ ਵਾਸਤੇ ਜਿਹੜੇ ਕਹਿੰਦੇ ਕਿ ਮਜ਼ਬੀ ਕੌਣ ਹੁੰਦਾ, ਜਿਹੜਾ ਬਾਣੀ ਅਤੇ ਬਾਣੇ ਵਿੱਚ ਪ੍ਰਪੱਖ ਹੋਵੇ, ਜਿਹੜਾ ਚਲਾਈ ਹੋਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮਰਜ਼ਾਦਾ ਵਿੱਚ ਪੂਰਾ ਹੋਵੇ, ਜਿਹੜਾ ਚਲਾਏ ਹੋਏ ਬਾਬੇ ਨਾਨਕ ਦੇ ਸਿਧਾਂਤਾਂ 'ਤੇ ਪਹਿਰਾ ਦੇਵੇ, ਜਿਹੜਾ ਆਪਣੇ ਪਰਿਵਾਰ ਦੀ ਪਾਲਣਾ ਕਰਦਾ ਕਰਦਾ ਨਾਲ ਕੌਮ ਧਰਮ ਲਈ ਕਾਰਜ ਕਰਕੇ ਜਾਵੇ, ਉਹਨੂੰ ਮਜ਼ਬੀ ਕਹਿੰਦੇ ਨੇ। ਮਜ਼ਬੀ ਕੋਈ ਕੌਮ ਦਾ ਨਾਂ ਨਹੀਂ। ਆਓ ਜਿਹੜੀ ਕਵਿਤਾ ਮੈਂ ਸਾਂਝੀ ਕਰਨ ਲੱਗਾ, ਇਕੱਲਾ ਇਕੱਲਾ ਬੰਦ ਸਰਵਣ ਕਰਨ ਵਾਲਾ, ਇਕੱਲੇ ਇਕੱਲੇ ਬੰਦ ਵਿੱਚ ਤੁਸੀਂ ਸਰਵਣ ਕਰੋ ਕਿ ਮਜ਼ਬੀ ਕਿਹੋ ਜਿਹਾ ਹੁੰਦਾ, ਮਜ਼ਬੀ ਕੌਣ ਹੁੰਦਾ, ਮੇਰੇ ਸਾਥੀਆਂ ਕੋਲੋਂ ਸਰਵਣ ਕਰੋ। ਐਂਓ ਬੇਨਤੀ ਹੋ ਰਹੀ।
1: ਆਪਣੀ ਕੌਮ ਧਰਮ ਲਈ ਮਰਦੇ, ਵਾਅਦਾ ਨਹੀਂ ਕਿਸੇ ਦਾ ਜਰਦੇ, ਹੱਸ ਕੇ ਚੜਖੜੀਆਂ ਤੇ ਚੜਦੇ ਨਹੀਂ ਗੱਲ, ਤੇਰਾ ਮੇਰਾ ਦੀ ਰੱਖ ਕੇ ਸੀਸ ਤਲੀ ਤੇ ਲੜਦੀ ਓ ਮਜ਼ਬੀ, ਕੌਮ ਤੇ ਲੇਰਾ ਦੀ ਰੱਖ ਕੇ ਸੀਸ ਤਲੀ ਤੇ ਲੜਦੀ ਓ ਮਜ਼ਬੀ, ਕੌਮ ਤੇ ਲੇਰਾ ਦੀ।
2: ਬਾਬੇ ਜੇ ਤੇ ਪਰਨ ਨਭਾਇਆ, ਨੌਵੇਂ ਗੁਰ ਦਾ ਸੀਸ ਲਿਆਇਆ, ਵਾਵਾ ਸਿੱਖੀ ਨੂੰ ਚਮਕਾਇਆ, ਆਨਾ ਪਿਆ ਸ਼ਤਾਨਾ ਨੂੰ, ਇਹ ਰੰਗ ਰੇਟੇ ਗੁਰ ਕੇ ਬੇਟੇ, ਛੱਡਦੇ ਨਹੀਂ ਮੈਦਾਨਾ ਨੂੰ, ਇਹ ਰੰਗ ਰੇਟੇ ਗੁਰ ਕੇ ਬੇਟੇ, ਛੱਡਦੇ ਨਹੀਂ ਮੈਦਾਨਾ ਨੂੰ।
1: ਆਪਣੀ ਕੌਮ ਧਰਮ ਲਈ ਮਰਦੇ, ਵਾਅਦਾ ਨਹੀਂ ਕਿਸੇ ਦਾ ਜਰਦੇ, ਹੱਸ ਕੇ ਚੜਖੜੀਆਂ ਤੇ ਚੜਦੀ ਨਹੀਂ ਗੱਲ, ਤੇਰਾ ਮੇਰਾ ਦੀ ਰੱਖ ਕੇ ਸੀਸ ਤਲੀ ਤੇ ਲੜਦੀ ਓ ਮਜ਼ਬੀ, ਕੌਮ ਤੇ ਲੇਰਾ ਦੀ ਰੱਖ ਕੇ ਸੀਸ ਤਲੀ ਤੇ ਲੜਦੀ ਓ ਮਜ਼ਬੀ, ਕੌਮ ਤੇ ਲੇਰਾ ਦੀ।
2: ਬਾਬੇ ਜੇ ਤੇ ਪਰਨ ਨਭਾਇਆ, ਨੌਵੇਂ ਗੁਰ ਦਾ ਸੀਸ ਲਿਆਇਆ, ਵਾਵਾ ਸਿੱਖੀ ਨੂੰ ਚਮਕਾਇਆ, ਆਉਣਾ ਪਿਆ ਸ਼ਤਾਨਾ ਨੂੰ ਇਹ ਰੰਗਰੇਟੇ ਗੁਰ ਕੇ ਬੇਟੇ ਛੱਡਦੇ ਨਹੀਂ ਮਦਾਨਾ ਨੂੰ ਇਹ ਰੰਗਰੇਟੇ ਗੁਰ ਕੇ ਬੇਟੇ ਛੱਡਦੇ ਨਹੀਂ ਮਦਾਨਾ ਨੂੰ
1: ਭਾਈ ਮਨੀ ਸਿੰਘ ਜੀ ਪਿਆਰੇ ਜਿੰਨਾ ਬਹੁਤ ਘੱਟ ਸਹਾਰੇ ਆਖਰ ਜ਼ਾਲਮ ਤੋਂ ਨਾ ਹਾਰੇ ਨਹੀਂ ਗੱਲ ਬਹੁਤੀ ਤੇਰਾ ਦੀ ਰੱਖ ਕੇ ਸੀਤਲੀ ਤੇ ਲੜਦੀ ਮਜ਼ਬੀ ਕੌਮ ਤੇ ਲੇਰਾ ਦੀ ਰੱਖ ਕੇ ਸੀਤਲੀ ਤੇ ਲੜਦੀ ਮਜ਼ਬੀ ਕੌਮ ਤੇ ਲੇਰਾ ਦੀ
2: ਜਿਹੜੀ ਕਥਣੀ ਸੋਈ ਉਹ ਕਹਿਣੀ ਪੂਰੀ ਚਾਹੁੰਦੇ ਨੇ ਕਰ ਲੈਣੀ ਕਦੇ ਨਹੀਂ ਗੁਲਾਮੀ ਸਹਿਣੀ ਦਿੰਦੇ ਬਦਲ ਤੂਫਾਨਾਂ ਨੂੰ ਇਹ ਰੰਗਰੇਟੇ ਗੁਰ ਕੇ ਬੇਟੇ ਛੱਡਦੇ ਨਹੀਂ ਮੈਦਾਨਾਂ ਨੂੰ ਇਹ ਰੰਗਰੇਟੇ ਗੁਰ ਕੇ ਬੇਟੇ ਛੱਡਦੇ ਨਹੀਂ ਮੈਦਾਨਾਂ ਨੂੰ
1: ਬਾਬਾ ਦੀਪ ਸਿੰਘ ਜੀ ਸੂਰੇ ਜੋ ਸੀ ਬਲੀ ਬਚਨ ਤੇ ਪੂਰੇ ਡਰ ਦੀ ਮੌਤ ਉਹਨਾਂ ਤੋਂ ਚੂਰੇ ਕਰੂ ਕੋਈ ਰਿਸ਼ ਨਾ ਸਿਰਾ ਦੀ ਰੱਖ ਕੇ ਸੀਤਲੀ ਤੇ ਲੜਦੀ ਮਜ਼ਬੀ ਕੌਮ ਤੇ ਲੇਰਾ ਦੀ ਰੱਖ ਕੇ ਸੀਤਲੀ ਤੇ ਲੜਦੀ ਮਜ਼ਬੀ ਕੌਮ ਤੇ ਲੇਰਾ ਦੀ
2: ਨਰਵਾਰੀ ਸਿੰਘ ਬਲਵਾਨ ਕੀਤੇ ਜੋਤ ਕਈ ਕਮਸਾਨ ਜਿੰਨੇ ਸੋਧੇ ਵੱਡੇ ਕਾਲੇ ਸਭ ਕੁਛ ਸਿਖਾਇਆ ਮੈਦਾਨਾਂ ਨੂੰ ਇਹ ਰੰਗਰੇਟੇ ਗੁਰ ਕੇ ਬੇਟੇ ਛੱਡਦੇ ਨਹੀਂ ਮੈਦਾਨਾਂ ਨੂੰ ਇਹ ਰੰਗਰੇਟੇ ਗੁਰ ਕੇ ਬੇਟੇ ਛੱਡਦੇ ਨਹੀਂ ਮੈਦਾਨਾਂ ਨੂੰ
1: ਬਾਬਾ ਵੀਰ ਤੀਰ ਸਿੰਘ ਜੋਧੇ ਇੱਕ ਕੱਤੀਆਂ ਨਾਲ ਚੁਕਾਉਂਦੇ ਸੂਰੇ ਸੱਚਾ ਪਰਨ ਨਿਭਾਉਂਦੇ ਜਿੱਤ ਦੀ ਟੀਮ ਪੁਲੇਰਾ ਦੀ ਰੱਖ ਕੇ ਸੀਤਲੀ ਤੇ ਲੜਦੀ ਮਜ਼ਬੀ ਕੌਮ ਤੇ ਲੇਰਾ ਦੀ ਰੱਖ ਕੇ ਸੀਤਲੀ ਤੇ ਲੜਦੀ ਮਜ਼ਬੀ ਕੌਮ ਤੇ ਲੇਰਾ ਦੀ
2: ਪਚਿੱਤਰ ਸਿੰਘ ਗੁਰੂ ਦਾ ਸ਼ੇਰ ਜਿਹੜਾ ਤੇ ਵੱਧ ਦਲੇਰ ਸਕਿਆ ਹਾਥੀ ਵੀ ਨਾ ਵੇਰ ਸੋਧਿਆ ਚੱਟ ਸ਼ਤਾਨਾਂ ਨੂੰ ਇਹ ਰੰਗਰੇਟੇ ਗੁਰ ਕੇ ਬੇਟੇ ਛੱਡਦੇ ਨਹੀਂ ਮੈਦਾਨਾਂ ਨੂੰ ਇਹ ਰੰਗਰੇਟੇ ਗੁਰ ਕੇ ਬੇਟੇ ਛੱਡਦੇ ਨਹੀਂ ਮੈਦਾਨਾਂ ਨੂੰ
0: ਗੁਰੂ ਬਾਬੇ ਨਾਨਕ ਦੇ ਘਰ ਦਾ ਸਿਧਾਂਤ ਹੈ ਕਿ ਕਿਸੇ ਨੂੰ ਡਰਾਉਣਾ ਵੀ ਮਾੜਾ ਤੇ ਕਿਸੇ ਤੋਂ ਡਰਨਾ ਵੀ ਮਾੜਾ ਜ਼ੁਲਮ ਕਰਨਾ ਵੀ ਮਾੜਾ ਤੇ ਜ਼ੁਲਮ ਹੁੰਦਾ ਵੇਖੀ ਜਾਣਾ ਵੀ ਮਾੜਾ ਪਾਪ ਕਰਨਾ ਵੀ ਮਾੜਾ ਤੇ ਪਾਪ ਹੁੰਦਾ ਵੇਖੀ ਜਾਣਾ ਵੀ ਮਾੜਾ ਪੈ ਕਾਹੂ ਕੋ ਦੇਤ ਨਹੀਂ ਨੈ ਪੈ ਮਾਨ ਤਾਣ ਲੱਖ ਕਰ ਲਾ ਯਤਨ ਅਪਰਾਲਿਆਂ ਨੂੰ ਹੁੰਦਾ ਉਹ ਜੋ ਮਨਜ਼ੂਰੇ ਖਦਾ ਹੁੰਦਾ ਬੜੇ ਉਪਰਾਲੇ ਕੀਤੇ ਉਹਨਾਂ ਗਦਾਰ ਲੋਕਾਂ ਨੇ ਸਾਡੇ ਇਤਿਹਾਸ ਨੂੰ ਦਬਾਉਣ ਵਾਸਤੇ ਪਰ ਸੱਚ ਕਦੀ ਦਬਾਇਆ ਦੱਬਿਆ ਨਹੀਂ ਜਾਂਦਾ ਮੇਰੇ ਸਾਹਮਣੇ ਬੈਠੇ ਨੇ ਅਤੀ ਸਤਿਕਾਰਯੋਗ ਜੀ ਸਰਦਾਰ ਮਨਜੀਤ ਸਿੰਘ ਜੀ ਮੰਨਾ ਸਾਹਿਬ ਮੀਆਂ ਵਿਡਵਾਲੇ ਜਿਨ੍ਹਾਂ ਨੇ ਬੜਾ ਵੱਡਾ ਸਹਿਯੋਗ ਦਿੱਤਾ ਜਦਨ ਪੰਜਾਬ ਤੋਂ ਗੱਡੀ ਆਈ ਸੀ ਨਾ ਇਹ ਵਿੱਦਕ ਭਲਾਈ ਟਰੱਸਟ ਦੇ ਸਾਰੇ ਜ਼ਿੰਮੇਵਾਰ ਸੱਜਣ ਨਗਰਾਂ ਵਿੱਚੋਂ ਸੰਗਤ ਨੂੰ ਲੈ ਕੇ ਆਏ ਸਨ ਜਦਨ ਸੰਗਤ ਇੱਥੇ ਆ ਕੇ ਇਸ ਪਵਿੱਤਰ ਧਰਤੀ 'ਤੇ ਪਵਿੱਤਰ ਨਗਰੀ 'ਤੇ ਉਤਰੀ ਅਤੇ ਤਕਰੀਬਨ 2,500-3,000 ਦੀ ਗਿਣਤੀ ਸੀ 2,500-3,000 ਨਗਰ ਕੀਰਤਨ ਸਜਾਇਆ ਨਗਰ ਕੀਰਤਨ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਆ ਲਾਲ ਨੀਲੀਆਂ ਪੀਲੀਆਂ ਦਸਤਾਰਾਂ ਅਤੇ ਬੜਾ ਸੁਹਾਵਣਾ ਮਾਹੌਲ ਬਣਿਆ ਮੇਰੇ ਮਨ ਵਿੱਚ ਵਿਚਾਰ ਆਈ ਮੈਂ ਸੋਚਿਆ ਕਿ ਅੱਜ ਸਿਰ 'ਤੇ ਸਾਡੇ ਪੱਗਾਂ ਬੱਝੀਆਂ ਕਿਹਦਾ ਸਦਕੇ ਅੱਜ ਸਾਨੂੰ ਲੋਕ ਸਰਦਾਰ ਕਹਿੰਦੇ ਨੇ ਕਿਹਦਾ ਸਦਕਾ ਅੱਜ ਸਾਡਾ ਜਿਹੜਾ ਬਹੁਮੁੱਲਾ ਇਤਿਹਾਸ ਇਸ ਦੁਨੀਆਂ 'ਤੇ ਉਜਾਗਰ ਹੋ ਰਿਹਾ ਕਿਹਦਾ ਸਦਕਾ ਫੱਟੀਆਂ 'ਚ ਬੱਝ ਜੇ ਨਾ ਜਿਸਮ ਚਰਾਏ ਹੁੰਦੇ ਆਲੂਆਂ ਦੇ ਵਾਂਗ ਜੇ ਨਾ ਦੇਗੀ ਬਾਲੇ ਖਾਏ ਹੁੰਦੇ ਭਾਈ ਜੈਤਾ ਜੀ ਦੇ ਦਿੱਲੀਆਂ ਸੀਸ ਨਾ ਲਿਆਏ ਹੁੰਦੇ ਮਨੀ ਸਿੰਘ ਜੇ ਨਾ ਬਾਂਦਾ ਬੰਦ ਕਢਵਾਏ ਹੁੰਦੇ ਤਾਰੂ ਸਿੰਘ ਜੇ ਨਾ ਸਿਰੋਂ ਖੋਪੜੇ ਲਾਏ ਹੁੰਦੇ ਆ ਬੱਚਿਆਂ ਦੇ ਟੋਟੇ ਮਾਵਾਂ ਗਲੀ ਨਾ ਪਵਾਏ ਹੁੰਦੇ ਮੀਰ ਮਨੂ ਦੀ ਜੇਲ੍ਹ ਦਾ ਚੇਤਾ ਕਰ ਲਓ ਬੱਚਿਆਂ ਦੇ ਛੋਟੇ ਛੋਟੇ ਟੁਕੜੇ ਕਰਕੇ ਬੱਚਿਆਂ ਦੀਆਂ ਆਂਦਰਾਂ ਵਿੱਚ ਹਾਰ ਪਰੋ ਕੇ ਜੇ ਮਾਵਾਂ ਗਲ ਵਿੱਚ ਨਾ ਨਾ ਪਵਾਉਂਦੀਆਂ ਤਾਂ ਮੇਰੀ ਉਹ ਭੈਣੋ ਅੱਜ ਸਾਡੇ ਸਿਰਾਂ 'ਤੇ ਚੁੰਨੀਆਂ ਨਾ ਹੁੰਦੀਆਂ ਮੇਰੇ ਭਰਾਵੋ ਅੱਜ ਸਾਡੇ ਸਿਰਾਂ 'ਤੇ ਪੱਗਾਂ ਨਾ ਹੁੰਦੀਆਂ ਬੱਚਿਆਂ ਦੇ ਟੋਟੇ ਮਾਵਾਂ ਗਲੀ ਨਾ ਪਵਾਏ ਹੁੰਦੇ ਫਿਰ ਕੀ ਹੁੰਦਾ ਆ ਹੁੰਦੇ ਨਾ ਦੁਬਾਰੇ ਸਰਦਾਰ ਅਖਵਾਉਂਦੇ ਨਾ ਜੇ ਨਾ ਕਲਗੀਧਰ ਬੱਚੇ ਨੀਹਾਂ 'ਚ ਚਣਾਏ ਹਾਂ। ਦਰਦੀ ਸਿੰਘ ਆ ਕਿੱਥੇ ਵਾਰਾਂ ਗਾਉਣਾ ਤੂੰ ਸਟੇਜਾਂ ਉੱਤੇ, ਮੇਰੇ ਵਰਗੇ ਪੁਰਖਿਆਂ ਦਾ ਇਤਿਹਾਸ ਗਾ ਕੇ, ਪੁਰਖਿਆਂ ਦੀਆਂ ਕਵਿਤਾ ਗਾ ਕੇ ਆਪਣੀ ਪੇਟ ਦੀ ਪੂਰਤੀ ਕਰਦੇ ਨੇ, ਆਪਣੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ। ਪਰ ਜੇ ਸਾਡੀ ਕੌਮ ਦੇ ਪੁਰਖੇ ਏਡਾ ਵੱਡਾ ਇਤਿਹਾਸ ਰਚਦੇ ਨਾ, ਜੇ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਏਡਾ ਵੱਡਾ ਸਾਡੇ 'ਤੇ ਪਰ ਉਪਕਾਰ ਨਾ ਕਰਦੇ ਤਾਂ ਸਾਡੇ ਹਾਲਾਤ ਕੀ ਹੁੰਦੇ? ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤਾਂ ਸੰਨਤ ਹੋਤੀ ਸਭ। ਐਸ ਜਗ੍ਹਾ 'ਤੇ ਮਸੀਤਾਂ ਬਣੀਆਂ ਹੁੰਦੀਆਂ, ਆਡੀ ਸਾਰੀ ਸੁਨਤ ਹੋਈ ਹੁੰਦੀ, ਅਤੇ ਇੱਥੇ ਅੱਲਾਹੂ ਦੀਆਂ ਆਵਾਜ਼ਾਂ ਆਉਣੀਆਂ ਸੀ। ਕਹਿੰਦਾ ਸੀ ਔਰੰਗਜ਼ੇਬ ਬਾਦਸ਼ਾਹ, ਸਾਰਾ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ। ਕਈ ਵਾਰੀ ਸਟੇਜਾਂ ਤੋਂ ਪ੍ਰਚਾਰਕ ਵੀਰ ਕਹਿ ਦਿੰਦੇ ਕਿ ਇਸਲਾਮ ਧਰਮ ਬੜਾ ਮਾੜਾ ਸੀ। ਕੌਣ ਕਹਿੰਦਾ ਕਿ ਇਸਲਾਮ ਧਰਮ ਮਾੜਾ ਸੀ? ਪੀਰ ਬੁੱਧੂ ਸ਼ਾਹ ਜਿਹਨੇ ਆਪਣੇ 700 ਮਰੀਦ, 4 ਪੁੱਤਰ ਅਤੇ 2 ਭਤੀਜੇ ਗੁਰੂ ਕਲਗੀਧਰ ਪਾਤਸ਼ਾਹ ਨਾਲ ਪਹਿਲੀ ਜੰਗ ਜਿਹੜੀ ਭੰਗਾਣੀ ਦੀ ਲੜੀ ਸ਼ਹੀਦ ਕਰਵਾ ਲਏ। ਧਰਮ ਕੋਈ ਮਾੜਾ ਨਹੀਂ ਹੁੰਦਾ, ਕੌਮ ਕੋਈ ਮਾੜੀ ਨਹੀਂ ਹੁੰਦੀ, ਮਹਿਕਮਾ ਕੋਈ ਮਾੜਾ ਨਹੀਂ ਹੁੰਦਾ। ਕੁਝ ਬੰਦੇ ਹਰ ਮਹਿਕਮੇ ਵਿੱਚ, ਹਰ ਕੌਮ ਵਿੱਚ, ਹਰ ਧਰਮ ਵਿੱਚ ਪੈਦਾ ਹੋ ਜਾਂਦੇ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਕੌਮ ਧਰਮ ਦੀ ਬਦਨਾਮੀ ਹੁੰਦੀ। ਸਾਰਾ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ। ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬੜੀ ਵੱਡੀ ਬਖਸ਼ਿਸ਼ ਹੈ। ਉਹ ਦਰਦੀ ਸਿੰਘ ਆ ਕਿੱਥੇ ਵਾਰਾਂ ਗਾਉਣੋ ਤੂੰ ਸਟੇਜਾਂ ਉੱਤੇ, ਜੇ ਨਾ ਬਾਜਾਂ ਵਾਲੇ ਸਿੰਘ ਸੂਰਮੇ ਬਣਾਏ ਹੁੰਦੇ। ਲੱਖ ਕਰ ਲੈ ਯਤਨ ਉਪਰਾਲਿਆਂ ਨੂੰ, ਬੜੇ ਉਪਰਾਲੇ ਕਰਦੇ ਨੇ ਗਦਾਰ ਲੋਕ, ਬੜੇ ਉਪਰਾਲੇ ਕਰਦੇ ਨੇ ਜਲਸ ਕਰਨ ਵਾਲੇ ਲੋਕ ਸਾਡੇ ਹੱਕ ਨੂੰ ਦਬਾਉਣ ਲਈ, ਸੱਚ ਨੂੰ ਦਬਾਉਣ ਲਈ। ਪਰ ਸੱਚ ਜਾਣਿਓ ਇਹ ਬੜਾ ਵੱਡਾ ਭੁਲੇਖਾ ਹੈ, ਸੱਚ ਕਦੀ ਛੁਪਾਇਆ ਨਹੀਂ ਛੁਪਦਾ, ਸੱਚ ਕਦੀ ਦਬਾਇਆ ਨਹੀਂ ਦੱਬਿਆ ਜਾਂਦਾ। ਜਿੰਨੇ ਮਰਜ਼ੀ ਕੋਈ ਉਪਰਾਲੇ ਕਰ ਲਵੇ, ਸੱਚ ਇੱਕ ਦਿਨ ਸਾਹਮਣੇ ਆ ਜਾਂਦਾ। ਆ ਗਿਆ ਨਾ। ਲੱਖ ਕਰ ਲੈ ਯਤਨ ਉਪਰਾਲਿਆਂ ਨੂੰ, ਹੁੰਦਾ ਉਹ ਜੋ ਮਨਜ਼ੂਰੇ ਖੁਦਾ ਹੁੰਦਾ। ਡਰਨਾ, ਡਰਾਉਣਾ ਕਿਸੇ ਨੂੰ ਬਹੁਤ ਮਾੜਾ, ਧੋਖਾ ਦੇਣਾ ਜਾਂ ਖਾਣਾ ਗੁਨਾਹ ਹੁੰਦਾ। ਕੀ ਬਣਦਾ ਬੰਦੇ ਮਨਸੂਬਿਆਂ ਦਾ, ਉਹ ਪਾਇਆ ਬੰਦੇ ਵਿੱਚ ਰੱਬ ਨਾ ਸਾ ਹੁੰਦਾ। ਦਰਦੀ ਕਰਨਾ ਐਵੇਂ ਚਲਾਕੀਆਂ ਨੂੰ, ਸੱਚੇ ਬੰਦੇ ਦਾ ਰੱਬ ਗਵਾਹ ਹੁੰਦਾ। ਅੱਜ ਸੱਚ ਗਵਾਹ ਹੋ ਗਿਆ ਸਾਡਾ, ਅੱਜ ਜੋ ਅਸੀਂ ਚਾਹੁੰਦੇ ਹਾਂ। ਸਾਹਮਣੇ ਬੈਠੇ ਨੇ ਸਰਦਾਰ ਬੇਅੰਤ ਸਿੰਘ ਜੀ ਭਾਂਪੜੀ ਸਾਹਿਬ ਜਨਰਲ ਸਕੱਤਰ, ਸਾਹਮਣੇ ਬੈਠੇ ਨੇ ਸਰਦਾਰ ਸਤਪਾਲ ਸਿੰਘ ਜੀ ਕੈਪਟਨ ਸਾਹਿਬ ਵਾਈਸ ਚੇਅਰਮੈਨ ਸਾਹਿਬ, ਸਾਹਮਣੇ ਬੈਠੇ ਨੇ ਸਰਦਾਰ ਸਵਰਨ ਸਿੰਘ ਜੀ ਜੀਰਾ ਸਾਹਿਬ ਜਿਹੜੇ ਸੀਨੀਅਰ ਵਾਈਸ ਚੇਅਰਮੈਨ ਸਾਹਿਬ ਨੇ। ਸਾਰੇ ਤੁਸੀਂ ਪਤਵੰਤੇ ਸੱਜਣ, ਇਹ ਨਹੀਂ ਕਿ ਜਿਨ੍ਹਾਂ ਦਾ ਸਟੇਜ ਤੋਂ ਨਾਂ ਲਿਆ ਜਾਂਦਾ ਉਹੀ ਪਤਵੰਤੇ ਨੇ। ਜਿੰਨੇ ਤੁਸੀਂ ਪਹੁੰਚੇ ਹੋ, ਜਿੰਨੇ ਹਿਰਦੇ ਵਿੱਚ ਕੌਮ ਲਈ ਦਰਦ ਰੱਖਣ ਵਾਲੇ, ਧਰਮ ਲਈ ਦਰਦ ਰੱਖਣ ਵਾਲੇ, ਬਾਬਾ ਜੈਤਾ ਜੀ ਦੇ ਅਸਲੀ ਵਾਰਸ ਬਣਨ ਵਾਲੇ ਸਾਰੇ ਤੁਸੀਂ ਸਤਿਕਾਰਯੋਗ ਹੋ। ਬੀਬਾ ਸੁਖਪਾਲ, ਸਤਿ ਸ਼੍ਰੀ ਅਕਾਲ। ਬੀਬਾ ਸੁਖਪਾਲ ਕੌਰ ਜੋ ਚੇਅਰਪਰਸਨ ਨੇ, ਮੈਂ ਕਿਹਾ ਜਿਹੜੀ ਕਮਾਈ, ਮੈਂ ਵਾਰ-ਵਾਰ ਮੇਰੇ ਆਪ ਮੁਹਾਰੇ ਮੇਰੇ ਮੁੱਖ ਵਿੱਚੋਂ ਇਹ ਨਿਕਲਦੀ ਗੱਲ, ਜਿਹੜੀ ਕਮਾਈ ਚੇਅਰਮੈਨ ਸਾਹਿਬ ਕਰ ਗਏ ਆ ਨਾ, ਉਹ ਕਮਾਈ ਹੁਣ ਅਸੀਂ ਖਾਣੀ ਹੈ, ਅਤੇ ਖਾ ਰਹੇ ਹਾਂ ਅਤੇ ਗਾਂਹ ਵੀ ਖਾਣੀ ਹੈ। ਆਓ ਗੁਰੂ ਕਿਰਪਾ ਕਰਨ, ਇੱਕ ਕਵਿਤਾ ਮੈਂ ਕਹਿਣ ਲੱਗਾ, ਕਿਉਂਕਿ ਸਿੰਘ ਸਾਹਿਬ ਜੀ ਇਹ ਗੱਲ ਕਰ ਰਹੇ ਸਨ। ਸਰਦਾਰ ਜਸਪਾਲ ਸਿੰਘ ਜੀ ਪਟਿਆਲੇ ਜ਼ਿਲ੍ਹੇ ਤੋਂ ਵੱਡੀ ਸੰਗਤ ਵੀ ਲੈ ਕੇ ਪਹੁੰਚੇ ਨੇ, 200 ਲਕਦਮੜਾ ਹਾਜ਼ਰ ਹੋਇਆ। ਵੈਸੇ ਮੈਨੂੰ ਹੁਕਮ ਆਇਆ ਕਿ ਮੈਂ ਸਮੁੱਚੇ ਅਰਦਾਸੇ ਕਰਨੇ, ਸਮਾਂ ਮੇਰਾ ਓਨਾ ਕੁ ਹੈ। ਮੈਂ ਕੁਛ ਤੁਹਾਨੂੰ ਸੁਣਾਉਣਾ ਚਾਹੁੰਦਾ। ਏਡੀ ਦੂਰੋਂ ਡਿਊਟੀ ਲਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, 7 ਦਿਨਾਂ ਦੀ ਡਿਊਟੀ ਲਾਈ ਅਤੇ 10 ਦਿਨ ਸਾਡੇ ਗਾਇਬ ਹੋ ਜਾਣੇ ਆ। 10 ਦਿਨ ਮੈਂ ਇੱਥੇ ਤੁਹਾਡੇ ਚਰਨ ਪਰਸਨ ਵਾਸਤੇ ਆਇਆ, ਪੈਸੇ ਤੁਸੀਂ ਦਿੱਤੇ ਨੇ ਅਤੇ ਲਿਖ ਸਤਿਗੁਰ ਨੇ ਲਏ, ਭਾਵਨਾ ਤੁਸੀਂ ਬਣਾਈਆਂ ਨੇ ਅਤੇ ਨੋਟ ਸਤਿਗੁਰ ਨੇ ਕਰ ਲਈਆਂ ਨੇ। ਤੁਹਾਡੇ ਨਾਂ ਵੀ ਸਾਰੇ ਨੋਟ ਕਰ ਲਏ, ਤੁਹਾਡੇ ਅਹੁਦੇ ਵੀ ਸਾਰੇ ਨੋਟ ਕਰ ਲਏ, ਤੁਹਾਡੀ ਮਾਇਆ ਵੀ ਸਾਰੀ ਨੋਟ ਕਰ ਲਈ, ਕਿਉਂਕਿ ਸਤਿਗੁਰ ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਅਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ, ਡਿਟ ਕਰ ਫੁੱਲਾਂ ਦੇ ਮਾਂ ਵਾਕਾਂ ਅਨੁਸਾਰ ਸਤਿਗੁਰ ਸਾਰਿਆਂ ਦੀ ਚੜ੍ਹਦੀ ਕਲਾ ਕਰਨ। ਸਾਹਮਣੇ ਬੈਠੇ ਨੇ ਸੰਤ ਮਹਾਂਪੁਰਸ਼ ਬਾਬਾ ਚਰਨਜੀਤ ਸਿੰਘ ਜੀ, ਜਿਨ੍ਹਾਂ ਨੇ ਪਿਛਲੇ ਮਲਕਾਪੁਰ ਵਾਲੇ ਜਿਨ੍ਹਾਂ ਕਈਆਂ ਗੁਰਧਾਮਾਂ ਦੀ ਉਸਾਰੀ ਕੀਤੀ ਹੈ, ਪਿਛਲੇ ਦਿਨਾਂ ਤੋਂ ਲੈ ਕੇ ਗੱਡੀ ਆਪਣੀ, ਤੇਲ ਆਪਣਾ, ਅਤੇ ਸਾਰਾ ਦਿਨ ਹਾਜ਼ਰ ਹੈ ਕਿ ਜਿਹੜੇ ਅਸੀਂ ਗੁਰਦੁਆਰੇ ਜ਼ਿੰਦਗੀ ਵਿੱਚ ਨਹੀਂ ਸੀ ਨਾ ਵੇਖੇ ਅਤੇ ਨਾ ਵੇਖਣੇ ਸੀ, ਇਹਨਾਂ ਨੇ ਦਰਸ਼ਨ ਕਰਵਾ ਦਿੱਤੇ, ਉਹਨਾਂ ਦਾ ਵੀ ਧੰਨਵਾਦ। ਕਵਿਤਾ ਮੈਂ ਕਹਿਣ ਲੱਗਾ, ਕਿਉਂਕਿ ਸਮੇਂ ਦੀ ਘਾਟ ਹੋਣ ਕਰਕੇ ਸਿੰਘ ਸਾਹਿਬ ਕਹਿ ਕੇ ਗਏ ਪੰਛੀ ਝਾਤ ਪਾਈ ਪੰਛੀ, ਕਿਉਂਕਿ ਵਿਸਥਾਰ ਵਿੱਚ ਇਤਿਹਾਸ ਪੜ੍ਹਨਾ ਹੋਵੇ ਤਾਂ ਮੇਰੇ ਵਰਗੀਆਂ ਦੀਆਂ ਕਈ ਜ਼ਿੰਦਗੀਆਂ ਲੱਗ ਜਾਂਦੀਆਂ, ਕਈ ਜ਼ਿੰਦਗੀਆਂ। ਮਾਫ਼ ਕਰਨਾ, ਮਨ 'ਤੇ ਕਰਦਾ ਜਿੱਥੋਂ ਕੁ ਇਤਿਹਾਸ ਛੱਡ ਕੇ ਅੱਗੇ ਜਾਵਾਂ, ਪਰ ਇੱਕ ਕਵਿਤਾ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਹੈ। ਜਦੋਂ ਔਰੰਗਜ਼ੇਬ ਬਾਦਸ਼ਾਹ ਦੀ ਜੇਲ੍ਹ ਕੱਟ ਰਹੇ ਸਨ ਗੁਰੂ ਤੇਗ ਬਹਾਦਰ ਪਾਤਸ਼ਾਹ, ਪੰਜ ਸਿੱਖ ਨਾਲ ਲੈ ਕੇ ਗਏ ਸਨ, ਸਤਿਗੁਰੂ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ, ਭਾਈ ਉਦੇ ਜੀ ਅਤੇ ਬਾਬਾ ਜੇਤਾ ਜੀ, ਸੱਤ ਜਾਣੇ ਉਹ ਪੰਜ ਸਿੱਖ ਲੈ ਕੇ ਗਏ। ਜੇਲ੍ਹ ਦੇ ਅੰਦਰ ਵੀ ਸਤਿਗੁਰ ਦੀ ਕਲਮ ਰੁਕੀ ਨਹੀਂ। ਮੇਰੇ ਪਾਤਸ਼ਾਹ ਨੇ ਔਰੰਗਜ਼ੇਬ ਬਾਦਸ਼ਾਹ ਦੀ ਜੇਲ੍ਹ ਕੱਟਦਿਆਂ ਹੋਇਆ 57 ਸਲੋਕ ਲਿਖੇ, 57 ਸਲੋਕ। ਅੱਜ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਪਾਂ ਨਤਮਸਤਕ ਹੁੰਦੇ ਹਾਂ, ਅੱਜ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੇ ਆਪਾਂ ਆਪਣੇ ਘਰਾਂ ਵਿੱਚ ਚਰਨ ਪਵਾ ਕੇ, ਆਪਣੇ ਮਰਨਾ ਜੰਮਣਾ 'ਤੇ ਖੜ ਕੇ ਗੁਰੂ ਪਾਤਸ਼ਾਹ ਦੇ ਚਰਨ ਪਵਾ ਕੇ ਆਪਣੇ ਘਰ ਨੂੰ ਪਵਿੱਤਰ ਕਰਦੇ ਹਾਂ, ਸੰਪੂਰਨਤਾ ਗੁਰੂ ਗ੍ਰੰਥ ਸਾਹਿਬ ਦੀ ਸੱਚ ਜਾਣਿਓ ਕਿਵੇਂ ਹੋਈ ਹੈ। ਆ ਜਰਾ ਝਾਤ ਪਾਇਓ, ਤੱਕਿਓ ਜਰਾ, 57 ਸਲੋਕ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਮੁਕੰਮਲ ਕਰ ਲਿਆ। ਬਾਬਾ ਜੇਤਾ ਜੀ ਨੂੰ ਕੋਲ ਆਵਾਜ਼ ਮਾਰ ਕੇ ਆਖਿਆ, ਬੇਟਾ ਜ਼ਾਲਮ ਸਰਕਾਰ ਦਾ ਡੰਗ ਬੜਾ ਤੇਜ਼ ਹੈ, ਜ਼ਾਲਮ ਸਰਕਾਰ ਦੇ ਹਥਿਆਰੇ ਹਲਕੇ ਹੋਏ ਫਿਰਦੇ ਨੇ। ਇਹ ਪਵਿੱਤਰ ਗੁਰਬਾਣੀ ਅਤੇ ਗੁਰਿਆਈ ਦੀ ਸਮੱਗਰੀ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਵੱਡਾ ਇਕੱਠ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪੰਜਾਂ ਸਿੱਖਾਂ ਦੀ ਚੋਣ ਕੀਤੀ, ਚੋਣ ਕਰਕੇ ਤੁਰਨ ਲੱਗੇ, ਉਹਨਾਂ ਨੇ ਇੱਕ ਬਚਨ ਕੀਤਾ ਸੀ ਆਪਣੇ ਮੁਖਾਰਬਿੰਦ ਵਿੱਚੋਂ ਕਿ ਸਾਡੀ ਸ਼ਹੀਦੀ ਤੈਅ ਹੈ ਅਤੇ ਸਾਡੇ ਤੋਂ ਬਾਅਦ ਇਸ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਵਾਰਸ ਗੋਬਿੰਦ ਰਾਏ ਹੋਣਗੇ। ਇਹ ਜ਼ਬਾਨੀ ਕਬਾਨੀ ਕਹਿ ਦਿੱਤਾ ਸੀ, ਪਰ ਜੋ ਰਿਵਾਜ਼ ਚੱਲਦੀ ਸੀ, ਜੋ ਗਰਿਆਈ ਦੀ ਸਮੱਗਰੀ ਸੀ, 5 ਪੈਸੇ ਨਾਰੀਅਲ ਰੱਖ ਕੇ ਜਿਹੜੀ ਗਰਿਆਈ ਬਖਸ਼ੀ ਜਾਂਦੀ ਸੀ, ਉਹ ਪੂਰੀ ਨਹੀਂ ਸੀ ਹੋਈ। ਹੁਣ ਪੂਰੀ ਕਿੱਥੇ ਕਰਨ ਲੱਗੇ ਨੇ? ਜੇਲ੍ਹ ਵਿੱਚ ਨਾਲੇ ਤਾਂ ਸਮੱਗਰੀ ਪਾ ਕੇ ਇੱਕ ਪੋਟਲੀ ਬੰਨ ਲਈ ਮੇਰੇ ਸਤਿਗੁਰ ਨੇ, ਨਾਲੇ ਜਿਹੜੇ ਪਵਿੱਤਰ ਗੁਰਬਾਣੀ ਦੇ 57 ਸਲੋਕ ਰਚੇ ਸਨ ਬਾਬਾ ਜੇਤਾ ਜੀ ਦੇ ਹਵਾਲੇ ਕਰਕੇ, ਹਦਾਇਤ ਕਰਕੇ ਤੋਰਦੇ ਨੇ। ਦਿੱਲੀਓਂ ਅਨੰਦਪੁਰ ਸਾਹਿਬ ਬਾਬਾ ਜੇਤਾ ਜੀ ਚੱਲੇ ਨੇ, ਪਹਿਲਾਂ ਗੁਰਬਾਣੀ ਲੈ ਕੇ ਗਏ ਅਤੇ ਫਿਰ ਸਤਿਗੁਰ ਦਾ ਸੀਸ ਲੈ ਕੇ ਗਏ ਨੇ। ਆਓ ਪਵਿੱਤਰ ਗੁਰਬਾਣੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲੋਂ ਪ੍ਰਾਪਤ ਕਰਕੇ ਦਿੱਲੀ ਤੋਂ ਅਨੰਦਪੁਰ ਸਾਹਿਬ ਵਾਲੇ ਸਤਿਗੁਰ ਦੇ ਭੇਜੇ ਹੋਏ ਬਾਬਾ ਜੇਤਾ ਜੀ ਐਂਉਂ ਜਾ ਰਹੇ ਨੇ।
1: ਔਰੰਗ ਦੀ ਜੇਲ੍ਹ ਦੇ ਅੰਦਰ ਹਿੰਦੀਆਂ ਦੇ ਬਾਣ ਪੈਗੰਬਰ ਜ਼ੁਲਮੀ ਮੁਕਾਉਣਾ ਚਾਹੁੰਦੇ, ਸੱਚ ਨੂੰ ਦਿਚਾਉਣਾ ਚਾਹੁੰਦੇ ਸੀਸ।

ਨਲੀ ਗਠੜੀ ਗੁਰਿਆਈ ਦੀ ਲੈ ਸਮਗਰੀ ਛੋਟੀ ਸੀ ਬਣਤੀ ਗਠੜੀ

ਮਰਨਾ ਜੇ ਧਰਮ ਮਾਣਨਾ ਪਾਪੀ ਨੂੰ ਠਰਵੇ ਪਾਉਣੀ ਲੈ ਕੇ ਜਿੰਦ ਧਰਮ ਲਾਉਣੀ ਦੁੱਧੋਂ

0: ਹੁਣ ਤਾਂ ਮੈਨੂੰ ਬੋਲਣਾ ਪਵੇਗਾ ਨਾ, ਕਿਉਂਕਿ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਮਿਲੀਆਂ ਹੋਣ ਅਤੇ ਉਹਨਾਂ ਬੇਖੂਬੀ ਰਾਤ ਦਿਨ ਇੱਕ ਕਰਕੇ ਆਪਣੇ ਘਰ ਬਾਰ ਦੀ ਪਰਵਾਹ ਨਾ ਕਰਦਿਆਂ ਹੋਇਆਂ ਜ਼ਿੰਮੇਵਾਰੀਆਂ ਨਿਭਾਈਆਂ ਹੋਣ, ਅਤੇ ਹਰ ਬੰਦੇ ਦਾ ਮਨ ਕਰਦਾ ਪਤਾ ਤਾਂ ਲੱਗੇ ਕਿ ਜ਼ਿੰਮੇਵਾਰੀ ਕਿਹਨੇ ਨਿਭਾਈ ਹੈ। ਮੇਰੇ ਸਾਹਮਣੇ ਬੈਠੇ ਨੇ ਅਤੀ ਸਤਿਕਾਰਯੋਗ, ਜ਼ਿੰਮੇਵਾਰੀ ਤੁਸੀਂ ਸਾਰਿਆਂ ਨਿਭਾਈ ਹੈ, ਇਹ ਨਹੀਂ ਮਨ 'ਚ ਸੋਚਣਾ ਕਿ ਕੋਈ ਜ਼ਿੰਮੇਵਾਰੀ ਤੋਂ ਵਾਂਝਾ ਰਹਿ ਗਿਆ, ਇੱਕ ਦੂਜੇ ਤੋਂ ਵੱਧ ਕੇ ਨਿਭਾਈਆਂ ਅਤੇ ਤਾਂ ਹੀ ਉਹ ਰੰਗ ਲੱਗਾ ਹੈ ਨਾ। ਜੇ ਤੁਸੀਂ ਜ਼ਿੰਮੇਵਾਰੀਆਂ 'ਤੇ ਪਹਿਰਾ ਦਿੱਤਾ ਤਾਂ ਹੀ ਅੱਜ ਰੰਗ ਲੱਗਾ ਹੋਇਆ। ਸੁਖਚੈਨ ਸਿੰਘ ਜੀ ਡੀ ਐੱਸ ਪੀ ਸਾਹਿਬ, ਵਾਈਸ ਚੇਅਰਮੈਨ, ਇਹ ਜਿਨ੍ਹਾਂ ਨੇ 5 ਦਿਨ ਪਹਿਲਾਂ ਪਹੁੰਚ ਕੇ ਇੱਥੇ ਸਾਰਾ ਜਿਹੜਾ ਪ੍ਰਬੰਧ ਕੀਤਾ, ਰਾਤੀ ਉੱਥੇ ਨਾਟਕ ਜਿਹੜਾ ਚੱਲਿਆ, ਇਹ ਸਾਰਾ ਇਹਨਾਂ ਦਾ ਪ੍ਰਬੰਧ ਹੈ। ਅਰਦਾਸ ਹੈ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਕਿ ਸਤਿਗੁਰੂ ਹੋਰ ਹਿੰਮਤ ਦੇਣ। ਇਸੇ ਤਰ੍ਹਾਂ ਸਾਡੇ ਪ੍ਰਭਜੀਤ ਸਿੰਘ ਜੀ, ਉਹ ਪੁੱਤਰ ਦੀ ਦਾਤ ਮੰਗਦੇ ਨੇ, ਏਡਾ ਵੱਡਾ ਦਰ ਹੈ, ਇੱਥੇ ਕਿਸੇ ਨੂੰ ਵੀ ਘਾਟ ਨਹੀਂ ਰਹਿੰਦੀ। ਸੱਚ ਸਾਹਿਬਾਂ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੈ। ਸਤਿਗੁਰੂ ਇਹਨਾਂ ਨੂੰ ਪੁੱਤਰ ਦੇਣ। ਕੁਲਦੀਪ ਸਿੰਘ ਜੀ ਪੱਟੀ ਸਾਹਿਬ, ਜੋ ਪੱਟੀ ਤੋਂ ਪਹੁੰਚੇ ਨੇ ਬਹੁਤ ਸਾਰੀ ਸੰਗਤ ਲੈ ਕੇ। ਬਖਸ਼ੀਸ਼ ਸਿੰਘ ਜੀ ਜੋ ਸਾਹਮਣੇ ਬੈਠੇ, ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਵਾਲੇ, ਇਹਨਾਂ ਦੇ ਨਾਲ ਸਰਦਾਰ ਜਸਪਾਲ ਸਿੰਘ ਜੀ ਕੈਪਟਨ ਸਾਹਿਬ, ਬੜੀਆਂ ਜ਼ਿੰਮੇਵਾਰੀਆਂ ਅੰਮ੍ਰਿਤਸਰ ਜ਼ਿਲ੍ਹੇ 'ਤੇ ਵੀ ਨਾਂ ਲੱਗਦੀਆਂ ਨੇ, ਬੇਖੂਬੀ ਨਿਭਾਉਂਦੇ ਨੇ, ਉਹਨਾਂ ਵੱਲੋਂ ਮਾਇਆ ਪਹੁੰਚੀ ਹੈ। ਸਤਿਗੁਰ ਚੜ੍ਹਦੀ ਕਲਾ ਕਰਨ। ਹਰਦੀਪ ਸਿੰਘ ਜੀ ਸਖੀਰਾ ਸਾਹਿਬ, ਬਲਾਕ ਪ੍ਰਧਾਨ, ਉਹ ਵੀ ਪਹੁੰਚੇ ਨੇ, ਬੜੀ ਵੱਡੀ ਜ਼ਿੰਮੇਵਾਰੀ ਨਿਭਾਈ ਹੈ, ਜਿੱਥੇ ਜ਼ਿੰਮੇਵਾਰੀਆਂ ਨਿਭਾਈਆਂ ਉੱਥੇ ਜੇਬ ਵੀ ਢਿੱਲੀ ਕੀਤੀ ਹੈ, ਮਾਇਆ ਵੀ ਭੇਜੀ ਹੈ। ਸਤਿਗੁਰ ਚੜ੍ਹਦੀ ਕਲਾ ਕਰਨ। ਹੋਰ ਸਾਡੇ, ਮੈਂ ਪਹਿਲਾਂ ਮੇਰੇ ਅਤਿ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਜੀ ਮੰਨਾ ਸਾਹਿਬ, ਜਿਨ੍ਹਾਂ ਦਾ ਜਿੱਡਾ ਵੱਡਾ ਸੰਯੋਗ ਹੈ, ਮੇਰੇ ਕੋਲ ਸ਼ਬਦ ਹੀ ਨਹੀਂ ਜਿਹੜੇ ਸ਼ਬਦਾਂ ਨਾਲ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ। ਬੜਾ ਵੱਡਾ ਇਹਨਾਂ ਨੇ ਸਹਿਯੋਗ ਦਿੱਤਾ। ਆਹ ਜਿਹੜੀ ਗੱਡੀ ਹੈ ਨਾ, ਜਿਹਦੇ 'ਤੇ ਆਪਾਂ ਯਾਤਰਾ ਕੀਤੀ ਹੈ ਵਾਪਸ ਜਾਣਾ ਹੈ, ਇਹ ਸਾਰਾ ਇਹਨਾਂ ਦਾ ਸਹਿਯੋਗ ਹੈ। ਸਤਿਗੁਰੂ ਹੋਰ ਇਹਨਾਂ ਨੂੰ ਚੜ੍ਹਦੀ ਕਲਾ ਵਾਲੀ ਤਾਕਤ ਦੇਣ। ਇਹਨਾਂ ਦੀ ਤਾਕਤ ਤਾਂ ਸਾਡੀ ਤਾਕਤ ਹੈ, ਇਹਨਾਂ ਦੀ ਸ਼ਕਤੀ ਸਾਡੀ ਸ਼ਕਤੀ ਹੈ। ਗੁਰੂ ਕਿਰਪਾ ਕਰਨ। ਸਾਬਕਾ MLA ਪੰਜਾਬ ਸਕੱਤਰ BJP ਜਿਹੜੇ ਸਾਹਮਣੇ ਮੰਨਾ ਸਾਹਿਬ ਬੈਠੇ ਨੇ, ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਹੂੜਸੂਰ ਸਾਹਿਬ ਵਾਲੇ, ਉਹਨਾਂ ਨੇ ਵੀ ਸਾਨੂੰ ਛਾਤੀ ਨਾਲ ਲਾਇਆ, ਸਾਡੇ ਵਲੂੰਦਰੇ ਹੋਏ ਹਿਰਦੇ 'ਤੇ ਉਹਨਾਂ ਮਲਮ ਲਾਈ ਹੈ। ਮੈਂ ਇਹ ਕਹਾਂ ਤਾਂ ਕੋਈ ਅੱਥ ਅਕਣੀ ਵਾਲੀ ਬਾਤ ਨਹੀਂ, ਜੋ ਵਿਦਿਅਕ ਭਲਾਈ ਟਰੱਸਟ ਨੇ ਉਹਨਾਂ ਤੋਂ ਮੰਗ ਕੀਤੀ ਅਤੇ ਮੰਗਣ ਤੋਂ ਵੱਧ ਉਹਨਾਂ ਨੇ ਸਹਿਯੋਗ ਦਿੱਤਾ, ਉਹਨਾਂ ਦਾ ਵੀ ਬੜਾ ਵੱਡਾ ਸਹਿਯੋਗ ਹੈ। ਉਹ ਵੀ ਹੁਣੇ ਹੁਣੇ ਇੱਥੇ ਨਕਮਸਤਕ ਹੋ ਕੇ ਸੰਗਤ ਵਿੱਚ ਹਾਜ਼ਰੀ ਲਵਾ ਕੇ ਗਏ ਨੇ। ਬਾਬਾ ਰਾਮ ਸਿੰਘ ਜੀ ਹਜ਼ੂਰ ਸਾਹਿਬ ਵਾਲੇ, ਬਾਬਾ ਗੁਰਮੀਤ ਸਿੰਘ ਜੀ ਸਿੰਘ ਸਾਹਿਬ, ਭਾਈ ਗੁਰਦੀਪ ਸਿੰਘ ਜੀ, ਗਿਆਨੀ ਸੁਖਵਿੰਦਰ ਸਿੰਘ ਜੀ, ਸੁਪਰਡੈਂਟ ਸਾਹਿਬ ਜਿਨ੍ਹਾਂ ਨੇ ਕਥਕ ਕੀਤੀ ਹੈ, ਉਹਨਾਂ ਨੇ ਵੀ ਬਹੁਤ ਸੁਚੱਜੇ ਬਚਨਾਂ ਨਾਲ ਸਾਨੂੰ ਹੱਲ ਕੀਤਾ। ਇੱਕ ਕਵਿਤਾ ਮੈਂ ਕਹਿਣੀ ਹੈ, ਸਮਾਂ 3 ਕੁ ਮਿੰਟ ਉੱਪਰ ਹੋ ਸਕਦਾ ਭਾਂਪੜੀ ਸਾਹਿਬ, ਸਰਦਾਰ ਬੇਅੰਤ ਸਿੰਘ ਬਹੁਤਾ ਨਹੀਂ। ਕਵਿਤਾ ਮੈਂ ਟਿਕਾਣੇ ਦੀ ਕਹਿਣ ਲੱਗਾ, ਜਿੱਥੇ ਸਾਡੇ ਕਥਾਵਾਚਕ ਛੱਡ ਕੇ ਗਏ ਸੀ ਨਾ ਗੱਲ, ਮੈਂ ਉੱਥੋਂ ਕਹਿ ਕੇ ਇੱਕ ਕਵਿਤਾ ਕਹਿਣੀ। ਉਹਨਾਂ ਮੋਹਰ ਲਾ ਗਏ ਨੇ ਕਿ ਆਖਰੀ ਯੋਧਾ ਬਾਬਾ ਜੀਵਨ ਸਿੰਘ ਹੈ। ਜੇ ਆਖਰੀ ਯੋਧਾ ਬਾਬਾ ਜੀਵਨ ਸਿੰਘ ਹੈ ਤਾਂ ਕਲਗੀ ਤੋੜਾ ਵੀ ਬਾਬਾ ਜੀਵਨ ਸਿੰਘ ਦਾ। ਇਹਦੇ ਵਿੱਚ ਕੋਈ ਸ਼ੱਕ ਥੋੜ੍ਹੀ ਰਹਿ ਗਿਆ। ਜੇ ਆਖਰੀ ਯੋਧਾ ਬਾਬਾ ਜੀਵਨ ਸਿੰਘ ਸੀ ਤਾਂ ਕਲਗੀ ਤੋੜਾ ਵੀ ਬਾਬਾ ਜੀਵਨ ਸਿੰਘ ਦਾ ਸੀ। ਮੈਂ ਕਵਿਤਾ ਰਾਹੀਂ ਦੱਸਣ ਲੱਗਾ। ਚਮਕੌਰ ਦੀ ਨਗਰ ਵਿੱਚ ਸਤਿਗੁਰ ਦੋ ਛੱਤੇ ਮਕਾਨ 'ਤੇ ਚੜ੍ਹੇ ਨੇ। ਦੋ ਸਿੱਖ ਸਿੰਘ ਸਨ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਲਾਹਕਾਰ ਸਨ ਅਤੇ ਨਿਕਟਵਰਤੀ ਸਿੱਖ ਸਨ। ਗੁਰੂ ਦਾ ਹੁਕਮ ਇਹਨਾਂ ਰਾਹੀਂ ਸਿੱਖਾਂ ਕੋਲ ਪਹੁੰਚਦਾ ਸੀ ਅਤੇ ਸਿੱਖਾਂ ਦੀ ਫਰਿਆਦ ਇਹਨਾਂ ਰਾਹੀਂ ਗੁਰੂ ਕੋਲ ਪਹੁੰਚਦੀ ਸੀ। ਉਹ ਕੌਣ ਸਨ? ਪਿਆਰੇ ਭਾਈ ਦਇਆ ਸਿੰਘ ਜੀ ਅਤੇ ਬਾਬਾ ਜੀਵਨ ਸਿੰਘ ਜੀ। ਜਦੋਂ ਦੋ ਛੱਤੇ ਮਕਾਨ 'ਤੇ ਚੜ੍ਹੇ ਨਾ, ਇਹਨਾਂ ਜਾਂਦਿਆਂ ਸਾਰੀ ਕੱਚੀਆਂ ਦੀਵਾਰਾਂ ਸਨ। ਗੁਰੂ ਗੋਬਿੰਦ ਸਿੰਘ ਨੇ ਕੱਚੀ ਕੰਧ ਤੋਂ ਇੱਕ ਮਿੱਟੀ ਦੀ ਢੇਲੀ ਭੋਰੀ ਆਪਣੀ ਤਲੀ 'ਤੇ ਰੱਖੀ, ਬਰੀਕ ਕੀਤੀ ਅਤੇ ਫੂਕ ਮਾਰ ਕੇ ਉਡਾ ਦਿੱਤੀ। ਜਿਹੜੇ ਨਾਲ ਦੇ 40 ਕੁ ਸਿੰਘ ਸਨ ਉਹ ਬਾਬਾ ਜੀਵਨ ਸਿੰਘ ਅਤੇ ਪਿਆਰੇ ਭਾਈ ਦਇਆ ਸਿੰਘ ਨੂੰ ਕਹਿਣ ਲੱਗੇ, ਸਤਿਗੁਰ ਨੇ ਆਉਂਦਿਆਂ ਸਾਰ ਹੀ ਆਹ ਕੱਚੀ ਕੰਧ ਤੋਂ ਕੱਚੀ ਮਿੱਟੀ ਦੀ ਢੇਲੀ ਲਾਈ ਹੈ, ਤਲੀ 'ਤੇ ਰੱਖੀ ਹੈ, ਬਰੀਕ ਕੀਤੀ ਹੈ, ਫੂਕ ਮਾਰ ਕੇ ਉਡਾ ਦਿੱਤੀ ਹੈ, ਸਾਨੂੰ ਪੁੱਛ ਕੇ ਦੱਸੋ ਸਤਿਗੁਰ ਦਾ ਕੀ ਰਾਜ ਹੈ ਇਸ ਵਿੱਚ। ਗਏ ਬਾਬਾ ਜੀਵਨ ਸਿੰਘ ਜੀ ਸਤਿਗੁਰ ਦੇ ਕੋਲ। ਆਹ ਸਿੱਖ ਪੁੱਛਣਾ ਚਾਹੁੰਦੇ ਨੇ, ਤੁਸੀਂ ਕੱਚੀ ਦੀਵਾਰ ਤੋਂ ਕੱਚੀ ਮਿੱਟੀ ਦੀ ਢੇਲੀ ਲਾ ਕੇ ਬਰੀਕ ਕਰਕੇ ਫੂਕ ਮਾਰ ਕੇ ਕਿਉਂ ਉਡਾਈ? ਜਦੋਂ ਇਹ ਗੱਲ ਸੁਣੀ ਨਾ ਬਾਬਾ ਜੀਵਨ ਸਿੰਘ ਦੇ ਮੁੱਖ ਵਿੱਚੋਂ, ਸਤਿਗੁਰ ਦੋ ਛੱਤੇ ਮਕਾਨ ਦੇ ਉੱਪਰ ਚੜ੍ਹੇ ਹੋਏ ਹੱਸੇ ਨੇ, ਹੱਸ ਕੇ ਕਹਿਣ ਲੱਗੇ, ਸਿੰਘੋ ਜੇ ਤੁਸੀਂ ਹੁਣ ਸਵਾਲ ਕਰ ਹੀ ਦਿੱਤਾ ਤਾਂ ਸੁਣੋ ਫਿਰ ਇਹਦਾ ਜਵਾਬ। ਜਿਹੜੇ ਬੜੇ ਚਿਰਾਂ ਦੀ ਅਸੀਂ ਭਾਲ ਕਰਦੇ ਸੀ ਇਸ ਧਰਤੀ ਦੀ, ਜਿਹੜੀ ਧਰਤੀ 'ਤੇ ਕੌਮ ਧਰਮ ਨਾਲ ਕੀਤੇ ਹੋਏ ਵਾਅਦੇ ਅਸੀਂ ਪੂਰੇ ਕਰਨੇ ਸਨ, ਅਸੀਂ ਕਿਹਾ ਸੀ ਕੌਮ ਨੂੰ अपने वड्डे पुत्रां नूं चमकौर दी गड़ी दी जंग विच शहीद करवावांगे। असीं कहा सी कौम नूं कि कल्ले कल्ले सिंह नूं लखां नाल लड़ावांगे। इह धरती दी भाल सी ते असीं मिट्टी तों अगवाई लई है, मिट्टी दी हामी लई है कि उहो ही धरती है जिथे असीं आ गए हां। इह अल्लाह यार खां जोगी निर्णा करदा, इहदा कोई छोटा मोटा लखारी नहीं है। अल्लाह यार खां जोगी ने जिन्ना कुछ लिखिया ना, मेरे वर्गे बंदे दे वस दी बात नहीं कि गुरु गोबिंद सिंह पातशाह दे जीवन बारे जो ओ लिख गए ने उन्हां दा विस्तार कीता जावे। अल्लाह खां यार खां जोगी कहिंदा मिट्टी तो सतगुरु ने की पुछिया, मिट्टी तो पुछिया जिस खित्ते में हम आना चाहते थे, जे वो ही है जिस जगह पे बच्चों को लटाना चाहते थे, जे वो ही है मट्टी कह देती टिकाणा, जे वो ही है। सतगुरु कहिंदे मिट्टी ने दस दिता। दूजा सवाल कर दिता, पातशाह बड़ियां जगह ते गए हां, बड़िया धरतियां ते गए हैं, पर जिनी गौर नाल चमकौर दी कच्ची हवेली नूं तुसा तकिया ना, इन्नी गौर नाल किसे जगह नूं तकिया नहीं पातशाह, ये भी समझा दिओ। सतगुरु हस के कहिंदे सिंघो तुसी भी भुलेखा खा लिया, बेशक इह कच्ची मिट्टी दीआं कंधां ने पर इह कच्ची हवेली नहीं, इह चमकौर दी उह पुत्र नगरी है जिथे कल खुद परमात्मा ने आउणा है। सतगुरु कह रहे ने, गुरु गोबिंद सिंह पातशाह कहिंदे कल खुद परमात्मा आवेगा, आ के सिखी का इम्तिहान लवेगा। सिंह यह कच्ची हवेली नहीं। सतगुरु सवाल का जवाब देते हुए कहिंदे ने, यह थां है आ परमात्मा ने कल सिखी नूं जिथे अजमावना है, यह थां है पंध मुकाउण खातर दुश्मन दलां ने जोर लगावना है, यह थां है काल दे दास जिथे सवा लख नाल एक लड़ावना है, यह थां है जीत जुझार जिथे होली खून की खिड़ के जावना है, यह थां है वैरियां नूं मार के मैं झंडा पंथ का जिथे चलावना है, ਇਹ ਥਾਂ ਹੈ ਜਿੱਥੋਂ ਦੀ ਧੂੜ ਪਰਸਣ ਸਦਾ ਦੇਵ ਤੇ ਸੀਤਲਾ ਆਵਣਾ। ਇਹ ਕੱਚੀ ਹਵੇਲੀ ਨਹੀਂ। ਸਤਿਗੁਰ ਦੇ ਬਚਨ ਪੂਰੇ ਹੋਏ, ਚਾਲੀਆਂ ਵਿੱਚੋਂ 17 ਸਿੰਘ ਸ਼ਹੀਦ ਹੋਏ, ਬਾਬਾ ਜੀਤ ਸਿੰਘ ਆਪਣੇ ਜਥੇ ਨਾਲ ਸ਼ਹੀਦ ਹੋਏ, ਬਾਬਾ ਜੁਝਾਰ ਸਿੰਘ ਆਪਣੇ ਜਥੇ ਨਾਲ ਸ਼ਹੀਦ ਹੋਏ ਅਤੇ ਰਹਿ ਗਏ ਬਾਬਾ ਜੈਤਾ ਜੀ। ਬਾਬਾ ਜੈਤਾ ਜੀ ਜਦੋਂ ਰਹਿ ਗਏ ਅਤੇ ਬਾਬਾ ਜੈਤਾ ਜੀ ਨੂੰ ਹੁਣ ਸਤਿਗੁਰ ਨੇ ਆਪਣੀ ਪਹਿਚਾਣ ਪਹਿਰਾਈ ਹੈ, ਆਪਣੀ ਸਿਰ ਵਾਲੀ ਕਲਗੀ ਪਹਿਨਾਈ ਹੈ, ਪਛਾਬ ਬਣਾ ਕੇ ਕਲਗੀ ਪਹਿਨਾ ਕੇ ਉੱਚੇ ਬੁਰਜ 'ਤੇ ਬਿਠਾ ਕੇ ਹਦਾਇਤਾਂ ਕਰਨ ਲੱਗੇ ਨੇ ਮੇਰੇ ਸਤਿਗੁਰ। ਦਈ ਪੁਸ਼ਾਕ ਆਪਣੀ ਪਹਿਰਾਏ, ਜੀਵਨ ਸਿੰਘ ਕੋ ਬੁਰਜ ਬਿਠਾਏ, ਅੰਤ ਅਕੇਲਾ ਗੜੀ ਮੈਂ ਬੰਦੂਕੀ ਪ੍ਰਵੀਨ, ਜੀਵਨ ਸਿੰਘ ਰੰਗਰੇਟਰੋ ਜੂਝ ਗਏ ਸੰਗਦੀਨ। ਆਓ ਬਾਬਾ ਜੀਵਨ ਸਿੰਘ ਨੂੰ ਆਖਰੀ ਹਦਾਇਤਾਂ ਕਰਕੇ ਗੁਰੂ ਗੋਬਿੰਦ ਸਿੰਘ ਕਿਲ੍ਹੇ ਨੂੰ ਛੱਡਦੇ ਨੇ, ਗੜੀ ਨੂੰ ਛੱਡਦੇ ਨੇ, ਆਪਣੀ ਪਛਾਬ ਬਣਾਉਂਦੇ ਨੇ, ਆਪਣੀ ਕਲਗੀ ਪਹਿਨਾਉਂਦੇ ਨੇ ਅਤੇ ਨਾਲੇ ਹਦਾਇਤ ਕਰਦੇ ਨੇ, ਜੀਵਨ ਸਿੰਘ ਇਹ ਨਾਗਨੀ ਅਤੇ ਬਾਗਨੀ ਦੇ ਫੈਰ ਕਰਦੇ ਰਹਿਣਾ, ਭੱਜ ਕੇ ਨਗਾਰਾ ਵਜਾਉਣਾ, ਦੁਸ਼ਮਣ ਨੂੰ ਭੁਲੇਖਾ ਪਵੇ ਕਿ ਇੱਥੇ ਇਕੱਲਾ ਸਿੰਘ ਨਹੀਂ, ਅਜੇ ਬਥੇਰੇ ਸਿੰਘ ਬਾਕੀ ਨੇ। ਹਦਾਇਤਾਂ ਕਰਕੇ ਜੀਵਨ ਸਿੰਘ ਜੀ ਦੇ ਪੁੱਤਰ ਸੀਸ 'ਤੇ ਕਲਗੀ ਤੋੜਾ ਸਜਾ ਕੇ ਸਤਿਗੁਰ ਗੜੀ 'ਚੋਂ ਬਾਹਰ ਐਂ ਹੁੰਦੇ।
1: ਆਗਿਆ ਪਾ ਕੇ ਪੰਥਤ ਕੀਤੀ ਸਤਿਗੁਰ ਚੱਟ ਤਿਆਰੀ, ਸਤਿਗੁਰ ਨੇ ਫੁਰਮਾਇਆ

0: ਮੈਨੂੰ ਪਾਇਆ ਜੀਵਨ ਸਿੰਘ ਦੇ ਸਿਰ ਤੇ ਕਲਗੀ ਤੋੜਾਇਆ ਪਸਜਾਇਆ ਜੀਵਨ ਸਿੰਘ ਦੇ ਸਿਰ ਤੇ ਕਲਗੀ ਤੋੜਾਇਆ ਪਸਜਾਇਆ
1: ਕਹਿੰਦੇ ਸਿੰਘਾਂ ਤਾਈ ਗੁਰਾਂ ਨੇ ਮੁੱਕੋ ਬਾਤੀ ਉਚਾਰੀ ਰਹਿੰਦੇ ਸਿੰਘਾਂ ਤਾਈ ਗੁਰਾਂ ਨੇ ਮੁੱਖੋਂ ਬਾਤੀ ਉਚਾਰੀ ਸਿੱਖ ਕੌਮ ਹੈ ਦੁਸ਼ਮਣ ਕੋਲ ਨਾ ਹਰਿਓ ਨਾ ਹਾਰੀ ਸਿੱਖ ਕੌਮ ਹੈ ਦੁਸ਼ਮਣ ਕੋਲ।

0: ਉੱਤੇ ਜਦ ਕੋਈ ਐਸਾ ਨਾ ਹੋਇਆ ਨਾ ਹੋਣਾ, ਕਿਹੜਾ ਝੱਲੂ ਮਾਰ ਤੁਸਾਂ ਦੀ ਪੈ ਜੂਗਾ ਪਛਤਾਉਣਾ, ਕਿਹੜਾ ਝੱਲੂ ਮਾਰ ਤੁਸਾਂ ਦੀ ਪੈ ਜੂਗਾ ਪਛਤਾਉਣਾ।
1: ਸਵਾਲ

0: ਜ਼ਮਾਨਾ ਦਾ ਦਿੱਤ ਸਾਨੂੰ ਜਦ ਤੱਕ ਦੁਨੀਆ ਰਹਿਣੀ ਤਰੂ ਜ਼ਮਾਨਾ ਜਾਤ ਸਾਨੂੰ ਜਦ ਤੱਕ ਦੁਨੀਆ ਰਹਿਣੀ ਸਦਾ ਲਈ ਚਮਕੂ ਚੰਡੀ ਬਣ ਕੇ ਤੁਹਾਡੀ ਕਥਨੀ ਕਹਿਣੀ ਸਦਾ ਲਈ ਚਮਕੂ ਚੰਡੀ ਬਣ ਕੇ ਤੁਹਾਡੀ ਕਥਨੀ ਕਹਿਣੀ
1: ਹੋਣ ਜਗਤੇ ਜੋ ਇਤਿਹਾਸ ਬਣਾਇਆ ਜੀਵਨ ਸਿੰਘ ਦੇ ਸਿਰ ਤੇ ਕਲਗੀ ਤੋੜਾ

ਜਿੰਨੇ ਸਾਡੇ ਵਿਵਾਦ ਸਨ ਅੱਜ ਸਾਰੇ ਖਤਮ ਹੋ ਗਏ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਿਰਪਾ ਦੇ ਸਦਕਾ। ਸੱਚ ਜਾਣਿਓ, ਬਾਬਾ ਜੀਵਨ ਸਿੰਘ ਨੇ ਜਿਹੜੇ ਅੰਤਮ ਸਮੇਂ ਜਿਹੜੀ ਮਗਰੋਂ ਡਿਊਟੀ ਨਿਭਾਈ ਨਾ, ਉਹ ਮੇਰੇ ਕੋਲ ਸ਼ਬਦ ਨਹੀਂ ਕਿ ਮੈਂ ਤੁਹਾਡੇ ਨਾਲ ਸਾਂਝੇ ਕਰਾਂ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਮੈਂਬਰ ਪੰਚਾਇਤ ਸਰਦਾਰ ਖਜਾਨ ਸਿੰਘ ਜੀ ਫੌਜੀ ਸਾਹਿਬ ਪਿੰਡ ਕਸੇਲ ਵੱਲੋਂ ਬਾਬਾ ਜੀਵਨ ਸਿੰਘ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਅੰਦਰ 500 ਲੱਖ ਦੱਬੜਾ ਭੇਜਦੇ ਨੇ। ਡਾਕਟਰ ਬਲਦੇਵ ਸਿੰਘ ਜੀ ਹਰਿਆਣੇ ਕਰਨਾਲ ਤੋਂ ਪਹੁੰਚੇ ਨੇ, ਉਹਨਾਂ ਵੱਲੋਂ ਵੀ ਮਾਇਆ ਹਾਜ਼ਰ ਹੋਈ ਹੈ। ਕੈਪਟਨ ਸਰਦਾਰ ਸਤਪਾਲ ਸਿੰਘ ਨੇ, ਉਹਨਾਂ ਨੇ ਵੀ ਆਸ਼ੀਰਵਾਦ ਰੂਪੀ ਮਾਇਆ ਦਿੱਤੀ ਹੈ। ਸਾਹਮਣੇ ਬੈਠੇ ਜਥੇਦਾਰ ਪਾਲ ਸਿੰਘ ਜੀ, ਇਹ ਸਾਡੇ ਮਲਾਹ ਬਣੇ ਮਲਾਹ, ਇਹਨਾਂ ਸਾਡੀ ਡਿਊਟੀ ਲਵਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਬਕਾਇਦਾ ਚਿੱਠੀ ਲੈ ਕੇ ਬਾਈ ਹੈਂਡ ਵੀ ਗਏ, ਕਿਉਂਕਿ ਉਹਨਾਂ ਕੋਲ ਡਿਊਟੀ ਲਵਾਉਣੀ ਵੀ ਮਿਹਨਤ ਕਰਨੀ ਪੈਂਦੀ ਹੈ। ਇਹਨਾਂ ਦੇ ਸਦਕਾ ਅੱਜ ਸਾਨੂੰ ਦਰਸ਼ਨ ਹੋ ਰਹੇ ਨੇ ਇਸ ਪਵਿੱਤਰ ਤਖ਼ਤ ਹਜ਼ੂਰ ਸਾਹਿਬ ਦੇ। ਇਹਨਾਂ ਵੱਲੋਂ ਵੀ ਵੱਡੀ ਮਾਇਆ ਪਹੁੰਚੀ ਹੈ ਸਤਿਗੁਰ ਚੜ੍ਹਦੀ ਕਲਾ ਕਰਨ ਮਨ 'ਤੇ ਕਰਦਾ। ਹੋਰ ਵਿਚਾਰਾਂ ਕਰਾਂ, ਸਰਦਾਰ ਹਰਭਜਨ ਸਿੰਘ ਜੀ ਢਿਲਵਾਂ ਸਾਹਿਬ, ਬਲਵਿੰਦਰ ਸਿੰਘ ਜੀ ਕਰਮੂਵਾਲਾ ਸਾਹਿਬ ਬਲਾਕ ਪ੍ਰਧਾਨ ਚੋਹਲਾ ਸਾਹਿਬ, ਸਮੁੱਚੇ ਅਰਦਾਸੇ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸਮੁੱਚੇ ਅਰਦਾਸੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਸਤਿਗੁਰ ਨੇ ਨੋਟ ਕੀਤੇ ਨੇ, ਭਾਵਨਾ ਵੀ ਅਤੇ ਨਾਂ ਆਓ ਸਾਰੇ ਕਹਿ ਦਿਓ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਦਾਰ ਸਵਰਨ ਸਿੰਘ ਜੀ ਜੀਰਾ ਸਾਹਿਬ ਸੀਨੀਅਰ ਵਾਈਸ ਚੇਅਰਮੈਨ ਨੇ, ਜ਼ਿੰਮੇਵਾਰ ਸੱਜਣ ਨੇ, ਉਹਨਾਂ ਵੱਲੋਂ ਇਸ਼ਾਰਾ ਹੋ ਗਿਆ, ਇੱਥੇ ਸਮਾਪਤੀ ਹੈ। ਮੈਂ ਬੇਨਤੀ ਇੱਕ ਕਰਕੇ ਤੁਹਾਡੇ ਕੋਲ ਖਿਮਾ ਮੰਗਣੀ ਹੈ, ਜਿੰਨੇ ਆਪਾਂ ਨਗਰਾਂ ਵਿੱਚੋਂ ਆਏ ਜੇ ਸਾਰੇ ਆਪਾਂ ਆਪਣੇ ਆਪਣੇ ਨਗਰ ਵਿੱਚ ਜਾਂ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ ਜਾਂ ਉਹਨਾਂ ਦਾ ਪ੍ਰਕਾਸ਼ ਦਿਹਾੜਾ ਮਨਾਈਏ, ਅਤੇ ਬੁਲਾਰਿਆਂ ਨੂੰ ਸੱਦ ਕੇ ਜੋ ਸੱਚ ਹੈ, ਜੋ ਅਸਲ ਪ੍ਰਚਾਰ ਹੈ, ਉਹ ਕਰਵਾ ਕੇ ਖੁਸ਼ੀਆਂ ਪ੍ਰਾਪਤ ਕਰੀਏ। ਇਹ ਮੇਰੀ ਹੱਥ ਜੁੜ ਕੇ ਬੇਨਤੀ ਹੈ। ਮੈਂ ਨਹੀਂ ਕਹਿੰਦਾ ਕਿ ਮੈਨੂੰ ਸੱਦੋ।

0: ਜਿਹੜਾ ਬੁਲਾਰਾ ਸਾਡਾ ਅਸਲ ਇਤਿਹਾਸ ਸਾਨੂੰ ਦੱਸਦਾ ਹੈ, ਸਾਡਾ ਕੌਮੀ ਇਤਿਹਾਸ ਆ, ਬਾਬਾ ਜੀਵਨ ਸਿੰਘ ਦਾ ਜੋ ਅਸਲ ਇਤਿਹਾਸ ਹੈ ਉਹਨੂੰ ਸੱਦ ਕੇ ਪ੍ਰਚਾਰ ਕਰਵਾਓ। ਪ੍ਰਚਾਰ ਦੇ ਨਾਲ ਹੀ ਕੌਮਾਂ ਅੱਗੇ ਵੱਧਦੀਆਂ, ਪ੍ਰਚਾਰ ਨਾਲ ਹੀ ਕੌਮਾਂ ਜਿਉਂਦੀਆਂ। ਇਹਨੇ ਇੱਕ ਬੇਨਤੀ ਪ੍ਰਵਾਨ ਕਰਿਓ। ਇਹ ਜੱਥਾ ਭਾਈ ਲਖਵਿੰਦਰ ਸਿੰਘ ਦਰਦੀ ਹੈ ਤ੍ਰਿਠ ਦਾ ਹਜ਼ੂਰੀ ਜੱਥਾ ਹੈ, ਨਾਲ ਦੇ ਸਾਥੀ ਹਰਿੰਦਰ ਸਿੰਘ ਜੌਲ, ਜਸਵਿੰਦਰ ਸਿੰਘ ਹੀਰਾ ਅਤੇ ਗੁਰਪ੍ਰੀਤ ਸਿੰਘ ਜੀ ਹੰਸ ਇਸੇ ਤਰ੍ਹਾਂ ਸੇਵਾ ਕਰੀਦੀ ਹੈ। ਬਹੁਤ ਬਹੁਤ ਧੰਨਵਾਦ ਸਾਰੇ ਵਿਦਿਅਕ ਭਲਾਈ ਟ੍ਰਸਟ ਦੇ ਜ਼ਿੰਮੇਵਾਰ ਸੱਜਣਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਜੀ। ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦੀ ਗੋਦ ਦੇ ਵਿੱਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਹੁਣ ਮੈਂ ਬੇਨਤੀ ਕਰਾਂਗਾ, ਕਿਉਂਕਿ ਜਿੰਨਾ ਸਮਾਂ ਸਾਨੂੰ ਮਿਲਿਆ ਸੀ ਉਹ ਨੇੜੇ ਲੱਗ ਚੁੱਕਿਆ, ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਜੋ ਲੰਮੇ ਸਮੇਂ ਤੋਂ ਟਰੱਸਟ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ, ਮਨਜੀਤ ਸਿੰਘ ਮੰਨਾ ਜੀ, ਅਤੇ ਜਿਹੜੇ ਜਿਨ੍ਹਾਂ ਦੇ ਸਦਕਾ ਅਸੀਂ ਇੱਥੇ ਤੱਕ ਦਾ ਸਫ਼ਰ ਭਾਰਤ ਸਰਕਾਰ ਦੀ ਮਦਦ ਦੇ ਨਾਲ ਕੀਤਾ, ਅਤੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਈਆਂ ਸੰਗਤਾਂ ਦਾ ਧੰਨਵਾਦ ਕਰਨਗੇ। ਸਰਦਾਰ ਮਨਜੀਤ ਸਿੰਘ ਜੀ ਮੰਨਾ ਸਾਹਿਬ,
2: ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਅੱਜ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਸਾਡੀ ਕੌਮ ਦੇ ਜਰਨੈਲ ਯੋਧੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ 365ਵਾਂ ਜਨਮ ਦਿਹਾੜਾ ਮਨਾ ਰਹੀ ਸਮੁੱਚੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਸਤਿਕਾਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹਾਂ ਬਾਬਾ ਜੀਵਨ ਸਿੰਘ ਵਿੱਦਿਅਕ ਭਲਾਈ ਟਰੱਸਟ ਦੇ ਸਾਰੇ ਹੀ ਅਹੁਦੇਦਾਰ ਸਾਹਿਬਾਨਾਂ ਦਾ, ਸਾਰੇ ਹੀ ਮੈਂਬਰ ਸਾਹਿਬਾਨਾਂ ਦਾ, ਜਿਨ੍ਹਾਂ ਦੇ ਯਤਨਾਂ ਸਦਕਾ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਆ, ਅਤੇ ਬੜੇ ਸਤਿਕਾਰ ਦੇ ਨਾਲ ਬਾਬਾ ਜੀ ਦਾ ਦਿਨ ਜਿਹੜਾ ਅਸੀਂ ਉਹ ਮਨਾ ਰਹੇ ਹਾਂ। ਗੁਰੂ ਨੇ ਬਖਸ਼ਿਸ਼ ਕੀਤੀ ਸੀ ਕਿ ਪਿਛਲੇ ਸਾਲ ਸਾਡੇ ਬਹੁਤ ਹੀ ਸਤਿਕਾਰਯੋਗ, ਜਿਨ੍ਹਾਂ ਦਾ ਕਿ ਸਾਨੂੰ ਬੜਾ ਵੱਡਾ ਘਾਟਾ ਵਾ, ਸਰਦਾਰ ਜਸਵੰਤ ਸਿੰਘ ਹੋਣੀ, ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸੰਗਤਾਂ ਪਟਨਾ ਸਾਹਿਬ ਵਿਖੇ ਬਾਬਾ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਗਈਆਂ ਸੀ, ਅਤੇ ਅੱਜ ਸੰਗਤਾਂ ਹਜ਼ੂਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਦਿਹਾੜਾ ਮਨਾਉਣ ਵਾਸਤੇ ਆਏ ਆ। ਮੈਂ ਸਾਰੀ ਸੰਗਤ ਨੂੰ ਜਿੱਥੇ ਇਸ ਪਾਵਨ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ, ਅਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ, ਬਾਬਾ ਜੀਵਨ ਸਿੰਘ ਵਿੱਦਿਅਕ ਭਲਾਈ ਟਰੱਸਟ ਇਸੇ ਤਰ੍ਹਾਂ ਲੋਕਾਂ ਦੇ ਕਾਰਜ ਜਿਹੜੇ ਕਰਦੇ ਰਹਿਣ, ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੋੜਦੇ ਰਹਿਣ। ਇਹਨਾਂ ਸ਼ਬਦਾਂ ਦੇ ਨਾਲ ਦੁਬਾਰਾ ਫਿਰ ਸਮੁੱਚੀਆਂ ਸੰਗਤਾਂ ਨੂੰ, ਸਾਡੇ ਪੰਜਾਬ ਤੋਂ ਜਿੰਨੀਆਂ ਸੰਗਤਾਂ ਆਈਆਂ ਨੇ, ਬਾਹਰਲੇ ਸੂਬਿਆਂ ਤੋਂ ਵੀ ਬੜੀਆਂ ਸੰਗਤਾਂ ਆਈਆਂ ਨੇ, ਸਾਰਿਆਂ ਨੂੰ ਇੱਥੇ ਆਉਣ 'ਤੇ ਜਿੱਥੇ ਜੀ ਆਇਆਂ, ਸਾਰਿਆਂ ਨੂੰ ਲੱਖ ਲੱਖ ਵਧਾਈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਜੀ। ਅਤੇ ਹੁਣ ਮੈਂ ਬੇਨਤੀ ਕਰਾਂਗਾ ਸਾਡੀ ਇਸ ਸੰਸਥਾ ਦੇ ਮੁਖੀ ਬਾਬਾ ਬੋਰ ਸਰਦਾਰ ਜਸਵੰਤ ਸਿੰਘ ਜੀ, ਭਾਵਾਂ ਸਾਡੇ ਵਿੱਚ ਨਹੀਂ ਪਰ ਉਹਨਾਂ ਦੇ ਸੁਪਨਿਆਂ ਨੂੰ ਬੂਰ ਜ਼ਰੂਰ ਲੱਗ ਰਿਹਾ, ਉਹਨਾਂ ਦੀਆਂ ਪੈੜਾਂ ਦੇ ਵਿੱਚ ਪੈਰ ਰੱਖ ਕੇ ਚੱਲ ਰਹੇ ਸਾਡੇ ਬੀਬੀ ਜੀ ਸੁਖਪਾਲ ਕੌਰ ਜੀ ਚੇਅਰਪਰਸਨ, ਉਹ ਆਈਆਂ ਸੰਗਤਾਂ ਦਾ ਧੰਨਵਾਦ ਕਰਨਗੇ। ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਜੀ ਸੁਖਪਾਲ ਕੌਰ ਜੀ।
3: ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸਾਹਿਬ ਇਕਬਾਲ ਹੈ, ਸਾਹਿਬ ਇਕਬਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਕਿਰਪਾ ਸਦਕਾ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਅਤੇ ਚੇਅਰਮੈਨ ਵਿਜੇ ਸਤਵੀਰ ਸਿੰਘ ਜੀ ਅਤੇ ਸਮੂਹ ਸਿੰਘ ਸਹਿਬਾਨ ਦੇ ਨਾਲ ਨਾਲ ਸਾਡੇ ਸੀਨੀਅਰ ਵਾਈਸ ਚੇਅਰਮੈਨ ਕੈਪਟਨ ਸਵਰਨ ਸਿੰਘ ਜੀ, ਜਨਰਲ ਸਕੱਤਰ ਬੇਅੰਤ ਸਿੰਘ ਜੀ, ਚੇਅਰਮੈਨ ਕੈਪਟਨ ਸਤਪਾਲ ਸਿੰਘ ਜੀ, ਸੁਖਚੈਨ ਸਿੰਘ ਜੀ, ਅਜੀਤ ਸਿੰਘ ਜੀ, ਰਘਵੀਰ ਸਿੰਘ ਜੀ, ਮੁਖਤਿਆਰ ਸਿੰਘ ਜੀ, ਮਨਜੀਤ ਸਿੰਘ ਜੀ ਅਤੇ ਬਲਦੇਵ ਸਿੰਘ ਜੀ ਹਰਿਆਣਾ ਤੋਂ ਅਤੇ ਹੋਰ ਵੱਖ ਵੱਖ ਸਟੇਟਾਂ ਤੋਂ ਪਹੁੰਚੇ ਸਾਡੇ ਪ੍ਰਧਾਨ ਸਾਹਿਬ, ਸਿੰਘ ਸਾਹਿਬਾਨ ਅਤੇ ਜ਼ਿਲ੍ਹਾ ਪ੍ਰਧਾਨ ਸਾਰਿਆਂ ਨਾਲ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅਸੀਂ ਅੱਜ ਹਜ਼ੂਰ ਸਾਹਿਬ ਦੀ ਧਰਤੀ 'ਤੇ ਮਹਾਨ ਸੂਰਬੀਰ ਯੋਧੇ ਗੁਰੂ ਘਰ ਦੇ ਸੱਚੇ ਸੇਵਕ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਭਾਈ ਜੈਤਾ ਜੀ ਦੇ 362ਵੇਂ ਜਨਮ ਦਿਨ ਦੇ ਦਿਹਾੜੇ ਨੂੰ ਸਮਰਪਿਤ ਚੇਤਨਾ ਮਾਰਚ ਉਪਰੰਤ ਇਕੱਠੇ ਹੋਏ ਹਾਂ। ਅੱਜ ਜੋ ਇੱਥੇ ਜਿਹੜੇ ਕਥਾਵਾਚਕ ਸੀਗੇ ਉਹਨਾਂ ਨੇ ਜੋ ਅੱਜ ਡਿਟੇਲ ਦੇ ਵਿੱਚ ਬਾਬਾ ਜੀ ਬਾਰੇ ਸਾਰਾ ਕੁਛ ਬੋਲ ਦਿੱਤਾ, ਮੇਰੇ ਬੋਲਣ ਦੀ ਉਹਦੇ ਵਿੱਚ ਕੋਈ ਕਸਰ ਨਹੀਂ ਰਹਿ ਗਈ। ਉਹਨਾਂ ਨੇ ਸਭ ਕੁਛ ਡਿਟੇਲ ਵਿੱਚ ਦੱਸਿਆ ਹੈ। ਮੇਰੇ ਹਸਬੈਂਡ ਨੇ, ਸਰਦਾਰ ਜਸਵੰਤ ਸਿੰਘ ਨੇ ਜੋ ਕਿਤਾਬਾਂ ਵਿੱਚ ਉਹਨਾਂ ਨੇ ਅਲੱਗ ਅਲੱਗ ਲਾਇਬ੍ਰੇਰੀਆਂ 'ਚੋਂ ਜਾ ਕੇ ਆਪਣੇ ਕਿਤਾਬਾਂ ਦੇ ਵਿੱਚ ਡਿਟੇਲ ਲਿਖੀ ਹੈ, ਰੱਖ ਕੇ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ, ਉਹ ਸਾਰਾ ਕੁਛ ਅੱਜ ਉਹਨਾਂ ਨੇ ਉਸੇ ਤਰੀਕੇ ਦੇ ਨਾਲ ਬੋਲਿਆ ਹੈ। ਅਤੇ ਉਹ ਜਦੋਂ ਲਿਖਦੇ ਸੀ ਕਿਤਾਬ, ਉਹ ਮੈਂ ਉਹਨਾਂ ਨੂੰ ਜਦੋਂ ਲਿਖਦੇ ਸੀ ਗਲਤੀਆਂ ਕੱਢਦੀ ਸੀ, ਤਾਂ ਮੈਨੂੰ ਇਹ ਪਤਾ ਹੈ ਵੀ ਜੋ ਉਹਨਾਂ ਨੇ ਲਿਖਿਆ ਹੈ, ਪੜ੍ਹੀ ਵੀ ਹੈ ਕਿਤਾਬ, ਸਾਰਾ ਕੁਛ ਉਹਨਾਂ ਨੇ ਡਿਟੇਲ 'ਚ ਲਿਖਤਾ ਹੈ ਅਤੇ ਇਸ ਦੱਸਿਆ ਹੈ। ਅਤੇ ਉਸ ਬਾਰੇ ਮੈਨੂੰ ਜ਼ਿਆਦਾ ਮੈਂ ਨਹੀਂ ਬੋਲਦੀ ਹੋਈ। ਮੈਂ ਆਪਣੇ ਸਾਰੇ ਸਮੂਹ ਟਰੱਸਟ ਵੱਲੋਂ ਸੱਚਖੰਡ ਹਜ਼ੂਰ ਸਾਹਿਬ ਜੀ ਦੇ ਸਿੰਘ ਸਾਹਿਬਾਨ ਪ੍ਰਬੰਧਕਾਂ ਦਾ ਅਤੇ ਜਿਨ੍ਹਾਂ ਨੇ ਸਾਨੂੰ ਜ਼ਿਆਦਾ ਸਹਿਯੋਗ ਦਿੱਤਾ ਹੈ ਅਤੇ ਇੰਨੀ ਦੂਰ ਇੱਥੇ ਆ ਕੇ ਸਾਨੂੰ ਇੰਨਾ ਸਹਿਯੋਗ ਦਿੱਤਾ ਹੈ ਕਿ ਸਾਨੂੰ ਬਿਲਕੁਲ ਓਪਰਾ ਨਹੀਂ ਲੱਗਿਆ। ਅਤੇ ਇੱਕ ਵਾਰ ਫਿਰ ਮੈਂ ਇਹਨਾਂ ਸਾਰੇ ਸਮੂਹ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਇਸ ਦੇ ਨਾਲ ਨਾਲ ਵੱਖ ਵੱਖ ਥਾਵਾਂ ਤੋਂ ਪਹੁੰਚੀਆਂ ਸੰਗਤਾਂ ਦਾ ਵੀ ਧੰਨਵਾਦ ਕਰਦੀ ਹਾਂ ਅਤੇ ਵਿਸ਼ੇਸ਼ ਧੰਨਵਾਦ ਸਰਦਾਰ ਮਨਜੀਤ ਸਿੰਘ ਮੰਨਾ ਜੀ ਦਾ ਕਰਦੀ ਹਾਂ, ਜਿਨ੍ਹਾਂ ਦੀ ਕਿਰਪਾ ਸਦਕਾ ਸਾਨੂੰ ਟ੍ਰੇਨ ਮਿਲੀ ਹੈ ਅਤੇ ਅਸੀਂ ਇੱਥੇ ਆ ਕੇ ਸਾਰੀ ਸੰਗਤ ਨੂੰ ਲਿਆ ਸਕੇ ਹਾਂ ਅਤੇ ਉਹਨਾਂ ਦੇ ਨਾਲ ਤਾਂ ਹੀ ਅਸੀਂ ਆਪਣਾ ਇੱਥੇ ਆਪਣਾ ਬਾਬਾ ਜੀ ਦਾ ਜਨਮ ਦਿਨ ਮਨਾ ਸਕੇ ਹਾਂ। ਸਮੂਹ ਸੰਗਤਾਂ ਦਾ ਇੱਕ ਵਾਰੀ ਫਿਰ ਸਭ ਤੋਂ ਵਾਰ ਧੰਨਵਾਦ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
4: ਹੈਲੋ ਹੈਲੋ

ਦੁਈ ਕੁਦਰਤ ਸਾਜੀ ਕਰਿਆ ਸਿਰ ਡਿੱਠੋ ਚਾਓ, ਦਾਤਾ ਕਰਤਾ ਆਪ ਤੋਂ ਤੁਸ ਦੇਵੇ ਕਰੇ ਪਸਾਓ, ਤੂੰ ਜਾਣੂ ਸਭ ਸਿੱਧੇ ਲੈ ਸਹਿ ਜਿੰਦ ਗਵਾਓ, ਕਰਿਆ ਸਿਨ ਡਿੱਠੋ ਚਾਓ, ਕਰਿਆ ਸਿਨ ਡਿੱਠੋ ਚਾਓ।

0: ਨਾਨਕ ਪੁੱਜਣ ਪੂਰਾ ਭਾਗ ਮਹਲਾ ਪਹਿਲਾ।
1: ਕੁਦਰਤ ਦਿਸੇ ਕੁਦਰਤ ਸੁਣੀਏ, ਕੁਦਰਤ ਭਾਉ ਸੰਸਾਰ, ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਵਕਾਰ, ਕੁਦਰਤ ਵੇਦ ਪ੍ਰਾਣ ਕਿਰਪਾ, ਕੁਦਰਤ ਧਰਮ ਵਿਚਾਰ, ਕੁਦਰਤ ਖਾਣਾ ਪੀਣਾ ਪੈਦਨ, ਕੁਦਰਤ ਸਰਵ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਵਧੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪਾਉਣ ਪਾਣੀ।

ਪੌੜੀ ਨਦਰ ਕਿਜੇ ਆਪਣੀ ਦਾਨ ਤੇਰੀ ਸਤਿਗੁਰ ਪਾਇਆ। ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸੁਭਾਇਆ। ਸਤਿਗੁਰ ਮੇਰੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

0: ਮਹਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੂਸੇ ਗਿਆਨ ਵੀ ਹੋਣੀ ਹੈ ਗਿਆ ਜਮਕਾਲ ਮਹਲਾ ਪਹਿਲਾ
1: ਵਾਯਨ ਚੇਲੇ ਨੱਚਣ ਗੁਰ ਪੈਰ ਲਾਇਨ ਫੇਰਨ ਸਿਰ ਉੱਡ ਉੱਡ।

ਪੌੜੀ ਸੱਚਾ ਸਾਹਿਬ ਇੱਕ ਦੂਜੇ ਨੇ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚ ਦਾ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੇ ਸੱਚ ਵਸਾਇਆ, ਮੂਰਖ ਸੱਚ

0: ਸੱਚੇ ਕੋਕੇ ਵਾਜਾ ਗਾਵੇ ਜੂਦਾ ਗਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੋਖ ਦੁਆਰ ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਪਾਏ ਕਰਵਾਰ ਸਭ ਤੋਂ ਬੁਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਬੋਲਿਆ ਜਾਪੇ ਮਹਲਾ ਪਹਿਲਾ
1: ਵਧੀ ਸੁਭਜ ਗਿਆਨ ਕਾ ਸੱਚਾ ਵੇਖੇ ਸੋਏ ਸਭਨੀ ਛਾਲਾ ਮਾਰੀ।

ਤਾ ਤਿੰਨੀ ਖਸਮ ਧੈ ਇਹਨਾਂ ਜਨਤਾ ਕੇ ਵਸ ਕਿਛ ਨਾਹੀ ਤੁਧ ਵੇਖੀ ਜਗਤ ਪਾਇਆ ਇੱਕ ਨਾਨੋ ਤੋਂ ਮੇਲੇ ਕਾ ਪੁੱਤ ਦਿਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਹਿਜ ਹੀ ਸਰਸ ਮਾਇਆ ਸਹਿਜ ਹੀ ਸਰਸ ਮਾਇਆ।

ਪਾਠ ਪੁਸਤਕ ਸੰਧਿਆ ਬਾਦਨ ਸਲਪੂ ਸਵਲ ਸਮਾਧਨ ਮੁਖ ਜੋਰ ਦੂਖਣ ਸਾਰੰਗ ਤ੍ਰਿਪਾਲ ਤਿਹਾਰ ਵਿਚਾਰੰਗ ਗਲਮਾਲਾ ਤਿਲਕ ਲੀਲਾ ਟੰਗ ਧੋਤੀ ਵਸ ਪਾ।

ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪਹਿ ਕੀਤਾ ਭਾਵਣਾ ਹੁਕਮ ਕੀ ਮਨ ਭਾਵ ਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ।

ਪੌੜੀ ਸਾਹਿਬ ਹੋਏ ਦਿਆ ਕਿਰਪਾ ਕਰੇ ਤਾਂ ਸਹੀ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਲਾਏ ਸੀ, ਹੁਕਮ ਨੀ ਹੋਵੇ ਪ੍ਰਮਾਣਤਾ ਕਸਮੇ ਘਾ ਮਹਿਲ ਪਾਏ ਸੀ। ਕਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਪਲ ਪਾਏ ਸੀ।